0: ਦਿੱਤੀ ਸੀ। ਸਾਡੇ ਵਡੇਰਿਆਂ ਕੋਲ ਡਿਗਰੀਆਂ ਨਹੀਂ ਸਨ ਹੁੰਦੀਆਂ, ਹੁਣ ਡਿਗਰੀਆਂ ਬੜੀਆਂ ਨੇ। ਭਾਵੇਂ ਡਿਗਰੀਆਂ ਉਹਨਾਂ ਕੋਲ ਨਹੀਂ ਸਨ, ਪਰ ਉਹ ਰੱਬ ਦੇ ਬੜੇ ਲਾਗੇ ਸਨ। ਆਨੇ ਦਾ ਕਾਰਡ ਲੈਣਾ, ਨੀਲੀ ਚਿੱਠੀ ਉਹਨਾਂ ਲੈਣੀ, ਤੇ ਚਿੱਠੀ ਭਾਵੇਂ ਭਰਾ ਨੂੰ ਪਾਉਣੀ ਹੈ, ਭਣੋਈਏ ਨੂੰ ਪਾਉਣੀ ਹੈ, ਸਾਰੇ ਨੂੰ ਪਾਉਣੀ ਹੈ, ਦੋਸਤ ਨੂੰ ਪਾਉਣੀ ਹੈ। ਉਹਨਾਂ ਲਿਖਣਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਇਹ ਚਿੱਠੀ ਦਾ ਆਰੰਭ ਸੀ। ਤੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤੋਂ ਬਾਅਦ ਉਹਨਾਂ ਲਿਖਣਾ, ਬੜੇ ਪਿਆਰੇ ਬਚਨ ਸਨ, ਬੜੇ ਪਿਆਰੇ। ਉਹਨਾਂ ਕਹਿਣਾ ਵੀ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੇ ਬਿਲਕੁਲ ਠੀਕ ਠਾਕ ਆ, ਚੜ੍ਹਦੀ ਕਲਾ ਵਿੱਚ ਆ। ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਕੋਲੋਂ ਤੁਹਾਡਾ ਭਲਾ ਮੰਗਦੇ ਹਾਂ। ਕਿਹੜੇ ਪਿਆਰੇ ਬਚਨ ਸਨ, ਪਹਿਲਾਂ ਪਾਕਾਲ ਪੁਰਖ ਦਾ ਨਾਮ, ਤੇ ਮੁੜ ਕੇ ਗੁਰੂ ਅੱਗੇ ਆਪਣੀ ਚੜ੍ਹਦੀ ਕਲਾ ਦੀ ਧੰਨਵਾਦ, ਉਪਰੰਤ ਆਪਣੇ ਭੈਣਾਂ ਭਰਾਵਾਂ ਤੇ ਰਿਸ਼ਤੇਦਾਰਾਂ ਲਈ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਨੀ। ਬੜਾ ਸੁੰਦਰ ਤਰੀਕਾ ਸੀ ਚਿੱਠੀ ਲਿਖਣ ਦਾ, ਇਹ ਮੇਰੇ ਦਿਲ ਖਿਆਲ ਤਾਂ ਆਇਆ। ਅੱਜ ਕੱਲ੍ਹ ਵੇਖਾ ਵੇਖੀ ਇੱਕ ਤਰੀਕਾ ਚੱਲਿਆ, ਟੈਂਪੂਆਂ ਦੇ ਉੱਪਰ, ਮੋਟਰਸਾਈਕਲਾਂ ਦੇ ਉੱਪਰ ਲਿਖਿਆ 786 ਨੰਬਰ, ਤੇ ਜੇ ਕਿਸੇ ਨੂੰ ਪੁੱਛਣੀ ਵੀ ਇਹਦਾ ਮਤਲਬ ਕੀ ਹੈ, ਤੇ ਪਤਾ ਕਿਸੇ ਨੂੰ ਨਹੀਂ। 786 ਥਾਂ ਥਾਂ ਤੇ ਨੰਬਰ ਨਵਾਂ ਪ੍ਰਚਲਿਤ ਹੋਇਆ। ਇਸ ਗੱਲ ਨੂੰ ਸਮਝਣ ਲਈ ਜਿਸ ਮੌਕੇ ਮੈਂ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਜੀ ਆਪਣੇ ਉਸਤਾਦ ਜੀ ਦੇ ਨਾਲ ਪੰਜਾਬ ਤੋਂ ਬਾਹਰ ਅਸੀਂ ਗੁਰਧਾਮਾਂ ਦੇ ਦਰਸ਼ਨ ਦਾਰੇ ਕਰਨ ਲਈ ਗਏ ਨਾ, ਤੇ ਪੰਜਾਬ ਦੇ ਬਾਹਰ ਦੇ ਜਿੰਨੇ ਇਲਾਕੇ ਨੇ, ਸਟੇਟ ਨੇ, ਉਹ ਪੰਜਾਬ ਵਿੱਚ ਵੀ ਹੈ, ਕੁਝ ਕੁਝ ਬਾਅਦ ਵਿੱਚ ਵੇਖਿਆ, ਪਰ ਬਾਹਰਲੇ ਸਟੇਟਾਂ ਵਿੱਚ ਬਹੁਤ ਰਿਵਾਜ਼ ਹੈ। ਉਹ ਕੀ ਹੈ, ਹਰ ਦੁਕਾਨ ਦੇ ਬਾਰ ਬਾਰ ਮਕਾਨ ਦੇ ਬਾਹਰ ਲਿਖਿਆ ਸ਼ੁਭ ਲਾਭ, ਸ਼ੁਭ ਲਾਭ ਲਿਖਿਆ ਮਿਲੇਗਾ ਤੁਹਾਨੂੰ। ਗੁਜਰਾਤ ਜਾਓ, ਮਹਾਰਾਸ਼ਟਰ ਜਾਓ, ਜਿੰਨਾ ਕੁ ਸਾਨੂੰ ਮਹਾਂਪੁਰਸ਼ਾਂ ਨੇ ਵਿਚਣ ਦਾ ਮੌਕਾ ਮਿਲਿਆ, ਸ਼ੁਭ ਲਾਭ ਲਿਖਿਆ। ਇੱਥੇ ਕੁਝ ਸਮੇਂ ਤੋਂ ਬਾਅਦ ਬਹੁਤ ਇਹ ਬਿਮਾਰੀ ਵਧੀ ਹੈ, 786 ਲਿਖਣ ਦਾ ਬੜਾ ਰਿਵਾਜ਼ ਚੱਲਿਆ। ਅਤੇ ਮੇਰਾ ਬੇਟਾ ਬੜਾ ਇੰਟੈਲੀਜੈਂਟ ਹੈ, ਬੜੀਆਂ ਪੋਥੀਆਂ ਪੜ੍ਹਦਾ, ਮੈਂ ਕਿਹਾ ਪੁੱਤਰ ਮੇਰੀ ਥੋੜ੍ਹੀ ਜਿਹੀ ਵੱਧ ਕਰ, ਇਹ ਮੈਨੂੰ ਇਹਦਾ ਅਰਥ ਪੜ੍ਹਾ ਵੀ 786 ਦਾ ਅਰਥ ਕੀ ਹੈ। ਮੈਂ ਇਹਦੇ ਅਰਥ ਆਪਣੇ ਬੇਟੇ ਕੋਲੋਂ ਪੜ੍ਹੇ, ਉਹਨੇ ਗ੍ਰੰਥਾਂ 'ਚੋਂ ਪੜ੍ਹ ਕੇ ਮੈਨੂੰ ਦੱਸਿਆ ਵੀ ਪਿਤਾ ਜੀ 786 ਲਫ਼ਜ਼ ਤਾਂ ਪ੍ਰਚਲਿਤ ਹੋਇਆ ਕਿ ਜਿਹੜੀ ਇਰਾਕ ਦੀ ਰਾਜਧਾਨੀ ਹੈ ਨਾ ਬਗਦਾਦ, ਉੱਥੇ 786 ਦੇ ਵਿੱਚ ਹਾਰੂ ਰਸ਼ੀਦ ਪਾਤਸ਼ਾਹ ਬਣਿਆ। ਅਤੇ ਜਿਵੇਂ ਅਸੀਂ ਹਿੰਦੁਸਤਾਨ ਜਿਹਨੂੰ ਗੋਲਡਨ ਐਰਾ ਕਹਿੰਦੇ ਹਾਂ, ਸੁਨਹਿਰੀ ਯੁੱਗ, ਉਸ 786 ਦੇ ਸਮੇਂ ਜੋ ਹਾਰੂ ਰਸ਼ੀਦ ਉੱਥੋਂ ਦਾ ਮਾਲਕ ਬਣਿਆ ਨਾ, ਮੁਲਕ ਇੰਨਾ ਖੁਸ਼ਹਾਲ ਸੀ, ਲੋਕ ਇੰਨੇ ਸੁਖੀ ਸਨ ਕਿ ਉਹ 786 ਨੂੰ ਚੇਤੇ ਕਰਦੇ ਨੇ ਵੀ ਸਾਡੇ ਘਰ ਉਹ ਖੁਸ਼ਹਾਲੀ ਆਵੇ, ਸਾਡੇ ਘਰ ਉਹੋ ਜਿਹੀਆਂ ਰੌਣਕਾਂ ਆਉਣ। ਔਰ ਇਹਦੇ ਪੈਰਲਲ ਸਾਡੇ ਹਿੰਦੂ ਭਰਾ ਕਹਿੰਦੇ ਨੇ ਕਿ ਮਾਲਕਾ ਸਾਨੂੰ ਚੰਗਾ ਫਾਇਦਾ ਆਵੇ, ਮਾੜਾ ਨਾ ਹੋਵੇ, ਇਹ ਤਾਂ ਉਹਨਾਂ ਦੇ ਮਤ ਨੇ ਨਾ। ਉਸੇ ਨਿਯਮ ਦੇ ਤਹਿਤ ਉਹਦੇ ਬਿਲਕੁਲ ਵਿਚਾਰਧਾਰਾ ਬਰਾਬਰ ਰੱਖਦੇ, ਅਸੀਂ ਇੱਕ ਅੱਗੇ ਅਰਦਾਸ ਕਰਦੇ, ਮੇਰੇ ਮਾਲਕਾ ਸਾਨੂੰ ਨਹੀਂ ਪਤਾ 786 ਕੀ ਹੈ, ਸਾਨੂੰ ਨਹੀਂ ਪਤਾ ਵੀ ਸ਼ੁਭ ਲਾਭ ਕੀ ਹੈ, ਅਸੀਂ ਤਾਂ ਇੱਕੋ ਇੱਕ ਜਾਣਦੇ ਹਾਂ ਵੀ ਤੂੰ ਸਾਡਾ ਬਣ ਜਾ ਅਤੇ ਸਾਨੂੰ ਲਾਭ ਹੀ ਲਾਭ ਹੈ, ਜਦੋਂ ਤੂੰ ਆ ਜਾਏਗਾ ਨਾ ਸਾਨੂੰ ਘਾਟਾ ਹੀ ਨਹੀਂ ਪੈਣਾ, ਸਾਨੂੰ ਫਾਇਦਾ ਹੀ ਫਾਇਦਾ ਹੈ। ਸਾਨੂੰ ਪਤਾ ਹੈ ਜੇ ਸਾਡਾ ਕਿਤੇ ਮਨ ਭਾਈ ਜੋਗਾ ਸਿੰਘ ਬਾਪੂ ਡੋਲ ਗਿਆ ਤੇ ਤੂੰ ਵੇਸਵਾ ਦੇ ਬੂਹੇ ਅੱਗੇ ਪਹਿਰਾ ਦੇ ਕੇ ਸਾਨੂੰ ਬਚਾ ਲੈਣਾ ਹੈ। ਸਾਨੂੰ ਪਤਾ ਹੈ ਕਿ ਜੇ ਕਿਤੇ ਭਾਈ ਦਿੱਧੀ ਚੰਦ ਬਾਕੂ ਸਾਨੂੰ ਮਜਬੂਰ ਹੋ ਕੇ ਭੱਠ ਵਿੱਚ ਬਹਿਣਾ ਪਿਆ ਤੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਤੂੰ ਡੋਲੀ ਵਿੱਚ ਆਪਣੇ ਤੇ ਪਾਣੀ ਪਵਾ ਕਰਕੇ ਸਾਨੂੰ ਸੇਕ ਨਹੀਂ ਲੱਗਣ ਦੇਣਾ, ਅਸੀਂ ਤਾਂ ਇੱਕ ਨੂੰ ਮੰਨਦੇ, ਅਸੀਂ ਤਾਂ ਇੱਕ ਨੂੰ ਚੇਤੇ ਕਰਦੇ ਹਾਂ। ਪਰਮਾਤਮਾ ਇੱਕ ਹੈ ਔਰ ਉਹਦੇ ਨਾਲ ਜੁੜਨ ਲਈ, ਉਹਦੀ ਪ੍ਰਾਪਤੀ ਲਈ, ਉਹਦੀ ਰਹਿਮਤ ਨੂੰ ਪ੍ਰਾਪਤ ਕਰਨ ਲਈ ਗੁਰਮੁਖਾ ਸੱਚੇ ਗੁਰੂ ਦੀ ਕਿਰਪਾ ਦਾ ਪਾਤਰ ਬਣਨਾ ਕਰ।
1: ਅਵਤਰ ਆਏ ਕਹਾਂ ਤੁਮ ਕੀਨਾ।
0: ਇਹ ਗੁਰਮੁਖ ਪਿਆਰਿਓ ਆਪਾਂ ਜਿਹਨੂੰ ਕਹਿੰਦੇ ਪਖੀਲਾ ਚਾਹ ਡੰਡਾ ਹੁੰਦਾ ਡੰਡਾ, ਤੇ ਕਿਸੇ ਮੌਕੇ ਬੰਦਾ ਪ੍ਰੇਮ ਨਾਲ ਨਾ ਮੰਨੇ ਤੇ ਮਾਂ ਪਿਓ ਨੂੰ ਤਾੜ ਦੇ ਰਹੇ। ਮੇਰੀ ਸਮਝ ਦੇ ਮੁਤਾਬਕ ਅੱਜ ਬਾਬਾ ਫਰੀਦ ਕਬੀਰ ਜੀ ਨੇ ਉਹੋ ਹੀ ਫਾਰਮੂਲਾ ਵਰਤਿਆ ਜਿਹੜਾ ਆਇਆ ਨਾ, ਅਵਤਰ ਆਏ ਕਹਾਂ ਤੁਮਕੀਨਾ। ਕਈਆਂ ਨੂੰ ਬੜਾ ਲਫ਼ਜ਼ ਉਪੜਾ ਲੱਗੇਗਾ ਤੇ ਮੈਂ ਸੇਫ ਥਾਂ ਹੈ ਕਿ ਮੈਂ ਆਪਣੇ ਘਰ ਤਾਂ ਸਿੱਖਿਆ ਨੀ, ਮਹਾਂਪੁਰਸ਼ਾਂ ਨੇ ਸਾਨੂੰ ਪੜ੍ਹਾਇਆ ਤੇ ਸਾਡੇ ਕੋਲ ਲਿਖਿਆ ਹੋਇਆ। ਜੇ ਤੁਸੀਂ ਕਹੋ ਕਿ ਕਿੱਥੋਂ ਪੜ੍ਹਿਆ ਤੁਸੀਂ, ਕੰਮ ਕਿਆ ਲਿਖਿਆ ਵੇਖ ਲਾ ਭਰਾਵਾ, ਸਾਨੂੰ ਸੰਤਾਂ ਨੇ ਪੜ੍ਹਾਇਆ। ਬਾਬਾ ਕਰਤਾਰ ਸਿੰਘ ਖਾਲਸਾ ਨੇ ਅਵਤਰ ਦਾ ਅਰਥ ਹੈ ਔਂਤਰਿਆ, ਇੱਥੇ ਆ ਕੇ ਤੂੰ ਕੀ ਕੀਤਾ। ਸੰਪਰਦਾਇਕ ਟਕਸਾਲੀ ਅਰਥ ਬਾਬਾ ਦੀਪ ਸਿੰਘ ਨੇ ਕਲਗੀਧਰ ਪਾਤਸ਼ਾਹ ਕੋਲੋਂ ਇਹਦੇ ਚਾਰ ਅਰਥ ਪੜ੍ਹੇ ਨੇ। ਜਿਸ ਮੌਕੇ ਦਮਦਮਾ ਸਾਹਿਬ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 42 ਸਿੰਘਾਂ ਨੂੰ ਅਰਥ ਪੜ੍ਹਾਏ ਸਨ, ਉਹਨਾਂ 42 ਸਿੰਘਾਂ ਨੂੰ ਜਿਹੜੇ ਅਰਥ ਪੜ੍ਹਾਏ ਸਨ ਉਹਨਾਂ ਚ ਵਿਸ਼ੇਸ਼ ਕਰਕੇ ਬਾਬਾ ਬਨੀ ਸਿੰਘ ਤੇ ਬਾਬਾ ਦੀਪ ਸਿੰਘ ਨੇ ਉਹਦੇ ਅਰਥ ਸਿੱਖ ਸੰਗਤਾਂ ਨੂੰ ਅੱਗੇ ਪੜ੍ਹਾਏ ਤੇ ਦੱਸੇ। ਉਸ ਨਿਯਮ ਦੇ ਮੁਤਾਬਕ ਬਾਬਾ ਬਨੀ ਸਿੰਘ ਦੀ ਵਿਚਾਰਧਾਰਾ ਹੈ। ਬਾਬਾ ਦੀਪ ਸਿੰਘ ਕਹਿੰਦੇ ਨੇ ਕਿ ਅਸੀਂ ਕਲਗੀਧਰ ਪਾਤਸ਼ਾਹ ਕੋਲੋਂ ਇਸ ਪੰਕਤੀ ਦੇ ਚਾਰ ਅਰਥ ਪੜ੍ਹੇ ਸਨ ਪਿਆਰੇ, ਚਾਰ ਤੇ ਚਾਰ ਅਰਥਾਂ ਦੇ ਵਿੱਚੋਂ ਜਿਹੜਾ ਬਾਜਾਂ ਵਾਲੇ ਨੇ ਪਹਿਲਾ ਅਰਥ ਕੀਤਾ ਸੀ ਉਹ ਇਹੋ ਕੀਤਾ ਸੀ ਔਂਤਰਿਆ, ਇੱਥੇ ਆ ਕੇ ਤੂੰ ਕੀ ਕੀਤਾ। ਇਹ ਮੁੱਖ ਅਰਥ ਦੇ ਪਹਿਲਾ ਅਰਥ, ਇਹ ਔਂਤਰਿਆ ਤੂੰ ਇੱਥੇ ਆ ਕੇ ਕੀ ਕੀਤਾ। ਔਂਤਰਿਆ ਉਹਨੂੰ ਕਹਿੰਦੇ ਆ ਜਿਹਦੇ ਸੰਤਾਨ ਹੋਵੇ, ਉਹਨੂੰ ਔਂਤਰਾ ਕਹਿੰਦੇ, ਫਲਾਨਾ ਔਂਤਰਾ ਗਿਆ। ਉਹ ਮਨੁੱਖ ਵੀ ਔਂਤਰਾ ਹੈ ਜਿਹਦੇ ਅੰਦਰ ਸ਼ੁੱਭ ਗੁਣ ਰੂਪੀ ਤੇ ਗਿਆਨ ਰੂਪੀ ਧੀਆਂ ਤੇ ਪੁੱਤਰ ਨਹੀਂ ਪੈਦਾ ਹੋਇਆ। ਪੁੱਤਰ ਪੈਦਾ ਤਾਂ ਸੁੰਤਰਾ ਤਾਂ ਹੀ ਹੈ ਨਾ, ਕਿ ਜੇ ਸਾਡੇ ਵਿੱਚੋਂ ਕੁਝ ਨੇਕੀ ਪੈਦਾ ਹੀ ਨਹੀਂ ਹੋਈ ਤੇ ਭਾਵੇਂ ਆਪਾਂ ਦਾਅਵਾ ਤਾਂ ਕਰੀ ਚਲੀਏ ਸੁੰਤਰੇ, ਪਰ ਹਾਂ ਔਂਤਰੀ ਸੁੰਤਰਾ ਉਹ ਹੈ ਜਿਹਦੇ ਕੁਝ ਕੁਝ ਨੇਕੀ ਨਿਕਲੇ, ਜਿਹਦੇ ਵਿੱਚੋਂ ਕੁਝ ਭਲਾ ਨਿਕਲੇ। ਇੱਕ ਤਾਂ ਮੁੱਖ ਅਰਥੇ ਦਾ ਇਹ ਹੋਇਆ। ਦੂਜਾ ਅਰਥ ਹੈ ਅਵਸਰ ਅਰਦਾਸ ਹੁੰਦਾ ਹੈ ਉੱਪਰੋਂ ਉਤਰਿਆ। ਜਿਹੜੇ ਕੋਲ ਨੇ ਸਾਡੇ ਬਹੁਤੇ ਗੂੜੇ ਵਿਦਵਾਨ ਨੇ ਉਹਨਾਂ ਨੇ ਅਵਤਾਰ ਦਾ ਦੂਜਾ ਅਰਥ ਕੀਤਾ ਹੈ ਉੱਪਰੋਂ ਉਤਰਿਆ। ਔਰ ਇਹਦੀ ਪੁਸ਼ਟੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਇਸ ਪੰਕਤੀ ਤੋਂ ਹੁੰਦੀ ਹੈ, ਕਹੋ ਕਬੀਰ ਹਮ ਰਾਮ ਕੀ ਅੰਸ਼। ਬਾਬਾ ਕਬੀਰ ਜੀ ਕਹਿੰਦੇ ਨੇ ਅਸੀਂ ਉਸ ਪਰਿਪੂਰਨ ਪਰਮਾਤਮਾ ਦਾ ਇੱਕ ਹਿੱਸਾ ਹੈ। ਜਿਹੜਾ ਪਰਿਪੂਰਨ ਪਰਮਾਤਮਾ ਦਾ ਹਿੱਸਾ ਹੋ ਕੇ ਵੀ ਕੁਝ ਨਾ ਕਰੇ ਉਤਰਾ ਹੀ ਹੋਇਆ ਨਾ। ਦੂਜਾ ਅਰਥ ਹੈ ਉੱਪਰੋਂ ਉਤਰਿਆ ਹੋਇਆ। ਤੀਜਾ ਅਵਤਰ ਦਾ ਅਰਥ ਹੈ ਜਨਮ। ਜਿਹੜਾ ਅਵਤਾਰਾ ਲੱਗੇ ਹੁੰਦਾ ਨਾ ਅਵਤਾਰਾ, ਦਸਮ ਪਾਤਸ਼ਾਹ ਤੁਸੀਂ ਬਾਣੀ ਪੜ੍ਹ ਕੇ ਵੇਖਣੀ ਤੇ ਦਸਮ ਪਾਤਸ਼ਾਹ ਨੇ ਅਵਤਾਰਾ ਦਾ ਜੇਕਰ ਇਸ ਪੱਖ ਨਾਲ ਕੀਤਾ ਜਨਮ, ਤੇ ਇਹਦਾ ਤੀਜਾ ਅਰਥ ਇਹ ਬਣਦਾ ਉਹ ਪਿਆਰਿਆ ਤੂੰ ਮਨੁੱਖਾਂ ਦੇ ਘਰ ਜਨਮਿਓ ਤੇ ਤੂੰ ਜੰਮ ਕੀ ਕੀਤਾ? ਕੁਝ ਵੀ ਨਹੀਂ ਕੀਤਾ। ਤੇਰੇ ਜੰਮਣ ਦਾ ਕੀ ਫਾਇਦਾ, ਜਿਹਨੂੰ ਆਪਾਂ ਆਮ ਕਹਿੰਦੇ ਤੇਰੇ ਜੰਮਣ ਦਾ ਕੀ ਫਾਇਦਾ ਹੈ, ਤੀਜਾ ਅਰਥ ਦਾ ਇਹ ਜੇ ਤੇਰੇ ਜੰਮਣ ਦਾ ਕੀ ਲਾਭ, ਤੇਰੇ ਮਨੁੱਖ ਹੋਣ ਦਾ ਕੀ ਲਾਭ। ਤੀਜਾ ਚੌਥਾ ਅਵਤਾਰ ਆਏ ਕਹਾਂ ਤੂੰ ਮਕੀਨਾ, ਉਹ ਨਕਮਿਆ ਜੇ ਨਹੀਂ ਕੁਝ ਹੋਇਆ ਹੋਣੀ ਤਰਜਾ, ਤੇ ਜੇ ਪਹਿਲਾਂ ਨਹੀਂ ਕੁਝ ਕੀਤਾ ਤੇ ਤੈਨੂੰ ਇੰਨੀ ਚਾਲ ਚੰਬ ਕੀਤੀ, ਤੇਰੀ ਇੰਨੀ ਲਾਈ ਹੈ ਤੇ ਬਿਸ਼ਰਮਾ ਹੋਣੀ ਕੁਝ ਨਾ ਕੁਝ ਲੱਤਾਂ ਛੜੀਆਂ ਮਾਰ, ਤੂੰ ਸੰਸਾਰ ਸਾਗਰ ਤੋਂ ਤਰਕੇ ਅੱਗੇ ਹੋ ਜਾਏ। ਅਵਤਰ ਆਏ ਕਹਾਂ ਤੂੰ ਮਕੀਨਾ, ਉਹ ਘੋੜਿਆ ਮਨੁੱਖਾ ਜਨਮ ਲੈ ਕੇ ਤੂੰ ਸੰਸਾਰ ਵਿੱਚ ਕੀ ਕੀਤਾ? ਮੇਰੇ ਇੰਨੇ ਬੱਚੇ ਆ ਜੀ, ਬੜਾ ਮਾਣ ਹੈ। ਭੋਲਿਆ ਬੱਚੇ ਪੰਛੀਆਂ ਦੇ, ਬੱਚੇ ਪਸ਼ੂਆਂ ਦੇ, ਕੇਵਲ ਤੇ ਕੇਵਲ ਬੱਚਿਆਂ ਨੂੰ ਜਨਮ ਦੇ ਕੇ ਤੇ ਮਹਾਨ ਨਾ ਬਣ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੇਰੇ ਤਾਂ ਦੋ ਚਾਰ ਦੇ ਨਾ, ਮੈਂ ਤੁਹਾਨੂੰ ਤੁਸੀਂ ਹੁਣ ਕੋਈ ਹੈਰਾਨ ਹੋ ਜਾਓਗੇ, ਧਾਰੀ ਵਾਲੇ ਇਹ ਗੁਜਰ ਉਹਦੇ 52 ਨਿਆਣੇ ਨੇ, 52 ਆ ਧਾਰੀ ਵਾਲ 52 ਨਿਆਣੇ। ਇਹ ਮਨੁੱਖਾ ਜਾਮਾ ਉਹ ਗੁਜਰਿਆ ਨਾ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਤੂੰ 52 ਦੀ ਗੱਲ ਕਰਨਾ, 1 ਲੱਖ ਪੂਤ, 1.25 ਲੱਖ ਨਾਤੀ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਰਾਵਣ ਦੀ ਗੱਲ ਕਹਿੰਦੇ 1 ਲੱਖ ਪੂਤ, 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਬਾਤੀ। ਇਹਦੇ ਅਖਰੀ ਅਰਥ ਨੇ 1 ਲੱਖ ਪੁੱਤ ਤੇ 1.25 ਲੱਖ ਪੋਤਰੇ, ਭਾਵ ਚੇਲੇ ਤੇ ਗਾ ਚੇਲਿਆਂ ਦੇ ਫਿਰ ਚੇਲੇ। ਕੀ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਉਸ ਵੱਡੇ ਵਿਦਵਾਨ ਨੂੰ ਮੂਰਖ ਵੀ ਆਖਿਆ, ਮੂਰਖ। ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਐਡੇ ਵੱਡੇ ਵਿਦਵਾਨ ਤੇ ਸਕਾਲਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੇ ਮੂਰਖ ਕਿਉਂ ਆਖਿਆ? ਕੇਵਲ ਤੇ ਕੇਵਲ ਸੋਨੇ ਦੀਆਂ ਕੰਧਾਂ ਤਾਂ ਬਣਾਉਂਦਾ ਰਿਹਾ, ਪਰ ਅੱਗੇ ਨੀ ਕੁਝ ਨਾ ਕੀਤਾ। ਸੋਨਾ ਤਾਂ ਇੱਥੇ ਰਹਿ ਗਿਆ ਨਾ, ਭਵਿੱਖ ਨੇ ਸਾਂਭ ਲਿਆ। ਇਸ ਪ੍ਰਕਾਰ ਇੱਥੇ ਬਾਬਾ ਕਬੀਰ ਜੀ ਦੀ ਰਸਨਾ ਦੇ ਦੁਆਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਉਹ ਭੋਲਿਆ, ਉਹ ਪਿਆਰਿਆ, ਉਹ ਗੁਰਮੁਖਾ, ਤੈਨੂੰ ਮਨੁੱਖਾ ਜਨਮ ਮਿਲਿਆ, ਇੱਥੇ ਤੂੰ ਕੀ ਕੀਤਾ? ਸਵਾਸਾਂ ਦੀ ਪੂੰਜੀ ਗਵਾ ਦਿੱਤੀ ਨਾ, ਸੌਂ ਸੌਂ ਕੇ ਖਾ ਖਾ ਕੇ ਸਮੇਂ ਨੂੰ ਬਰਬਾਦ ਕੀਤਾ ਨਾ। ਤੂੰ ਖਾਣ ਲਈ ਨਹੀਂ, ਤੂੰ ਸੌਣ ਲਈ ਨਹੀਂ, ਤੂੰ ਆਇਆ ਸੀ ਇਸ ਕੰਮ ਲਈ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਨੂੰ ਪੁੱਛਿਆ ਕਿ ਪਾਤਸ਼ਾਹ ਮੇਰੀ ਯਾਦਾਸ਼ਤ ਕਮਜ਼ੋਰ ਹੈ, ਤੁਸੀਂ ਕਰੋ ਕਿਰਪਾ, ਮੈਨੂੰ ਚੇਤਾ ਭੁੱਲ ਗਿਆ ਸੀ ਮੈਂ ਕਾਹਦੇ ਲਈ ਆਇਆ। ਮੈਨੂੰ ਦ੍ਰਿਸ਼ਟਾਂਤ ਛੇਤੀ ਆ ਗਿਆ ਇੱਥੋਂ। ਇੱਕ ਬੰਦੇ ਦਾ ਚੇਤਾ ਬੜਾ ਮਾੜਾ ਸੀ, ਘਰੋਂ ਤੁਰ ਲੱਗਾ ਨਾ ਬਾਜ਼ਾਰ ਨੂੰ, ਤੇ ਘਰਵਾਲੀ ਨੇ ਕਿਹਾ ਕਿ ਤੁਸੀਂ ਆਉਂਦੇ ਇੱਕ ਹਲਦੀ ਦਾ ਪੈਕਟ ਲਈ ਆਇਆ ਜੇ। ਉਹਨੇ ਪਰਲੇ ਨੂੰ ਗੰਢ ਦੇ ਲਈ। ਜਦੋਂ ਬਾਜ਼ਾਰ ਚ ਗਿਆ ਨਾ ਤੇ ਉਹਨੇ ਪਰਲੇ ਨੂੰ ਗੰਢ ਵੇਖੀ ਤੇ ਕਹਿਣ ਲੱਗਾ ਵੀ ਚੀਜ਼ ਤਾਂ ਉਹ ਲੈਣੀ ਹੈ। ਹੁਣ ਗੰਢ ਉਹਦੇ ਕੋਲ, ਪਰ ਉਹਨੂੰ ਹਲਦੀ ਦਾ ਚਿੱਤਾ ਭੁੱਲ ਗਿਆ। ਉਹ ਘਰਵਾਲੀ ਕਹਿਣ ਲੱਗੀ, ਸਵਾਮੀ ਜੀ ਮੈਂ ਤੁਹਾਨੂੰ ਤੁਰ ਲੱਗਿਆ ਕਿਹਾ ਸੀ ਵੀ ਹਲਦੀ ਆਪਣੇ ਘਰ ਨਹੀਂ ਮੁੱਕੀ, ਸ਼ਾਮ ਨੂੰ ਪ੍ਰਾਹੁਣੇ ਆਉਣਾ, ਦਾਲ ਭਾਜੀ ਬਣਾਉਣੀ ਹੈ। ਕਹਿਣ ਲੱਗਾ ਮੈਨੂੰ ਗੰਢ ਦਾ ਚੇਤਾ ਤਾਂ ਰਹਿ ਗਿਆ ਪਰ ਹਲਦੀ ਦਾ ਚੇਤਾ ਭੁੱਲ ਗਿਆ। ਇਹ ਸਾਡੀ ਪੁਜੀਸ਼ਨ ਹੈ, ਸਾਡੀ ਹਾਲਤ ਹੈ। ਅਸੀਂ ਗੰਢਾਂ ਤਾਂ ਦੇ ਲਈਆਂ, ਗਾਤਰੇ ਕਿਰਪਾਨ ਪਾ ਲਈ, ਕਿਸ਼ਹਿਰਾ ਪਾ ਲਿਆ ਗੁਰੂ ਕੇ ਸਿੱਖਾ, ਪਰ ਕਿਰਪਾਨ ਤੇ ਕਿਸ਼ਹਿਰਾ ਕਹਿੰਦਾ ਕਿ ਕਿਤੇ ਇਹ ਵੀ ਸੋਚ ਲਿਆ ਕਰ। ਆਇਓ ਸੁਣ ਪੜ੍ਹਨ ਕੋ ਬਾਣੀ, ਅਸੀਂ ਆਏ ਸਾਂ ਬਾਣੀ ਸੁਣ ਲਈ, ਅਸੀਂ ਆਏ ਸਾਂ ਬਾਣੀ ਪੜ੍ਹਨ ਲਈ। ਨਾ ਬਾਣੀ ਸੁਣੀ ਨਾ ਬਾਣੀ ਪੜ੍ਹੀ।
1: ਰਾਮ ਕੋ ਨਾਮ ਨਾ ਕਬੂਲੀ ਨਾ।
0: ਕਬੀਰ ਜੀ ਕਹਿੰਦੇ ਨੇ ਰੱਬ ਦੇ ਨਾਮ ਦਾ ਇਹਨੂੰ ਕਦੇ ਚੇਤਾ ਹੀ ਨਹੀਂ ਆਇਆ। ਇੱਕ ਅੰਮ੍ਰਿਤਧਾਰੀਆਂ ਦੇ ਘਰ ਗਏ ਪ੍ਰਾਹੁਣੇ ਤੇ ਕਹਿੰਦੇ ਗੁੜਕਾ, ਕਹਿੰਦੇ ਜੀ ਗੁੜਕਾ ਤੁਸੀਂ ਰੱਖਿਆ ਹੀ ਨਹੀਂ। ਅੰਮ੍ਰਿਤਧਾਰੀਆਂ ਦੇ ਘਰ ਅੰਮ੍ਰਿਤਧਾਰੀ ਪ੍ਰਾਹੁਣੇ ਗਏ ਤੇ ਗੁੜਕਾ ਹੀ ਹੈ ਨਹੀਂ, ਗੁੜਕੇ ਦਾ ਚੇਤਾ ਹੀ ਨਹੀਂ। ਪਿਆਰਿਆ ਰਾਮ ਦੇ ਨਾਮ ਨੂੰ ਕਦੇ ਚੇਤੇ ਨਹੀਂ ਕੀਤਾ, ਤੇਰੇ ਜੰਮਣ ਦਾ ਕੀ ਲਾਭ?
1: ਰਾਮ ਨਾ ਜਪੋ ਕਵਣ ਮਤ ਲਾਗੇ।
0: ਪਿਆਰਿਓ ਰਾਮ ਨੂੰ ਚੇਤੇ ਨਹੀਂ ਕਰਦੇ, ਕਿਹੜੀ ਗੱਲ ਦੇ ਮਗਰ ਪਏ, ਕਿਹੜੇ ਮਤ ਨੂੰ ਮੰਨਦੇ ਹੋ? ਮਤ ਨਾਮ ਫਿਰਕੇ ਦਾ ਵੀ ਹੈ, ਮਤ ਨਾਮ ਧਰਮ ਦਾ ਵੀ ਹੈ, ਮਤ ਨਾਮ ਸਿਧਾਂਤ ਦਾ ਵੀ ਹੈ। ਤੁਸੀਂ ਕਿਹੜੀ ਵਿਚਾਰ ਨਾਲ ਜੁੜੇ ਹੋਏ ਹੋ?
1: ਮਰ ਜਾਏ ਬੇਕੋ ਕਿਆ ਕਰੋ ਅਭਾਗੇ।
0: ਜਦੋਂ ਮਰ ਲੱਗੇਗਾ ਉਦੋਂ ਕੀ ਕਰੇਗਾ? ਰਾਮ ਦਾ ਨਾਮ ਤਾਂ ਤੂੰ ਚੇਤੇ ਕੀਤਾ ਹੀ ਨਹੀਂ, ਆਖਿਰ ਮਰੇਗਾ ਨਾ। ਜਦੋਂ ਮਰੇਗਾ ਉਦੋਂ ਕੀ ਕਰੇਗਾ? ਮੰਦ ਭਾਗਿਆ ਬੇਕਰਮਿਆ ਰਾਮ ਦੇ ਕਰਕੇ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ
1: ਦੁੱਖ ਸੁਖ ਕਰਕੇ ਕੁਟੰਬ ਜੀਵਾਇਆ।
0: ਜਿਹੜਾ ਜੀਵਾਇਆ ਸ਼ਬਦ ਹੈ ਇਹ ਗੁਰਮੁਖ ਬਾਗੜੀਆਂ ਦੀ ਬੋਲੀ, ਮੈਂ ਉਹਨਾਂ ਵਿੱਚ ਰਿਹਾ ਕਰਕੇ ਮੈਨੂੰ ਇਹਦਾ ਅਰਥਾ ਪਤਾ। ਆ ਤੁਸੀਂ ਹਰਿਆਣੇ ਵਿੱਚ ਜਾਓ, ਰਾਜਸਥਾਨ ਵਿੱਚ ਜਾਓ, ਜਿਹੜੇ ਉੱਥੋਂ ਦੇ ਸਾਡੇ ਬਾਗੜੀ ਵੀਰ ਨੇ ਨਾ, ਉਹ ਕਹਿਣਗੇ ਮੈਂ ਰੋਟੀ ਜੇਮ ਕੇ ਆਇਆ। ਆਪਾਂ ਕਹਿੰਦੇ ਰੋਟੀ ਖਾ ਕੇ ਆਇਆ, ਉਹ ਕਹਿੰਦੇ ਰੋਟੀ ਜੇਬ ਕੇ ਆਇਆ। ਇਹ ਹਰਿਆਣੇ ਤੇ ਰਾਜਸਥਾਨ ਦੀ ਬੋਲੀ ਹੈ ਬਾਗੜੀ ਬੋਲੀ। ਜਵਾਬ ਦਾ ਅਰਥ ਹੈ ਖਾਣਾ। ਮੇਰੇ ਪਾਤਸ਼ਾਹ ਕਹਿੰਦੇ ਨੇ ਆਪਣੇ ਸਰੀਰ ਤੇ ਦੁੱਖ ਝੱਲੇ, ਆਪਣੇ ਸਰੀਰ ਤੇ ਕਦੇ ਸੁੱਖ ਆਇਆ। ਜਿਹੜਾ ਪਰਿਵਾਰ ਹੈ ਨਾ ਕੀ ਕਰਾਂ, ਕਹਿੰਦਾ ਪਰਿਵਾਰ ਨੂੰ ਰੋਟੀ ਤਾਂ ਖੋਣੀ ਹੋਈ ਨਾ, ਆਪਾਂ ਸਾਰੇ ਕਹਿੰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਨੇ ਦੁੱਖ ਤੇ ਸੁੱਖ ਝੱਲ ਕੇ ਸਰੀਰ ਤੇ ਆਪਣੇ ਪਰਿਵਾਰ ਨੂੰ ਖੋਣਾ ਕੀਤਾ।
1: ਮਰਤੀ ਬਾਰ ਇੱਕ ਸਾਰ ਦੁੱਖ ਪਾਇਆ।
0: ਯਾਦ ਰੱਖੀ ਜਦੋਂ ਮਰੇਗਾ ਨਾ ਉਦੋਂ ਕੁੱਟ ਕੱਲੇ ਤੈਨੂੰ ਪੈਣੀ। ਪਰਿਵਾਰ ਨੂੰ ਤੂੰ ਬੜਾ ਲਿਆ ਲੈ ਕੇ ਦਿੱਤਾ, ਬੜੀਆਂ ਮੌਜਾਂ ਕੀਤੀਆਂ, ਪਰ ਉਦੋਂ ਕੇਵਲ ਤੇ ਕੇਵਲ ਜਿਹੜੀਆਂ ਸੱਟਾਂ ਨੇ ਨਾ ਉਹ ਕੇਵਲ ਤੇ ਕੇਵਲ ਤੇਰੇ ਸਿਰ ਨੇ ਚੱਲੀਆਂ ਜੀ। ਇਹ ਕੇਵਲ ਤੇ ਕੇਵਲ ਤੇਰੇ ਸਿਰ ਤੇ ਪੈਣਗੀਆਂ। ਸਿਰ ਤੇ ਮਰਤੀ ਵਾਰ ਇੱਕ ਸਰ ਦੁੱਖ ਪਾਇਆ, ਔਰ ਤੈਨੂੰ ਇਕੱਲੇ ਨੂੰ ਜਿਹੜੇ ਇਹ ਦੁੱਖ ਨੇ ਇਹ ਝੱਲਣੇ ਪੈਣਗੇ। ਮਰ
1: ਲੱਗਿਆਂ ਤਵ ਕਰਨ ਪੁਕਾਰਾ।
0: ਬਾਬਾ ਕਬੀਰ ਜੀ ਕਰਡੇ ਹੋ ਕੇ ਸਾਨੂੰ ਲੈਂਦੇ ਨੇ, ਕਰਡੇ ਹੋ ਕੇ ਸਮਝਾਉਂਦੇ ਨੇ। ਕੰਠ ਗਹਿਣ ਜਿਹਨੂੰ ਆਪਾਂ ਕਹਿੰਦੇ ਮੈਨੂੰ ਫਲਾਣੇ ਨੇ ਗਲੋਂ ਫੜ ਲਿਆ, ਉਹਨੂੰ ਗਲੋਂ ਫੜ ਲਾ ਫਲਾਣੇ ਨੂੰ। ਕੰਠ ਗਹਿਣ ਦਾ ਅਰਥ ਹੈ ਜਦੋਂ ਤੇਰਾ ਗਲ ਫੜਨਗੇ, ਤੇਰੀ ਗਿੱਚੀ ਘੁੱਟਣਗੇ। ਕੰਠ ਗਹਿਣ ਤਵ ਕਰਨ ਪੁਕਾਰਾ, ਜਦੋਂ ਜੰਮ ਨੇ ਆ ਕੇ ਸਾਡੇ ਗਲੇ ਨੂੰ ਘੁੱਟਿਆ ਉਦੋਂ ਕਹਿੰਦਾ ਪੁੱਤਰਾ ਮੈਂ ਗਿਆ। ਉਦੋਂ ਇਹ ਜੀ ਪੁਕਾਰ ਕਰਦੇ ਨੇ, ਰੌਲਾ ਪਾਉਂਦੇ ਹਨ।
1: ਕਬੀਰ ਆਗੇ ਤੇ ਨਾ ਸਮਾਰਾ।
0: ਬਾਬਾ ਕਬੀਰ ਜੀ ਕਹਿੰਦੇ ਉਹ ਘੋੜਿਆ ਕੰਮ ਉਹ ਜਿਹੜਾ ਪਹਿਲਾਂ ਕੀਤਾ ਜਾਏ, ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਕੈਚ ਦੀ ਟਾਈਮ ਬਾਈ ਦੀ ਫੋਰ ਲੋਕ, ਸਮੇਂ ਨੂੰ ਵਿੱਚੀ ਤੋਂ ਫੜ। ਇਸ ਕਰਕੇ ਬਾਬਾ ਕਬੀਰ ਜੀ ਕਹਿੰਦੇ ਨੇ ਕਹੇ ਕਬੀਰ ਆਗੇ ਤੇ ਨਾ ਸਮਾਰਾ। ਉਹ ਭੋਲਿਆ ਤੂੰ ਪਹਿਲਾਂ ਕਿਉਂ ਨਹੀਂ ਪਰਮਾਤਮਾ ਨੂੰ ਚੇਤੇ ਕਰਦਾ। ਆਗੇ ਦਾ ਅਰਥ ਹੈ ਪਹਿਲਾਂ, ਸਮਾਰਾ ਕਹਿੰਦੇ ਨੇ ਚੇਤੇ ਕਰ ਲਓ ਪਿਆਰਿਆ। ਉਹ ਸਮਾਂ ਆਉਣ ਤੋਂ ਪਹਿਲਾਂ ਹੀ ਪਰਮਾਤਮਾ ਨੂੰ ਚੇਤੇ ਕਰ। ਉਧਰੋਂ ਗੱਡੀ ਆ ਜਾਏ ਤੇ ਬੰਦਾ ਕਵੇ ਮੈਂ ਟਿਕਟ ਲੈਣਾ, ਗੱਡੀ ਲੰਘ ਜਾਏਗੀ। ਟਿਕਟ ਲੈ ਕੇ ਪਹਿਲਾਂ ਤਿਆਰੀ ਕਰ, ਤੇ ਟਿਕਟ ਕਿਹੜੀ ਹੈ? ਰਾਮ ਦਾ ਨਾਮ, ਪਰਮਾਤਮਾ ਦੀ ਬੰਦਗੀ, ਵਾਹਿਗੁਰੂ ਦਾ ਧਿਆਨ, ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਇਹ ਗੁਰੂ ਕਾ ਸਤਾਂਤ ਸਾਡੇ ਜੀਵਨ ਦਾ ਅੰਗ ਬਣੇ, ਸਾਨੂੰ ਰਾਮ ਚੇਤੇ ਆਵੇ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿਣ ਕਿਰਪਾ ਕਰਨ ਕਿ ਸਾਡਾ ਗਲਾ ਉਹ ਜੰਮ ਨਾ ਫੜੇ, ਸਾਡੇ ਸਿਰ ਤੇ ਗੁਰੂ ਦਾ ਕਿਰਪਾ ਭਰਿਆ ਹੱਥ ਹੋਵੇ। ਇਹ ਗੁਰੂ ਕੋਲ ਮੰਗ ਹੈ। ਗੁਰੂ ਕਾ ਸੰਗਤ ਦਾ ਕੁਟਾਨ ਕੁਟਾਨ ਪ੍ਰਵਾਦ ਫੁੱਲਾਂ ਚੁੱਕਾ ਦੀ ਮਾਫ਼ੀ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਹਿਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਦਰ ਰਾਸਾ ਮਹਿਲਾ ਪਹਿਲਾ ਸੋ ਦਾ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜ ਤੇਰੇ ਨਾਲ ਨੀਕ ਸੰਖਾਂ ਕਿਤ ਤੇਰੇ ਵਾਵਨ ਹਾਰੇ ਕਿਤੇ ਤੇਰੇ ਰਾਗ ਪਰਿ ਸਿਉ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਰੂਪ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਨ ਬੈਠੇ ਦੇਵ ਨੇ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੂੰ ਪੰਡਿਤ ਪੜ੍ਹਨ ਅਖੀ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੂੰ ਮੋਹਣੀਆ ਮਨ ਮੋਹਣ ਸੁਰਗ ਮਸ਼ ਪਿਆਲੇ ਗਾਵਨ ਤੁਧਨੂੰ ਰਤਨ ਪਾਏ ਤੇਰੇ ਅਸਤ ਤੀਰਥ ਨਾਲੇ ਗਾਵਨ ਤੁਧਨੂੰ ਜੋਧ ਮਹਾਂਬਲ ਸੂਰਾ

ਮਾਇਆ ਦੀ ਨੇਉ ਪਾਈ ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ ਜੋਤਿਸ਼ ਭਾਵੈ ਸੋਈ ਕਰਤੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ।

ਕਹਿਣੇ ਵਾਲੇ ਫਿਰ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗੰਭੀਰਾ ਕੋਈ ਨਾ ਜਾਣਿਆ ਤੇਰਾ ਕੀਤਾ ਕੇ ਵਰਚੀਰਾ ਰਹੋ ਸਾਵ ਸੁਸਤੀ ਮਿਲ ਸੁੱਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਗੁਰਹਾਈ ਕਹਿਣ ਨਾ ਜਾਈ ਫਿਰ ਚਲ ਵੜਿਆਈ ਸਭ ਸਤ ਸਭ ਤਪ ਸਭ ਚੰਗੀਆਂ ਸਿੱਧਾ ਪੁਰਖਾਂ ਕੀਆਂ।

ਸੇਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੈ ਤਸੇ ਗਿਆ ਚਾਰਾ, ਨਾਨਕ ਸੱਚ ਸਵਾਰ ਨਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਆਖਣੇ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ, ਉਤ ਭੁੱਖੇ ਖਾਏ ਚਲੀਏ ਦੁੱਖ। ਸੋ ਕਿਉਂ ਵਿਸਰੇ ਮੇਰੀ ਮਾਏ, ਸਾਚਾ ਸਾਹਿਬ ਸਾਚੇ ਨਾਏ ਰਹਾਉ, ਸਾਚੇ ਨਾਮ ਕੀ ਤਲੋੜਿਆਈ, ਆਖ ਸਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਹਸਨ ਜੀ ਸਾਰੇ ਤੇ ਕੁਮ ਜਾਤ, ਨਾਨਕ ਨਾਵੇ ਵਾਸਨਾਤ, ਰਾਹ ਗੁਰੀ ਮਹੱਲਾ ਚੌਥਾ, ਹਰ ਕੀ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੂੰ ਗੁਰ ਪਾਸ, ਹਮ ਕੀਰੇ ਕਰਮ ਸਤਿਗੁਰ ਚਰਨਾਈ, ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ਼ ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਬੜ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ, ਹਰ ਹਰ ਨਾਮ ਮਿਲੇ ਤੇ ਪਤਾਸ, ਮਿਲ ਸੰਗਤ ਗੁਣ ਪ੍ਰਗਾਸ਼, ਜਿਨ ਹਰ ਹਰ ਹਰ ਰਸ ਨਾਮ।

ਜਨ ਸਤਿਗੁਰ ਸੰਗਤ ਪਾਈ ਚਿੰਤੁਰ ਮਸਤਕ ਲਿਖਿਆ ਅਲਖਾਸ ਧਨ ਧਨ ਸਤ ਸੰਗਤ ਜਿਤਹ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਹ ਗੁਰੀ ਮਹਿਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉਦਮ ਜਾਂ ਆਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤ ਪਾਏ ਤਾਂ ਕਰ ਕੇ ਅੱਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਬਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੁੱਕੇ ਕਾਰ ਸਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਮੰਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਜਿਕ ਸਵਾਹੇ ਠਾਕੁਰ ਕਾਹੇ ਮਨ ਪੋ ਕਰਿਆ ਉਡੇ ਉਡ ਆਵੈ ਸਹਿ ਕੋ ਸਤ ਪਾਛੇ ਵਿਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚਗਾਵੇ ਮਨ ਮੈਂ ਸਿਮਰਨ ਕਰਿਆ ਸਾਵ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਤਰਿਆ ਜਨ ਨਾਨਕ ਬਲ ਬਲ ਸਦ ਵਲ ਜਾਈਏ ਫਿਰ ਅੰਤ ਨ ਪਾਰਾ ਵਰਿਆ ਰਾਗ ਆਸਾ ਮਹਿਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮੇ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਰਦ ਤਾਰਾ ਹਰ ਧਿਆਵੋ ਸੰਤੋ

ਹਰ ਧਿਆਵੇ ਹਰ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਕਤ ਭਾਇ ਜਿਨ ਹਰ ਧਿਆਇਆ ਜੀ ਤਿੰਨ ਟੂਟੀ ਜਮ ਕੀ ਫਾਂਸੀ ਜਿਨ ਨਿਰਭਾਉ ਜਿਨ ਹਰ ਨਿਰਭਾਉ ਧਿਆਇਆ ਜੀ ਤਿੰਨ ਕਾ ਭੋ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਉਸਵਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿੰਨ ਵੱਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਝੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਕਰਹੈ ਹਰ ਪੂਜਾ ਜੀ ਤਪ ਹੈ ਜਪ ਹੈ ਬੇਅੰਤਾ ਤੇਰੇ ਅਨੇਕ ਪੜ੍ਹੈ ਦੋ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੁਧ ਜੀ ਵਡੇਵਰ ਨ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੇ ਜੀ ਤੂੰ ਆਪੇ ਕਰਹੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਧ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੁਹ ਪਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹੋ ਪਾਈ ਰਹੋ ਸਭ ਤੇਰੀ ਤੂੰ ਸਭ ਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨੁੱਖ ਗੁਆਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਜੀ ਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ ਹਰ ਗੁਣ ਸਤ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਤੁਧ ਬਿਨ ਦੂਜਾ ਔਰ ਨਾ ਕੋਏ ਤੂੰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਚਿੱਤ ਸਰਵਰੇ ਪਹਿਲੇ ਨਿਵਾਸਾ ਪਾਣੀ ਪਾਵਕ ਤਨੇ ਕੀਆ ਪੰਕਜ ਮੋਹ ਪੱਗ ਨਹੀਂ ਚੱਲੈ ਹਮ ਦੇਖਾ ਤਹਾ ਡੁਬਿਲੇ ਮਨ ਏਕ ਨ ਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਧਿਆ ਪ੍ਰਣਮਤ ਨਾਨਕ ਤਿੰਨ ਕੀ ਸ਼ਰਨਾ ਜਿਨ ਤੂੰ ਨਾ ਹੀ ਵੀਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਬਾਨਕ ਦਿਹੋਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਅਵਰ ਕਾ ਚਿਰਕ ਤਿਨ ਕਾਮ ਬਿਰਸਾ ਸੰਗਤ ਪਜ ਕੇਵਲ ਨਾਮ ਸਰੰਜਮ ਲਾਲ ਭਵ ਜਲ ਤਨ ਕਹਿ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹ ਨਾਨਕ ਹਮਰੀ ਕਰਮਾ ਸ਼ਰਨ ਪੁਰੇ ਕੀ ਰੱਖੋ ਸ਼ਰਮਾ ਪਾਤਸ਼ਾਹੀ ਦਸਵੀਂ ਕਾਯੋ ਵਾਚਵੀਂ ਤੀ ਚੌਪਈ ਹਮਰੀ ਕਰੋ ਹੱਥ ਦੇ ਰੱਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਿਤ ਪਾਰਾ ਹਮਰੇ ਦੁਸ਼ਟ ਸਵੇ ਤੁਮ ਘਾਵੋ ਆਪ ਹੱਥ ਦੇ ਮੋਹੇ ਬਚਾਵੋ ਸੁਖੀ ਵਸੇ ਮੋਰੋ ਪਰਵਾਰਾ ਸੇਵਕ ਸਿੱਖ ਸਵੇ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰੀਏ ਸਭ ਐਰਨ ਕੋ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋ ਸਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਔਰ ਨਾ ਧਿਆਉ ਜੋ ਵਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਦਨ ਹਮਾਰੇ ਮਾਰੀਏ ਆਪ ਹੱਥ ਦੇ ਮੁਦੇ ਭਰੀਏ ਮਰਨ ਕਾਲ ਕਾਤਨਾ ਸੁਣ ਭਰੀਏ ਪੂਜੋ ਸਦਾ ਹਮਾਰੇ ਪਛਾ ਸ੍ਰੀ ਆਸ਼ਤੋ ਜੋ ਕਰਿਓ ਰਛਾ ਰਾਖ ਲਿਓ ਮੋਇ ਰੱਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸਨ ਕੇ ਹੰਤਾ ਤੁਮ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੀ ਅਵਤਰਾ
काल पाए कर विष्णु प्रकाशा, सकल काल का की आत्मासा। जवन काल जो बीसर कियो, भेद राज ब्रह्मा जो थियो। जवन काल सब लोक सवारा, नमस्कार है ताहीं हमारा। जवन काल सब व्यक्त बनायो, देव दैस जसन उपजायो। आदि अंत के अवतारा, सोई गुरु समझो हमारा। नमस्कार श्री को हमारी, शकल पर जग न्याय सवारी। सिवकन को सिव गुण सुख दियो, सतन को पल मोह वध कियो। घट घट के अंतर की जानत, बड़े बड़े की पीर ख्यानत। चिंटी ते कूचे रसूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पिछाने, कट कट के पटपट की जाने। जब उदकर्ष करा करतारा, प्रजा तर्थ सब दे अपारा। जब आकर्ष कत हो कब हूँ, तुम मैं मिलत जिस तर सब हूँ। जेते बदन सिष्ट सब तारे, आप अपनी बूझो चारे। तुम सब ही ते रहत निरालम, जानत वेद भेद अर आलम। निरंकार निर्विकार निर्लंब, आद अनिल अनाद संभ। ताका मूड चात पिता, जाको फेर न पावत विद्या। ताको कार पाहन अनुमानत, महामूढ़ कछ भेद न जानत। महादेव को कहत सवास सदा सिव, निरंकार का चीनत नह पिव। पाप अपनी बुद्ध है जेती, वर्णत भिन भिन तो है चेती। तुमरा लखाना जाए पसारा, के विद सजा प्रथम संसारा। एक रूप अनूप सुरूपा, रंक प्यो राव कही कूपा। अंडज जेरज सेतज कीनी, कुछ कुछ खान बोहर रज देनी। कहूं फूल राजा हवे बैठा, कहूं सिमट प्यो शंकर कैठा। सगरी शिष्ट दिखाई अचंभव, आज स्वरूप स्वयंभव। अब रक्षा मेरी तुम करो, सिख वार असिख संग्रो। जोस्त जिते उठ उठव तुत पाका, शकल विलेख करो अनकाता। जे आज तो तब सरनी पर जिनके दुष्ट दुख हवै मरे। बर्फ जवन भक्त तय परे त्यारे, तिनके तुम संकट सब तारे। जो कल को एक बार त्याय है, ताके काल निकटने हैं। रक्षा होय ताही सब काला, दुष्ट अरिष्ट ट्रय तुत काला। कृपा दृष्टन जाय न हर हो, ताके ताप तनक मोह हर हो। सिद्ध सिद्ध करमो सब होई, जुस्त शाह स्वय सके न कोई। एक बार जिन तुम्हें संभारा, काल फल सते तहें वारा। जिन नर नाम तहारो कहा, दार दुष्ट दोहते रहा। खड़ के तुम्हें शरण तिहारी, आप हाथ दे लियो अवारी। सर्व ठोर मोह हो सहाई, दुष्ट दोह पे लियो बिचाई। सवैया पाएंगे है जब ते तुमरे, तब ते को आंसर नहीं आन्यो। राम रहीम पुराण करान, अनेक कहें मत एक न मान्यो। सिमर छकर भेद सवे, वो भेद कहें हम एक न जान्यो। श्री सपान कृपा तुम रिकार, मैं ना कहो तब तो हे दिखान्यो। दोहरा सगल द्वार को छाड़ छै, जहो तुहारो द्वार। बांग है की लाज अस, गोविंदास हार। राम कली महला तीजा, आनंद एक ओंकार सतगुर प्रसाद। आनंद पया मेरी माए, सतगुरु मैं पाया। सत गुत्ता पाया छह सेती, मन बदियां बधाइया। राग रतन परवार परियां, शब्द गावड़े आईया। शब्दोता गावो हरि के राम, मन जनी बसाया। कह नानक नंद हुआ, सतगुरु मैं पाया। ये मन मेरिया तू सदा रो हर नाले, हर नाल रो तू मन मेरे। दुख सब विसारण अंगीकार ओ करे तेरा, कार सब सुवारण। सवना गला सम्राट स्वामी, सोको मनो बिकारे। कह नानक मन मेरे सदा रो हर नाले। साचे साहिबा क्या नहीं कर तेरे, करना तेरे सर किस है। जित दे सो पावे, सदा सिफ सलाह तेरी। नाम मन बसावे,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਚੋਂ ਜਿਤਨੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਜ ਦੂਰ ਤੁਧ ਵਸ ਕੀਤੇ ਕਾਲ ਕੰਠ ਕੋ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਾਂ ਸੁਖ ਹੋਆ ਚਿਤ ਘਰ ਅਨਹਦ ਵਾਜੇ ਆਨੰਦ ਸੁਣੋ ਬੜ ਭਾਗਿਓ ਸਗਲ ਮਰੋਰਥ ਪੂਰੇ ਪਾਰ ਬ੍ਰਹਮ ਪ੍ਰਾਪਾਇਆ ਉਪਰੇ ਸਗਲ ਵਸੂਰੇ ਦੁਖ ਰੋ ਸੰਤਾਪ ਉਪਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰਤੇ ਜਾਣੀ ਸੁਣ ਤੇ ਪ੍ਰੀਤ ਕਹਿਤੇ ਪਵਿੱਤ ਸਤਵ ਰਿਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਡਾਵਣੀ ਮਹਿਲਾ ਪੰਜਵਾ ਥਾਲ ਤਿੰਨ ਵਸਤੂ ਪਈਓ ਸੱਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਤ ਅਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਜਿਸ ਕਾ ਹੋਏ ਅਧਾਰੋ ਇਹ ਵਸਤ ਜਿੰਨਾ ਜਾਈ ਨਿਤ ਨਿਤ ਰੱਖ ਉਰਧਾਰੋ ਤਨ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ ਸ਼ਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕਟੋਈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਸ ਪਿਓਈ ਤਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਪੀਰ ਹਰਿਆ ਤਰਸ ਪਿਆ ਮੈਂ ਰਹਿਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਪੀਰ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠਾਕੁਰ ਤੁਮ ਪੈਰਦਾਸ ਜੀਓ ਪਿੰਡ ਸਭ ਮਾਤ।

Thank you.

ਸਤਿ ਸ੍ਰੀ ਅਕਾਲ।

ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਫਿਰ ਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭਿਓ ਦੁੱਖ ਗਵਾਏ ਦਿਓ ਸਤਨਾਮ ਵਾਹਿਗੁਰੂ ਸਾਹਿਬ ਜੀ।

ਦੁੱਖ ਰੋਗ ਨਾ ਭਉ ਵਿਆਪੇ, ਜਿਨੀ ਹਰ ਹਰ ਧਿਆਇਆ, ਸੰਤ ਪ੍ਰਸਾਦ ਤਰੇ ਭਾਵ ਜਲ, ਪੂਰਵ ਲਿਖਿਆ ਪਾਇਆ। ਬਜੀ ਵਧਾਈ ਮਨ ਸ਼ਾਂਤ ਆਈ,

ਮਿਲਿਆ ਪੁਰਖ ਅਪਾਰੀ ਬਿਨ ਬੰਤ ਨਾਨਕ ਸਿਮਰ ਹਰ ਹਰ ਇਸ ਪੂਨੀ ਹਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਤੇਰਾ ਸ਼ੁਕਰ ਹੈ ਮਾਲਕਾ, ਤੇਰਾ ਕਰੋੜਾਂ ਵਾਰ ਧੰਨਵਾਦ ਹੈ ਸੱਚੇ ਪਾਤਸ਼ਾਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਤੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋਹਿਲਾ ਰਾਗ ਗੌੜੀ ਦੀਤੀ ਮਹੱਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰ ਤੇ ਆਖੀਏ ਕਰਤੇ ਕਾ ਹੋਏ ਵਿਚਾਰੋ, ਚਿਤਕਾਰ ਗਾਵੋ ਸੋਹਿਲਾ ਸਦੇ ਉਸੇ ਜੁਨਹਾਰੋ। ਤੁਮ ਗਾਵੋ ਮੇਰੇ ਨਿਰਭਾਓ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਆਂ ਦੇਖੇਗਾ ਦੇਵਨਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਮਣ ਸੰਹਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸਣੀਆਂ ਜਿਉਂ ਹੋਵੇ ਸਹਿ ਸਿਉਂ ਮੇਲ। ਘਰ ਘਰ ਇਹੋ ਪਹੁੰਚਿਆ ਸਦਰੇ ਨਿਤ ਪਵਨ, ਸੱਜਣ ਹਾਰਾ ਸਿਮਰੀਏ ਨਾਨਕੇ ਦੇਵਨ। ਰਾਗ ਅਰਸਾ ਮਹੱਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਬੇਸ਼ਣ ਏਕ ਬਾਬਾ, ਜੈ ਕਰ ਕਰਤੇ ਤੀਰਥ ਹੋਏ ਸੋ ਕਰ ਰਾਤ ਵਧਾਈ ਤੋਏ ਰਹਾਓ। ਦਿਸਿਆਂ ਚਸਿਆਂ ਘੜੀਆਂ ਪੈਰਾਂ ਕਿੱਤੀ ਵਾਰੀ ਮਾਹ ਹੋਆ, ਸੂਰਜ ਏਕੋ ਰੁਸ ਅਨੇਕ ਨਾਨਕ ਕਰ ਚੁੱਕੇ ਕਿਸੇ ਵੇਸ। ਰਾਗ ਧਨਾਸੀ ਮਹੱਲਾ ਪਹਿਲਾ। ਗਗਨ ਮੇਂ ਥਾਲ ਰੱਬ ਚੰਦ ਦੀਪ ਕਵਨੇ, ਸਾਰੀ ਕਾ ਮੰਡਲ ਜੈਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਬੁਲੰਤ ਜੋਤੀ। ਕੈਸੀ ਆਰਤੀ ਹੋਏ ਪਮਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਜੰਤ ਭੇਰੀ ਰਹਾਓ। ਸੈਸ ਸਭ ਨੈਨ ਨਨ ਨੈਨ ਹਿਕ ਹਿਕੋ, ਸੈਸ ਮੂਰਤ ਨਨਾ ਇਕ ਤੁਹੀ, ਸੈਸ ਪਦ ਨੰਦ ਪੰਡ ਏਕ ਸਦ ਗੰਢ ਇਵ ਸੈਵ ਸਭ ਚਲਤ ਮੂਹੀ। ਸਾਹਮੇ ਜੋ ਜੋਤ ਹੈ ਸੋਏ, ਤਿਸਦੇ ਚਾਨਣ ਸਾਹਮੇ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਸਿਖ ਪਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਤ, ਮਨੁ ਆਂਦਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨ ਸਾਰਨ ਤੋਂ ਹੋਏ, ਜਾਤੇ ਤੇਰੇ ਨਾਇਨ ਵਾਸਾ। ਰਾਹ ਕੋੜੀ ਪੂਰੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਵਹ ਭਰਿਆ, ਨਿਲ ਸਾਧੂ ਖੰਡਲ ਖੰਡਾ ਹੇ, ਪੂਰਵ ਲਿਖ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਾਢਨ ਦੌਤ ਪੁਨ ਵੱਡਾ ਹੇ ਰਹਾਓ। ਸਾਤ ਤਹਰਾ ਸਾਧਨਾ ਜਾਣਿਆ, ਤਿਨ ਅੰਤਰ ਹਮੇ ਕੰਡਾ ਹੇ, ਜਿਉਂ ਜਿਉਂ ਚਲੇ ਤੁਵੇ ਦੁੱਖ ਪਾਵੇ, ਜਮ ਕਾਲ ਸਹਿ ਚੜ ਡੰਡਾ ਹੈ। ਹਰ ਜਨ ਹਰ ਹਰ ਨਾਮ ਸਵਾਣੇ, ਸੁੱਖ ਜਨਮ ਮਰਨ ਪਵਖੰਡਾ ਹੈ, ਅਵਨਾਸ਼ੀ ਕੋ ਸਪਾਇਆ ਪਰਮੇਸ਼ਰ, ਬਹੁਤ ਸੁਭ ਖੰਡ ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਤ ਰਾਤ ਵੱਡ ਵੱਡਾ ਹੈ, ਜਨ ਨਾਨਕ ਨਾਮ ਅਧਾਰ ਟੇਕ ਹੈ, ਹਰ ਨਾਮੇ ਹੀ ਸੁਖਮੰਡਾ ਹੈ। ਰਾਗ ਗੌੜੀ ਪੂਰੀ ਮਹੱਲਾ ਪੰਜਵਾਂ। ਕਰੂੰ ਬੇਨਤੀ ਸੁਣ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਈਹਾਂ ਖਾੜ ਚਲੋ ਹਰ ਲਾਹਾ, ਆਗੇ ਉਹ ਸੰਸਹਿਲਾ। ਔਦ ਘਟੇ ਦਿਨ ਸ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਇਹ ਸੰਸਾਰ ਵਿਕਾਰ ਸੰਸੇਵੇਂ, ਤਰਿਓ ਬ੍ਰਹਮ ਬ੍ਰਹਮ ਗਿਆਨੀ, ਜਿਸੇ ਜਗਾਏ ਪਿਆਵੇ ਇਹ ਰਸ ਕਥ ਕਥਾ ਤਿਨ ਜਾਨੀ। ਜਾਂ ਕੋ ਆਏ ਸੋਈ ਬਿਹਾਜੋ, ਹਰ ਗੁਰਤੇ ਮਨੇ ਬਸੇਰਾ, ਨਿਜ ਕਰ ਮਹਿਲ ਪਾਓ ਸੁਖ ਸਹਿਜੇ, ਬੋਹ ਨ ਹੋਏ ਗੋ ਫੇਰਾ। ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਮੋਕੋ ਕਰ ਸੰਤਨ ਕੀ ਪੂਰੇ। ਅੰਤਰ ਜਾਮੀ ਪੁਰਖ ਵਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੇ, ਲੋਕੋ ਕਰ ਸੰਤਨ ਕੀ ਪੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦਾ ਕਰਦ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK
1: 94.3। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹਲਾ ਪਹਿਲਾ। ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖਤਾਮ ਨਾ ਹੋਈ, ਤੂ ਕਰਤਾ ਕਰਣਾ ਮੈਂ ਨਾ ਹੀ ਜਾਹੋ ਕਰੀ ਨਾ ਹੋਈ, ਬਲਿਹਾਰੀ ਕੁਦਵਸਿਆ ਤਿਰੰਤ ਨਾ ਜਾਈ ਲਖਿਆ ਰਹਾਓ, ਜਾਤ ਮੈਂ ਜੋ ਜੋਤ ਮੈਂ ਜਾਤਾ ਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਰ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ, ਕਹੋ ਨਾਨਕ ਤੇਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਿਹਾ, ਸੋ ਦਾ ਰਾਗ ਆਸਾ ਮਹਲਾ ਪਹਿਲਾ, ਕਿਉਂ ਕਰ ਸਤਿਗੁਰ ਪ੍ਰਸਾਦ, ਸੋ ਦਾ ਤੇਰਾ ਕਿਹਾ ਸੋ ਕਰਕੇ ਹਜਿਤ ਬੈਸਰ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪ੍ਰੀ ਸਿਉਂ ਕਹੀਏ, ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਦਨੋ ਪੌਣ ਪਾਣੀ ਬੈਸਨ ਤੁਰ ਗਾਵੇ ਰਾਜਾ ਧਰਮ ਦੁਆਰੇ, ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਣ ਤੇਰੇ ਸਵਾਰੇ, ਗਾਵਨ ਤੁਦਨੋ ਇੰਦਰ ਦਰਸਨ ਬੈਠੇ ਦੇਵਤਿਆਂ ਦਨ ਨਾਲੇ, ਗਾਵਨ ਤੁਦਨੋ ਸਿਰ ਸਮਾਧੀ ਅੰਦਰ ਗਾਵਨ ਤੁਦਨੋ ਸਵਾਦ ਵਿਚਾਰੇ, ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ, ਗਾਵਨ ਤੁਦਨੋ ਪੰਡਿਤ ਪੜ੍ਹਨ ਰੱਖੀ ਸੁਰ ਜੁਗ ਜੁਗ ਵਿਧਾਨ ਨਾਲੇ, ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ, ਗਾਵਨ ਤੁਦਨੋ ਰਤਨੋ ਪਾਏ ਤੇਰੇ ਅਠ ਤੀਰਥ ਨਾਲੇ, ਗਾਵਨ ਤੁਦਨੋ ਜੋਧ ਮਹਾਂਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ, ਗਾਵਨ ਤੁਦਨੋ ਖੰਡ ਮੰਡਲ ਭੈ ਮੰਡਾ ਕਰ ਕਰ ਰੱਖੇ ਤੇਰੇ ਧਾਰੇ, ਸਹੀ ਤੁਦਨੋ ਗਾਵਨ ਜੋ ਤੁਦ ਭਾਵਨ ਰਸਤੇ ਤੇਰੇ ਭਗਤ ਰਸਾਲੇ, ਹੋਰ ਕੀਤੇ ਤੁਦਨੋ ਗਾਵਨ ਸੇ ਮੈਂ ਚਿਤਨਾਵ ਨਾਨਕ ਕਿਆ ਵਿਚਾਰੇ, ਸੋਈ ਸੋਈ ਸਾ ਸਾਹਿਬ ਸਾਚਾ ਸਾਚੀ ਨਾਈ, ਹੈ ਬੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਿਨੋ ਪਾਈ, ਕਰ ਕਰ ਦੇਖੇ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ, ਸੋ ਪਾਸਾ ਸਾ ਪਾ ਸਾਹਿਬ ਨਾਨਕ ਰਹਿਣ ਜਾਈ, ਆਸਾ ਮਹਲਾ ਪਹਿਲਾ। ਸੁਣ ਵੱਡਾ।
0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।

0: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha and Williams Lake. Any comments and suggestions please call 250-392-3874.

0: ਕਿ ਸਭ ਕੋਈ ਕੇਵਟ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਜਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰਗੁਰਹਾਈ ਕਹਿਣ ਨਾ ਜਾਈ ਤੇ ਤਿਲ ਵਡਿਆਈ ਸਭ ਸਤ ਸਭ ਤਬ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੋਦਣ ਸਦੀਕ ਨੇ ਨਾ ਪਾਈਆ ਘਰ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha and Williams Lake. Any comments and suggestions please call 250-392-3874.

0: ਤੂੰ ਬਚਿਆ ਹੋਇਆ ਜਦੋਂ ਤੱਕ ਤੇਰੀ ਸਲਤਨਤ ਨੂੰ ਉਹ ਤਬਾਹ ਨਹੀਂ ਕਰੇਗਾ ਉਦੋਂ ਤੱਕ ਉਹ ਕਾਇਮ ਰਹੇਗਾ ਹਮੇਸ਼ਾ ਕਾਇਮ ਰਹੇਗਾ ਖਾਲਸਾ ਅਮਰ ਹੈ ਖਾਲਸਾ ਅਜਰ ਹੈ ਖਾਲਸਾ ਅਚਲ ਖਾਲਸਾ ਅਵਨਾਸ਼ੀ ਹੈ ਖਾਲਸਾ ਕਦੇ ਨਾਸ਼ ਨਹੀਂ ਹੁੰਦਾ ਚਾਲਾ ਇਹ ਤੇ ਯੁਗਾਂ ਯੁਗਾਂ ਯੁਗ ਯੁਗ ਪੀੜੀ ਚੱਲੇ ਸਤਿਗੁਰ ਕੀ ਗੁਰੂ ਦੀ ਪੀੜੀ ਤੇ ਯੁਗ ਯੁਗ ਚੱਲੇਗੀ ਅੱਜ ਕਿੱਥੇ ਹੈ ਔਰੰਗਜ਼ੇਬ ਦੀ ਪੀੜੀ ਔਰੰਗਜ਼ੇਬ ਦਾ ਖਾਨਦਾਨ ਕਿਤੇ ਨਜ਼ਰ ਨਹੀਂ ਆਉਂਦਾ ਕਿਤੇ ਉਹਦੀ ਪੀੜੀ ਨਹੀਂ ਮਿਲਦੀ ਪਰ ਗੁਰੂ ਗੋਬਿੰਦ ਸਿੰਘ ਜੀ ਦਾ ਲਾਡਲਾ ਤਾਂ ਅੱਜ ਵੀ ਦੁਨੀਆਂ ਦੇ ਖਿੱਤੇ ਖਿੱਤੇ ਵਿੱਚ ਹੈ ਚਾਲਾ ਖੋਸਰੀ ਕਈ ਵਾਰੀ
1: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
4: 250-392-3874. ਨਿਰੰਕਾਰ ਦੇ ਸਿਮਰਨ ਹੈ ਸੇਵਾਦਾਰਾਂ ਨੂੰ ਸੰਸਾਰ ਸਾਗਰ ਤੋਂ ਪਾਰ ਕਰ ਦਿੱਤਾ ਹੈ ਉਹ ਦੀਨਾਂ ਤੇ ਦਿਆਲੂ ਹੋਏ ਆ ਬੋੜ ਮੁੜ ਕੇ ਜੰਮਦੇ ਮਰਦੇ ਨਹੀਂ ਰਹੋ ਵਿਸ਼ਰਾਮ ਦੇ ਕੇ ਕਿਹਾ ਸਾਧ ਸੰਗੁਣ ਗਾਵਨ ਹਰ ਕੇ ਰਤਨ ਜਨਮੇ ਹਾਰਿਓ ਪ੍ਰਭ ਗੁਣ ਗਾਏ ਬੇਖੈ ਬੰਤਰਿਆ ਕੁਲ ਹੈ ਸਮੂਹ ਉਧਾਰਿਓ ਸਾਧੂਆਂ ਦੀ ਸੰਗਮ ਮੈਨੇ ਸੰਗਤ ਬਹਿ ਕੇ ਜਿਹੜੇ ਪਰਮਾਤਮਾ ਦੇ ਗੁਣ ਗਾਉਂਦੇ ਹਨ ਰਤਨ ਵਾਂਗ ਜਿਹੜਾ ਅਮੋਲਕ ਜਨਮ ਇਹਨੂੰ ਉਹ ਹਾਰਦੇ ਨਹੀਂ ਹਨ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਇਹ ਜਿਹੜੀ ਵਿਸ਼ੇ ਵਕਾਰਾਂ ਰੂਪੀ ਬਾਰਿਸ਼ ਨੂੰ ਬੰਨ ਇਸ ਜਲ ਤੋਂ ਪਾਰ ਲੰਘ ਹੈ ਆਪਣੀਆਂ ਸਾਰੀਆਂ ਕੁਲਾਂ ਨੂੰ ਤਾਰ ਲਿਆ ਹੈ ਚਰਨ ਕਮਲ ਵਸਿਆਰੇ ਦੇ ਪੀਤਰ ਸਾਸ ਗੁਰਾਸ ਵਿਚਾਰਿਓ ਨਾਨਕ ਕੋਟ ਗਹੀ ਯੁਗ ਦੀ ਸਰਪਣ ਬਲਿਹਾਰਿਓ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਗੁਰੂ ਦੇ ਚਰਨਾਂ ਦਾ ਪ੍ਰੇਮ ਵਸਾਇਆ ਸਾਸ ਗੁਰਾਸ ਭੋਏ ਨੂੰ ਕੰਧਿਆ ਨਾਮ ਨੂੰ ਵਿਚਾਰਿਆ ਅਤੇ ਮਨ ਵਿੱਚ ਪਰਮਾਤਮਾ ਦੀ ਓਤ ਲਈ ਹੈ ਉਹਨਾਂ ਤੋਂ ਅਸੀਂ ਵਾਰ ਵਾਰ ਬਲਿਹਾਰ ਜਾਂਦੇ ਹਾਂ ਪੁਨਹਿਣ ਪੁਣੇ ਮੈਨੇ ਮੁੜ ਮੁੜ ਕੇ ਵਾਰ ਵਾਰ ਕਾਲੇ ਵਿਚਾਰ ਹੋਈ ਸੀ ਰਾਗ ਦੇਵ ਗੰਧਾਰੀ ਮਹਲ ਦਾ ਪੰਜਵਾਂ ਕਰ ਚੌਥਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਕਰਤ ਤੇਰੇ ਬਨ ਭੇਖ ਮੋਹਨ ਰਹਿਤ ਨਰਾਰ ਰਹੋ ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮੈਂ ਤਰਤੇ ਗਾਰ 534 ਅੰਗ ਤੇ ਚੱਲ ਰਹੇ ਆ ਬਾਣੀ ਦਾ ਵਿਚਾਰ ਧੰਨ ਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ ਰਾਗ ਦੇਵ ਗੰਧਾਰੀ ਹੈ ਪੰਜਵੇਂ ਸਤਿਗੁਰੂ ਜੀ ਚਾਰ ਤਾਲ ਵਿੱਚ ਇਹ ਕਿਰਪਾ ਕਰ ਰਹੇ ਹਨ ਵਾਹਿਗੁਰੂ ਜੀ ਇੱਕ ਹਨ ਓਅੰਕਾਰ ਪ੍ਰਕਾਸ਼ ਰੂਪ ਹਨ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤੀ ਹੁੰਦੀ ਹੈ ਜਿਹੜੇ ਲੋਕ ਪਖੰਡ ਧਾਰਦੇ ਬਨੋਟੀ ਭੇਖ ਧਾਰੀ ਫਿਰਦੇ ਹਨ ਬਣ ਦਿਖਾਵੇ ਵਾਸਤੇ ਜੰਗਲਾਂ 'ਚ ਫਿਰ ਰਹੇ ਹਨ ਮਨ ਮੈਂ ਧਰਤੇ ਗਾਰ ਔਰ ਜੇ ਮਨ ਵਿੱਚ ਗਾਰ ਮੈਨੇ ਹੰਕਾਰ ਧਾਰਦੇ ਹਨ ਉਹਨਾਂ ਲੋਕਾਂ ਤੋਂ ਮੋਹਨ ਨਿਰੰਕਾਰ ਜਿਹੜਾ ਪਰਮੇਸ਼ੁਰ ਹੈ ਨਿਰਾਰ ਮੈਨੇ ਨਿਰਾਲਾ ਨਿਰਲੇਪ ਰਹਿੰਦਾ ਔਰ ਜਿਹੜੇ ਗੁਰਮੁਖ ਪਿਆਰੇ ਉਸ ਦੀ ਸੁੰਦਰ ਕਥਾ ਨੂੰ ਸੁਣਾਉਂਦੇ ਹਨ ਨੀਕੇ ਚੰਗੇ ਚੰਗੇ ਉਸ ਮਾਲਕ ਦੇ ਗੀਤ ਸ਼ਬਦ ਗਾਉਂਦੇ ਹਨ ਔਰ ਮਨ ਵਿੱਚ ਗਾਰ ਗੀਤ ਵੀ ਗਾਉਂਦੇ ਆ, ਲੋਕਾਂ ਨੂੰ ਵੀ ਵਿਆਖਿਆ ਕਰ ਕਰ ਸੁਣਾਉਂਦੇ ਆ। ਲੇਕਿਨ ਜੇ ਮਨ ਵਿੱਚ ਗਾਰ ਹੰਕਾਰ ਧਾਰਦੇ ਹਨ, ਪਾਤਸ਼ਾਹ ਜੀ ਕਹਿੰਦੇ ਮੋਹਨ ਵੈਰਾ ਮੋਹਣੇ ਵਾਲਾ ਪਰਮੇਸ਼ੁਰ ਉਹਨਾਂ ਤੋਂ ਨਰਾਰਵੇਂ ਨਿਰਾਲਾ ਨਿਰਲੇਪ ਅਸੰਗ ਰਹਿੰਦਾ ਹੈ ਰਹਾਉ। ਅਤ ਸੁੰਦਰ ਵੋ ਚਤੁਰ ਸਿਆਣੇ ਵਿਦਿਆ ਰਸਨਾ ਚਾਰ, ਕਿਉਂਕਿ ਜੇ ਮਨ 'ਚ ਹੰਕਾਰ ਹੈ ਅਤੇ ਫਿਰ ਉਹਨਾਂ ਦੀਆਂ ਕਥਾ ਕਹਾਣੀਆਂ ਉਹਨਾਂ ਦੇ ਗਾਏ ਗੀਤ ਜਿਹੜੇ ਉਹ ਦਰਗਾਹ ਵਿੱਚ ਪ੍ਰਵਾਨ ਨਹੀਂ ਹੁੰਦੇ। ਅਤ ਸੁੰਦਰ ਕਹਿੰਦੇ ਕਿਤਨਾ ਵੀ ਸੁੰਦਰ ਹੋਵੇ, ਬਹੁਤ ਸੁੰਦਰ ਹੋਵੇ, ਬਹੁਤ ਚਤੁਰ ਸਿਆਣੇ ਅਤੇ ਬਾਕਾਂ ਕਰਕੇ ਬਹੁਤ ਚਤੁਰ ਸਿਆਣੇ ਹੋਣ, ਵਿਦਿਆ ਰਸਨਾ ਚਾਰ ਬੁੱਧੀ ਕਰਕੇ ਹਾਂਜੀ ਬੁੱਧੀ ਬੜਾ ਕੰਮ ਕਰੇ, ਬਹੁਤ ਸਿਆਣੇ ਹੋਣ ਅਤੇ ਆਪਣੀ ਰਸਨਾ ਜ਼ੁਬਾਨ ਦੇ ਨਾਲ ਚਾਰ ਵੇਦਾਂ ਨੂੰ ਕੰਠ ਕੀਤਾ ਹੋਵੇ, ਉਹਨਾਂ ਦੀ ਵਿਦਿਆ ਨੂੰ ਮੂੰਹ ਜ਼ਬਾਨੀ ਆਚਾਰੇ। ਪਾਤਸ਼ਾਹ ਦੇ ਜੇ ਮਨ ਵਿੱਚ ਧਰਤੇ ਗਾ ਅਤੇ ਮਨ ਵਿੱਚ ਜੇ ਤੂੰ ਹੰਕਾਰ ਧਾਰਦੇ ਆ, ਕਹਿੰਦੇ ਮੋਹਨ ਰਹਿਤ ਨਰਾਰ ਮੋਹਨ ਨਰਾਲਾ ਰਹਿੰਦਾ। ਬਹੁਤ ਸੁੰਦਰ, ਬਹੁਤ ਸੁੰਦਰ ਹੋਣਾ, ਬਹੁਤ ਚਤੁਰ ਹੋਣਾ, ਵਿਦਿਆ ਪੜ੍ਹ ਕੇ ਬੜਾ ਸਿਆਣਾ ਬੁੱਧੀਜੀਵੀ ਬਣ ਜਾਣਾ ਅਤੇ ਰਸਨਾ ਨਾਲ ਚਾਰ ਚਾਰ ਨਾਲ ਸੁੰਦਰ ਦਾ ਵੀ ਮੈਂ ਬੜੇ ਮਿੱਠੇ ਮਿੱਠੇ ਲੋਕਾਂ ਨੂੰ ਮੋਹਣੇ ਵਾਲੇ ਲੱਛੇਦਾਰ ਵਚਨ ਗੁਰੂ ਨੇ ਇਹ ਸਾਰਾ ਕੁਝ ਪ੍ਰਾਪਤ ਹੋਣਾ ਕਹਿੰਦੇ ਸੌਖਾ ਹੈ। ਲੇਕਿਨ ਮਾਨ ਮੋਹ ਮੇਰ ਪੇਰ ਬਿਵਰਜਤ ਇਹੋ ਮਾਰਗ ਖੰਡੇ ਤਾਰ, ਮਾਨ ਦਾ ਤਿਆਗਣਾ, ਮੈਂ ਪਰਿਵਾਰ ਦਾ ਦੁਨੀਆ ਦਾ ਮੋਹ ਛੱਡਣਾ, ਆਪਣੇ ਸਰੀਰ ਦਾ ਵੀ ਮੋਹ ਤਿਆਗਣਾ, ਮੇਰ ਤੇ ਇਹਨਾਂ ਦਾ ਬਿਵਰਜਤ ਇਹਨਾਂ ਦਾ ਤਿਆਗ ਕਰਨਾ। ਪਾਤਸ਼ਾਹ ਕਹਿੰਦੇ ਜਿਹੜਾ ਰਸਤਾ ਨਾ ਜਿਵੇਂ ਖੰਡੇ ਦੀ ਧਾਰ ਦੇ ਤੁਰਨਾ ਔਖਾ ਹੈ, ਇਸ ਤਰ੍ਹਾਂ ਬੜਾ ਔਖਾ ਰਸਤਾ ਹੈ, ਇਹ ਬੜਾ ਕਠਿਨ ਰਸਤਾ ਹੈ। ਕਹੋ ਨਾਨਕ ਤਿੰਨ ਪਵਿਲ ਤਰੀਏ ਦੇ ਪ੍ਰਭ ਕਿਰਪਾ ਸੰਤ ਸੰਗਾ, ਕਹਿੰਦੇ ਮਹਾਰਾਜ ਫਿਰ ਇਹ ਕਿਵੇਂ ਤਰਿਆ ਜਾਏ ਸੰਸਾਰ ਸਾਨੂੰ, ਕਹਿੰਦੇ ਗੁਰੂ ਦੇ ਹੁਕਮ ਸੇਵਾ ਸਿਮਰਨ ਕਰੇ, ਨਿਰੰਕਾਰ ਦੀ ਕਿਰਪਾ ਦਾ ਪਾਤਰ ਬਣੇ, ਸੰਤਾਂ ਦੀ ਸੰਗਤ ਜਿਹਨੂੰ ਪ੍ਰਾਪਤ ਹੋ ਗਈ ਹੈ, ਉਹ ਮਹਾਂਪੁਰਖਾਂ ਦੇ ਬਚਨ ਦੀ ਕਮਾਈ ਕਰਕੇ ਉਹਨਾਂ ਗੁਰਮੁਖਾਂ ਨੇ ਸੰਸਾਰ ਸਾਗਰ ਤੋਂ ਆਪਣੇ ਆਪ ਨੂੰ ਤਾਰਨਾ ਕੀਤਾ ਹੈ। ਰਾਗ ਦੇਵਗੰਧਾਰੀ ਮਹੱਲਾ ਪੰਜਵਾਂ, ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮੈਂ ਪੇਖਿਓਰੀ ਉੱਚਾ ਮੋਹਨ ਸਭ ਤੇ ਉੱਚਾ। ਰਾਗ ਦੇਵਗੰਧਾਰੀ ਹੈ, ਪੰਜਵੇਂ ਸਤਿਗੁਰੂ ਜੀ ਪੰਜਵੇਂ ਘਰ ਵਿੱਚ ਕਿਰਪਾਲਤਾ ਕਰਦੇ ਹਨ, ਵਾਹਿਗੁਰੂ ਜੀ ਏਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦੇ ਹਨ। ਹਰੀ ਸੰਬੋਧਨ ਵਾਸਤੇ ਅਖਰਿਆ ਰੇ ਜਾਂ ਰੀ, ਕਹਿੰਦੇ ਹੇ ਗੁਰਮੁਖ ਉਹ ਜਿਹੜਾ ਉੱਚਾ ਮੋਹਨ ਨਿਰੰਕਾਰ ਹੈ, ਕਹਿੰਦੇ ਮੈਂ ਸਤਿਗੁਰੂ ਦੀ ਕਿਰਪਾ ਨਾਲ ਉਹਨੂੰ ਸਾਰਿਆਂ ਤੋਂ ਉੱਚਾ ਕਰਕੇ ਵੇਖਿਆ, ਉਹਦੇ ਬਰਾਬਰ ਕੋਈ ਉੱਚਾ ਸੁੱਚਾ ਨਹੀਂ। ਆਨਾ ਸੰਸਰ ਕੋ ਲਾਗੈ ਢੂਡ ਰਹੇ ਹਮ ਮੂਚਾ ਰਹਾਓ, ਹਮ ਮੂਚਾ ਕਹਿੰਦੇ ਅਸੀਂ ਤੁਹਾਨੂੰ ਬਹੁਤ ਤਰ੍ਹਾਂ ਸਾਰੀ ਤਰ੍ਹਾਂ ਉਹਨੂੰ ਢੂੰਡ ਰਹੇ ਹਾਂ, ਉਹਨੂੰ ਭਾਲ ਰਹੇ ਹਾਂ। ਪਾਤਸ਼ਾਹ ਕਹਿੰਦੇ ਉਹਦੇ ਸੰਸਰ ਸਮਾਨ ਹੋਰ ਕੋਈ ਵੀ ਨਹੀਂ ਲੱਗਦਾ, ਢੂੰਡ ਰਹੇ ਹਾਂ ਮੂਚਾ ਮੂਚਾ ਮੈਂ ਬਹੁਤ ਤਰ੍ਹਾਂ ਅਸੀਂ ਉਹਨੂੰ ਢੂੰਡ ਰਹੇ ਹਾਂ, ਉਹਦੇ ਸੰਸਰ ਬਰਾਬਰ ਹੋਰ ਨਹੀਂ ਸਾਨੂੰ ਕੋਈ ਲੱਗਦਾ ਵੀ ਉਹਦੇ ਬਰਾਬਰ ਕੋਈ ਹੋਵੇ। ਬਹੁਤ ਬਿਆਨ ਤਾਂ ਤੂੰ ਵੱਡੋ ਗਾ ਕਰੋ ਥਾਹ ਨਹੀਂ ਅੱਗ ਹੂਚਾ, ਉਹ ਨਿਰੰਕਾਰ ਬੜਾ ਬਿਆਨ ਤੇ ਵੱਡੋ ਗਾ ਕਰੋ ਔਰ ਬੜਾ ਗਾ ਕਰੋ ਮੈਨੇ ਡੂੰਘੇ ਗਿਆਨ ਵਾਲਾ, ਥਾਹ ਨਹੀਂ ਅੱਗ ਹੂਚਾ, ਉਹਦੀ ਥਾਹ ਨਹੀਂ ਮਿਲਦੀ ਜਿਵੇਂ ਹੁਣ ਸਮੁੰਦਰ ਦੀ ਡਗਾਈ ਕਿੰਨੀ ਕਿ ਉਹਦੀ ਡਗਾਈ ਦਾ ਨਹੀਂ ਪਤਾ ਲੱਗਦਾ, ਅੱਗ ਹੂਚਾ ਕਹਿੰਦੇ ਆਪਾਂ ਕੜਿਆ ਕਿਸੇ ਦੀ ਪਕੜ 'ਚ ਵੀ ਨਹੀਂ ਆ ਸਕਦਾ ਜਿਹੜੇ ਬੁੱਧੀਜੀਵੀ ਹੰਕਾਰ ਨਾ ਕਹਿਣ ਕਿ ਉਹਨੂੰ ਪਕੜ ਲਈਏ ਪ੍ਰੇਮ ਦੇ ਵੱਸ ਹੋ ਜਾਂਦਾ ਤੋਲ ਨਾ ਤੁਲੀਏ ਮੋਲ ਨਾ ਮੁਲੀਏ ਕੱਤ ਪਾਈਏ ਮਨ ਰੂਚਾ ਜੇ ਕਹੀਏ ਵੀ ਤਕੜੀ ਤੋਲਿਆ ਜਾਏ ਤੋਲਿਆ ਨਹੀਂ ਜਾਂਦਾ ਜੇ ਉਹਦਾ ਮੁੱਲ ਪਾਇਆ ਜਾਏ ਉਹਦਾ ਮੁੱਲ ਨਹੀਂ ਪੈਂਦਾ ਤੋਲ ਨਾ ਬੱਟੇ ਦਾ ਉਹ ਕਿਸੇ ਬੱਟੇ ਨਾਲ ਵੀ ਨਹੀਂ ਤੋਲਦਾ ਕਿ ਮੁੱਲ ਨਾ ਮੁਲੀਏ ਹੈਂ ਮੁੱਲ ਕਿਸੇ ਮਾਇਆ ਕੀਮਤ ਨਾਲ ਵਿਕਦਾ ਵੀ ਨਹੀਂ ਹੈਂ ਕਹਿੰਦੇ ਮੇਰੇ ਮਨ ਨੂੰ ਰੂਚਾ ਮੈਨੂੰ ਬਹੁਤ ਚੰਗਾ ਲੱਗ ਰਿਹਾ ਲੇਕਿਨ ਕਹਿੰਦੇ ਉਹਨੂੰ ਕੱਤ ਪਾਈਏ ਕਿਸ ਤਰੀਕੇ ਨਾਲ ਪਾਉਣਾ ਕਰੀਏ ਖੋਜਾ ਸੰਖਾ ਅਣਕ ਤਪੰਥਾ ਬਿਨ ਗੁਰ ਨਹੀਂ ਪਹੁੰਚਾ ਅਸੰਖਾ ਬਹੁਤ ਲੋਕ ਉਹ ਪਰਮਾਤਮਾ ਨੂੰ ਜੰਗਲਾਂ ਵਿੱਚ ਢੂੰਡਦੇ ਫਿਰਦੇ ਆ ਅਣਕ ਤਪੰਥਾ ਅਨੇਕਾਂ ਹੀ ਜਿਹੜੇ ਤਪੰਥਾ ਤਪੀ ਲੋਕ ਤਪੱਸਿਆ ਕਰ ਰਹੇ ਦੂਆ ਪਾਠ ਸੰਪਰਦਾਇ ਅਨਕਤ ਪੰਥਾ ਹਾਂਜੀ ਅਨੇਕਾਂ ਪੰਥਾਂ ਵਾਲੇ ਜਿਹੜੇ ਲੋਕ ਆ ਉਹਨੂੰ ਉਹ ਵੀ ਭਾਲਦੇ ਫਿਰਦੇ ਲੇਕਿਨ ਸਤਿਗੁਰੂ ਦੀ ਕਿਰਪਾ ਤੋਂ ਬਿਨਾਂ ਹਾਂਜੀ ਬਿਨ ਗੁਰ ਨਹੀਂ ਪਹੁੰਚਿਆ ਉਹਦੇ ਕੋਲ ਨਹੀਂ ਪਹੁੰਚਿਆ ਜਾ ਸਕਦਾ ਉਵੇਂ ਪਾਠ ਜਿਹੜਾ ਕਰਨਾ ਅਣਕਤ ਪੰਥਾ ਹੀ ਕਰਨਾ ਅਰਥ ਵਾਸਤੇ ਅਤੇ ਅਣਕਤ ਪੰਥਾ ਵੀ ਕੀਤਾ ਹੈ ਕਹੋ ਨਾਨਕ ਕਿਰਪਾ ਕਰੀ ਠਾਕੁਰ ਮਿਲ ਸਾਧੂ ਰਸ ਪਹੁੰਚਾ ਪਾਤਸ਼ਾਹੀ ਕਿਰਪਾ ਕਰਦੇ ਜਿਨ੍ਹਾਂ 'ਤੇ ਉਸ ਮਾਲਕ ਨੇ ਕਿਰਪਾ ਧਾਰਨਾ ਕੀਤੀ ਹੈ ਉਹ ਜਿਹੜੇ ਲੋਕ ਸੰਤਾਂ ਨੂੰ ਮਿਲ ਕੇ ਜਿਹੜਾ ਆਤਮਾ ਦਾ ਰਸ ਹੈ ਇਹਨੂੰ ਪਹੁੰਚਿਆ ਭੋਗ ਰਹੇ ਬਾਕੀ ਜਿਹੜੀਆਂ ਦੁਨੀਆਂ ਉਹ ਪਦਾਰਥਾਂ ਦੇ ਭੋਗਣ 'ਚ ਲੱਗੀ ਹੋਈ ਹੈ ਵਿਸ਼ੇ ਵਿਕਾਰਾਂ ਨੂੰ ਭੋਗਣ 'ਚ ਲੱਗੀ ਹੈ ਕਿ ਯੋਗੀ ਲੋਕ ਜਿਹੜੇ ਯੋਗਾਨੰਦ ਵਿੱਚ ਲੱਗੇ ਹੈ ਜਿਹੜੇ ਆਤਮਾ ਗਿਆਨੀ ਉਹ ਆਤਮਾ ਰਸ ਵਿੱਚ ਲੱਗੇ ਹੋਏ ਦੇਵ ਗੰਧਾਰੀ ਮਹੱਲਾ ਪੰਜਵਾਂ ਮੈਂ ਬਹੁਤ ਵੇਖਿਓ ਦੂਜਾ ਨਾ ਹੀ ਰੀ ਕੋ ਰੀ ਇਹ ਸਖੀ ਕਹਿੰਦੇ ਅਸੀਂ ਬਹੁਤ ਤਰ੍ਹਾਂ ਉਹਨੂੰ ਦੇਖਿਆ ਚੰਗੀ ਤਰ੍ਹਾਂ ਖੋਜ ਕੀਤੀ ਹੈ ਨਿਰੰਕਾਰ ਤੋਂ ਬਿਨਾਂ ਦੂਜਾ ਕਹਿੰਦੇ ਹੋਰ ਤੋਂ ਕੋਈ ਹੈ ਹੀ ਨਹੀਂ ਖੰਡ ਦੀਪ ਸਭ ਭੀਤਰ ਰਵਿਆ ਪੂਰ ਰਹੋ ਸਭ ਲੋਕ ਰਹੋ ਨੌ ਖੰਡਾਂ 'ਚ ਸੱਤਾਂ ਦੀਪਾਂ 'ਚ ਉਹ ਨਿਰੰਕਾਰ ਤਾਂ ਸਾਰੇ ਹੀ ਰਵ ਰਿਹਾ ਵਿਆਪਕ ਹੋ ਰਿਹਾ ਔਰ ਸਾਰੇ ਲੋਕਾਂ 'ਚ ਵੀ ਆਤਮਾ ਕਰਕੇ ਪੂਰਨ ਹੋ ਰਿਹਾ ਉਹਦੀ ਸੱਤਾ ਬਿਨਾਂ ਤਾਂ ਸਰੀਰ ਜੜ ਮਿੱਟੀ ਉਹ ਕੁਛ ਵੀ ਨਹੀਂ ਕਰ ਸਕਦੇ ਰਹੋ ਅਗਮ ਅਗਮਾ ਕਵਨ ਮਹਿਮਾ ਮਨ ਜੀ ਦੇ ਸੁਣ ਸੋ ਉਹ ਨਿਰੰਕਾਰ ਅਗੰਮ ਤੋਂ ਵੀ ਅਗੰਮ ਬੇਅੰਤ ਤੋਂ ਵੀ ਬੇਅੰਤ ਇਸ ਸੰਸਾਰ ਵਿੱਚ ਕੌਣ ਹੈ ਜਿਹੜਾ ਉਹਦੀ ਕਵਨ ਮਹਿਮਾ ਉਹਦੀ ਮਹਿਮਾ ਨੂੰ ਕਵਨ ਮੈਨੂੰ ਕੌਣ ਮਹਿਮਾ ਮਹਿਮਾ ਨੂੰ ਕਹਿ ਸਕੇ ਵਰਣਨ ਕਰ ਸਕੇ ਔਰ ਮਨ ਜੀਵੈ ਸੁਣ ਸੋ ਔਰ ਉਹਦੀ ਸੋ ਮੈਨੇ ਸੋਭਾ ਨੂੰ ਸੁਣ ਕੇ ਪਾਤਸ਼ਾਹ ਕਹਿੰਦੇ ਸਾਡਾ ਮਨ ਜਿਉਂਦਾ ਹੈ ਉਹਦੀ ਸੋਭਾ ਸੁਣ ਕੇ ਮਨ ਨੂੰ ਚੈਨ ਆਉਂਦੀ ਸੁੱਖ ਮਿਲਦਾ ਹੈ ਚਾਰ ਆਸ਼ਰਮ ਚਾਰ ਬਰਨ ਮੁਕਤ ਭਏ ਸੇਵਤੋ ਚਾਰ ਆਸ਼ਰਮ ਹੈ ਗ੍ਰਿਸਤੀ ਹੈ ਬਾਣਪ੍ਰਸਤੀ ਹੈ ਸੰਨਿਆਸੀ ਹੈ ਬ੍ਰਹਮਚਾਰੀ ਹੈ ਪਹਿਲਾਂ ਬ੍ਰਹਮਚਾਰੀ ਆ ਗਿਆ ਉਹ ਵਿਦਿਆਰਥੀ ਕਾ ਲਿਆ ਅਤੇ ਉਦੋਂ ਵਿਦਿਆ ਪੜ੍ਹ ਕੇ ਆਪਣੇ ਉਹਨੂੰ ਕਾਬਲ ਬਣਾਉਣਾ ਫਿਰ ਸਾਡੇ ਦੇਸ਼ 'ਚ ਗੁਰੂ ਕੁਲਾਂ ਹੁੰਦੀਆਂ ਸੀ ਕਈ ਤਾਂ ਫਿਰ ਗ੍ਰਿਸਤੀ ਬਣ ਜਾਂਦੇ ਸੀ ਵਿਦਿਆ ਲੈ ਕਈ ਫਿਰ ਬਿਹੰਗਮ ਬਣ ਜਾਂਦੇ ਸੀ ਅਤੇ ਫਿਰ ਗ੍ਰਿਸਤੀ 25 ਸਾਲ ਬ੍ਰਹਮਚਾਰੀ 25 ਗ੍ਰਿਸਤੀ 25 ਸਾਲ ਫਿਰ ਬਾਣਪ੍ਰਸਤੀ 25 ਸਾਲ ਸੰਨਿਆਸੀ 100 ਸਾਲ ਉਮਰ ਮੰਨੀ ਸਤਿਯੁਗ ਦੀ 400 ਸਾਲ ਤ੍ਰੇਤੇ ਦੀ 300 ਸਾਲ ਦੁਆਪਰ ਦੀ 200 ਸਾਲ ਕਲਯੁਗ ਦੀ 100 ਸਾਲ ਹੁਣ ਇਹਨਾਂ ਨਿਯਮਾਂ ਦਾ ਨਾਂ ਪਾਲਣ ਕਰਕੇ ਹੁਣ ਤਾਂ ਛੋਟੀ ਛੋਟੀ ਉਮਰ 'ਚ ਦੁਨੀਆਂ ਮਰ ਰਹੀ ਬਿਮਾਰੀਆਂ ਐਸੀਆਂ ਚੱਲ ਪਈਆਂ ਪੱਥ ਪਰਹੇਜ ਨਹੀਂ ਕਰਦੇ ਇਹ ਚਾਰੇ ਆਸ਼ਰਮ ਨੇ ਅਤੇ ਚਾਰੇ ਵਰਨ ਆ ਬ੍ਰਾਹਮਣ ਆ ਖੱਤਰੀ ਹੈ ਵੈਸ਼ ਹੈ ਸ਼ੂਦਰ ਇਹ ਚਾਰੇ ਵਰਨ ਕਹਿੰਦੇ ਉਸ ਨਿਰੰਕਾਰ ਨੂੰ ਸੇਵ ਕੇ ਮੁਕਤ ਰੂਪ ਹੋਏ ਆ ਕਿਉਂਕਿ ਚਾਹੇ ਆਸ਼ਰਮ ਆ ਚਾਹੇ ਵਰਨ ਆ ਜੇ ਮਾਲਕ ਦੀ ਸੇਵਾ ਨਹੀਂ ਕਰਦੇ ਇਹ ਤਾਂ ਗਧੀ ਗੇੜ ਸੰਸਾਰ ਚੱਕਰ 'ਚ ਪਏ ਰਹਿੰਦੇ ਆ ਜੇ ਮੁਕਤ ਹੋਇਆ ਤਾਂ ਉਹਦੀ ਸੇਵਾ ਕਰਕੇ ਹੋਇਆ ਹੋਰ ਕੋਈ ਤਰੀਕਾ ਹੀ ਨਹੀਂ ਗੁਰ ਸ਼ਬਦ ਦ੍ਰਿੜਾਇਆ ਪਰਮ ਪਦ ਪਾਇਆ ਦੁਤੀਏ ਗਏ ਸੁਖ ਸੋ। ਕਹਿੰਦੇ ਜਿਸ ਸਮੇਂ ਸਤਿਗੁਰਾਂ ਨੇ ਉਪਦੇਸ਼ ਦ੍ਰਿੜ ਕਰਾਇਆ ਪੱਕਾ ਕਰਾ ਦਿੱਤਾ ਕਿ ਨਾਮ ਜਪੇ ਬਿਨਾਂ ਕਲਿਆਣ ਨਹੀਂ ਹੋਣੀ, ਗੁਰੂ ਦੀ ਸ਼ਰਨ ਗ੍ਰਹਿਣ ਕੀਤੇ ਬਿਨਾਂ ਮੁਕਤੀ ਨਹੀਂ ਮਿਲਣੀ, ਦੁਤੀਏ ਗਏ ਇਹ ਕੀ ਹੋਇਆ ਦਵੈਸ਼ ਭਾਵ ਚਲੇ ਗਏ। ਉਹ ਪਰਮ ਪਦ ਮੋਕਸ਼ ਪਦ ਨੂੰ ਪਾ ਕੇ ਫਿਰ ਉਹ ਦੁਖੀ ਹੋ ਗਿਆ। ਅਤੇ ਜੇ ਮਨ ਚੋਂ ਦਵੈਸ਼ ਨਹੀਂ ਗਈ ਤਾਂ ਸਮਝੋ ਕੁਛ ਵੀ ਨਹੀਂ ਖਟੇ, ਕਿਸੇ ਨਾਲ ਮੋਹ ਕਿਸੇ ਨਾਲ ਵੈਰ ਕਰਨਾ। ਭਜਨ ਸਿੰਘ ਕਰਨ ਦਾ ਮਨ ਮਤਲਬ ਤਾਂ ਇਹ ਹੀ ਹੈ ਨਾ, ਮਨ ਚੋਂ ਚੀਜ਼ਾਂ ਰਾਗ ਦਵੈਸ਼ ਖਤਮ ਹੋ ਜਾਣ, ਪੀਰ ਖਾਗ ਕੇਲੀ ਖਤਮ ਹੋ ਜਾਏ, ਵਕਾਰ ਦ੍ਰਿਸ਼ਟੀ ਖਤਮ ਹੋ ਜਾਏ, ਹਿਰਦੇ ਦੀ ਸ਼ੁੱਧੀ ਪਵਿੱਤਰਤਾ ਆ ਜਾਏ। ਪਰ ਹੁਣ ਕਈ ਵੀ ਦੇਖ ਲਓ ਬੰਦਾ ਧਰਮ ਸਥਾਨਾਂ 'ਤੇ ਵੀ ਰਹਿੰਦਾ ਹੈ, ਉੱਥੇ ਵੀ ਇੱਕ ਦੂਜੇ ਨਾਲ ਈਰਖਾ ਅਤੇ ਬੜਬੜੇ ਇਸ ਤਰ੍ਹਾਂ ਬਣੇ ਹੋਏ ਜਥੇਬੰਦੀਆਂ, ਉਹ ਵੀ ਇੱਕ ਦੂਜੇ ਨਾਲ ਈਰਖਾ ਕਰਦੀਆਂ। ਪਰ ਫਿਰ ਸਮਝੋ ਹਾਲੇ ਉਹਨਾਂ ਨੇ ਗੁਰੂ ਦੇ ਬਚਨ ਸ਼ਬਦ ਦੀ ਕਮਾਈ ਨਹੀਂ ਕੀਤੀ, ਉਹਦੇ 'ਚ ਅਧੂਰੇ ਆ। ਅਤੇ ਜਿਨ੍ਹਾਂ ਨੇ ਕਮਾਈ ਕੀਤੀ ਹੈ ਉਹਨਾਂ ਦੇ ਮਨ 'ਚੋਂ ਤਾਂ ਫਿਰ ਇਹ ਚੀਜ਼ਾਂ ਖਤਮ ਹੋ ਜਾਣੀਆਂ। ਕਹੋ ਨਾਨਕ ਭਵ ਸਾਗਰ ਤਰਿਆ ਹਰ ਨਿਤ ਪਾਈ ਸਹਿਯੋਗ। ਪਾਤਸ਼ਾਹ ਕਿਰਪਾ ਕਰਦੇ ਜਿਸ ਵੇਲੇ ਸਹਿਯੋਗ, ਸਹਿਯੋਗ ਦਾ ਮਤਲਬ ਸੋਤੇ ਸਿੱਧ ਸੁਭਾਵਕ, ਅਤੇ ਨਿਰੰਕਾਰ ਪਰਮੇਸ਼ਰ ਦੀ ਨਾਮ ਰੂਪੀ ਨਿਧੀ ਪਾ ਲਈ ਅਤੇ ਕਹਿੰਦੇ ਸੰਸਾਰ ਸਾਗਰ ਤੋਂ ਇਹ ਤਰ ਜਾਂਦਾ ਹੈ, ਉਹ ਸੰਸਾਰ ਸਾਗਰ ਤੋਂ ਤਰ ਗਿਆ ਹੈ। ਰਾਗ ਦੇਵ ਗੰਧਾਰੀ ਮਨ ਦਾ ਪੰਜਵਾਂ ਕਰ ਸੇਵਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਏਕੈ ਰੇ ਹਰ ਏਕੈ ਜਾਨ, ਏਕੈ ਰੇ ਗੁਰਮੁਖ ਜਾਨ ਰਹਾਓ। ਕਹਿੰਦੇ ਹੇ ਗੁਰਮੁਖੋ, ਉਹ ਨਿਰੰਕਾਰ ਏਕ ਹੈ, ਉਸ ਨੂੰ ਇੱਕ ਕਰਕੇ ਜਾਣ। ਹੇ ਭਾਈ, ਇੱਕੋ ਇੱਕ ਨਿਰੰਕਾਰ ਨੂੰ ਜਾਣ, ਇਸ ਵਾਸਤੇ ਹੇ ਭਾਈ ਗੁਰਮੁਖ ਸਤਿਗੁਰਾਂ ਦੁਆਰਾ ਇੱਕ ਨਿਰੰਕਾਰ ਨੂੰ ਜਾਣਨਾ ਕਰੋ। ਰਾਹੁਲ ਦੇ ਸਥਾਨ ਦੇ ਕੇ ਕਹਿ ਰਹੇ ਹਨ, ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ, ਰਵਿਆ ਰੇ ਰਵਿਆ ਸਰਬ ਥਾਨ। ਕਹਿੰਦੇ ਹੇ ਭਾਈਓ, ਕਾਹਦੇ ਵਾਸਤੇ ਐਵੇਂ ਭੌਂਦੇ ਫਿਰਦੇ ਹਾਂ, ਐਵੇਂ ਜੰਗਲਾਂ 'ਚ ਨਾ ਭਟਕਦੇ ਫਿਰੋ। ਕਹਿੰਦੇ ਹੇ ਭਾਈ, ਉਹ ਪਰਮਾਤਮਾ ਵਿਆਪਕ ਆ, ਸਾਰੀਆਂ ਜਗ੍ਹਾ ਉੱਪਰ ਰਵਿਆ ਵਿਆਪਕ ਹੋ ਰਿਹਾ। ਜਦੋਂ ਸਾਰੀਆਂ ਜਗ੍ਹਾ 'ਚ ਹੀ ਆ ਤਾਂ ਜਿੱਥੇ ਵੀ ਬਹਿ ਕੇ ਤਾਂ ਉਹਨੂੰ ਚੇਤੇ ਕਰੋ, ਸ਼ਰਧਾ ਨਾਲ ਭਗਤੀ ਨਾਲ ਉੱਥੇ ਹਾਜ਼ਰ ਹੋ ਜਾਂਦਾ। ਜਿਉਂ ਵੈ ਸੰਤਰ ਕਾਸ਼ਟ ਮਝਾਰ, ਬਿਨ ਸੰਜਮ ਨਹੀਂ ਕਾਰਜ ਸਾਰ। ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਆ ਕਾਸ਼ਟ ਲੱਕੜ ਦੇ ਮਝਾਰ ਵਿੱਚ ਬਸੰਤ ਅੱਗ ਵਿਆਪਕ ਹੈ, ਲੇਕਿਨ ਸੰਜਮ ਸੰਜਮ ਨੇ ਸਾਧਨ ਕੀਤੇ ਬਿਨਾਂ ਪ੍ਰਗਟ ਨਹੀਂ ਹੁੰਦੀ। ਪ੍ਰਗਟ ਕੀਤੇ ਬਿਨਾਂ ਉਹ ਜਿਹੜਾ ਪੁਰਖ ਆਪਣਾ ਕੋਈ ਵੀ ਕੰਮ ਅੱਗ ਤੋਂ ਨਹੀਂ ਸਵਾਰ ਸਕਦਾ। ਇਸ ਤਰ੍ਹਾਂ ਪਰਮੇਸ਼ੁਰ ਸਾਰੀਆਂ ਜਗ੍ਹਾ 'ਚ ਵਿਆਪਕ ਆ, ਜਿੰਨਾ ਚਿਰ ਉਹਨੂੰ ਅਸੀਂ ਪ੍ਰਗਟ ਨਹੀਂ ਕਰਦੇ ਸਾਡੇ ਕਾਰਜ ਕਿਵੇਂ ਸਿੱਧ ਹੋਣਗੇ। ਬਿਨ ਗੁਰਨਾ ਪਾਵੈ ਗੋ ਹਰ ਜੀ ਕੋ ਦੁਆਰ, ਸਤਿਗੁਰਾਂ ਤੋਂ ਬਿਨਾਂ ਹਰੀ ਨਿਰੰਕਾਰ ਦੇ ਦੁਆਰ ਕੀ ਹੈ, ਬ੍ਰਹਮ ਗਿਆਨ ਰੂਪੀ ਦੁਆਰੇ ਨੂੰ ਕੋਈ ਪਾ ਨਹੀਂ ਸਕਦਾ, ਅਤੇ ਗੁਰੂ ਤੋਂ ਬਿਨਾਂ ਗਿਆਨ ਹੋ ਨਹੀਂ ਸਕਦਾ। ਮਿਲ ਸੰਗਤ ਤਜ ਅਭਿਮਾਨ, ਕਹ ਨਾਨਕ ਪਾਏ ਹੈ ਪਰਮ ਨਿਦਾਨ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਸੰਗਤ 'ਚ ਮਿਲ ਕੇ ਅਭਿਮਾਨ ਹੰਕਾਰ ਨੂੰ ਤਿਆਗ ਦਿੱਤਾ, ਉਹਨਾਂ ਨੇ ਪਰਮ ਵੱਡੀਆਂ ਨਿਧੀਆਂ ਖਜ਼ਾਨਿਆਂ ਦਾ ਮਾਲਕ ਕੌਣ, ਅਕਾਲ ਪੁਰਖ ਨਿਰੰਕਾਰ ਪਰਮੇਸ਼ਰ, ਉਹਨੂੰ ਪਾ ਲਿਆ ਹੈ ਨਿਦਾਨ ਨਾਮ ਖਜ਼ਾਨੇ ਦਾ। ਦੇਵ ਗੰਧਾਰੀ ਮਨ ਦਾ ਪੰਜਵਾਂ, ਜਾਨੀ ਨਾ ਜਾਈ ਤਾਂ ਕਿ ਗਾਤ ਰਹਾਓ। ਜਿਹੜਾ ਨਿਰੰਕਾਰ ਉਹਦੀ ਗਾਤ ਗਤੀ ਜਿਹੜੀ ਰੀਤੀ ਮਰਜ਼ਾਦਾ ਨਾ, ਉਹ ਜਾਣੀ ਨਹੀਂ ਜਾਂਦੀ। ਵਿਸਰਾਮ ਦੇ ਕੇ ਕਹਿ ਰਹੇ, ਕਹਿ ਪੇ ਖਾਰੋ ਹੋ ਕਰ ਚਤੁਰਾਈ, ਬਿਸਮਨ ਬਿਸਮੇ ਕਹਿਣ ਕਾਤ। ਹੋ ਕਹਿੰਦੇ ਕਹਿੰਦੇ ਮੈਂ ਆਪਣੀਆਂ ਚਤੁਰਾਈਆਂ ਕਰਕੇ ਕਿਸ ਨੂੰ ਕੀ ਕਰਕੇ ਦਿਖਾਵਾਂ, ਕਿਉਂ ਕਹਿਣ ਵਾਲੇ ਵੀ ਅਸਚਰਜ ਹੈ, ਕਹਾਤ ਕਹਾਉਣ ਵਾਲੇ ਵੀ ਸੁਣਨ ਵਾਲੇ ਵੀ ਅਸਚਰਜ ਹੋ ਰਿਹਾ ਹੈ। ਕਿ ਉਹ ਪਰਮਾਤਮਾ ਦੀ ਲੀਲਾ ਹੀ ਬੜੀ ਅਸਚਰਜ ਹੈ, ਅਸਚਰਜ ਰੂਪ ਉਸ ਚਰਜ ਰੂਪੀ ਨਿਰੰਕਾਰ ਦੇ ਜਸ ਨੂੰ ਕਹਿਣ ਸੁਣਨ ਵਾਲੇ ਸਾਰੇ ਅਸਚਰਜ ਹੋ ਰਹੇ ਆ, ਉਹਦੀ ਲੀਲਾ ਹੀ ਐਸੀ ਹੈ। ਗਣ ਗੰਧਰਵ ਸਿਧਰ ਸਾਧਕ ਸੁਰ ਨਰ ਦੇਵ ਬ੍ਰਹਮ ਬ੍ਰਹਮਾਦਕ। ਸ਼ਿਵਾਂ ਦੇ ਗਣ ਕੌਣ, ਸੋਣੇ ਸੋਣੇ ਦੇਵਤਿਆਂ ਦੇ ਗੰਧਰਵ ਰਾਗੀ ਕੌਣ, ਹਾਹਾ ਹੋ 84 ਸਿੱਧ ਔਰ ਸਾਧਨਾ ਕਰਨ ਵਾਲੇ ਜਿਹੜੇ ਸਾਧਕ ਸਾਧਕ ਮੈਨੇ ਸਾਧਨਾ ਕਰਨੀ ਔਰ ਦੇਵਤੇ ਨਰ ਦੇਵ ਰਾਜੇ ਬ੍ਰਹਮ ਬ੍ਰਾਹਮਣ ਵਿਸ਼ਨੂੰ ਬ੍ਰਹਮਾ ਆਦਿ ਬ੍ਰਹਮਾ ਤੋਂ ਲੈ ਕੇ ਜਿੰਨੇ ਸ਼ਿਵ ਜੀ ਹੈ ਔਰ ਬ੍ਰਹਮਾ ਤੋਂ ਲੈ ਕੇ ਜਿੰਨੇ ਵੀ ਇਹ ਦੇਵਤੇ ਚਤੁਰ ਵੇਦ ਉਚਰਤ ਦਿਨ ਰਾਤ ਅਗਮ ਅਗਮ ਠਾਕਰ ਆਗਾਤ ਉਹ ਦਿਨ ਰਾਤ ਚਾਰੇ ਵੇਦਾਂ ਨੂੰ ਉਚਾਰਦੇ ਆ ਇਹ ਕਹਿੰਦੇ ਕਿ ਉਹ ਆਗਾਤ ਠਾਕਰ ਜਿਹੜਾ ਅਗਮ ਅਗਮ ਬੇਅੰਤ ਤੋਂ ਬੇਅੰਤ ਉਹ ਜਿਹੜਾ ਨਿਰੰਕਾਰ ਪਿੱਛੇ ਵੀ ਅਗਮ ਸੀ ਹੁਣ ਵੀ ਅਗਮ ਹੈ ਅੱਗੇ ਵੀ ਆਗਾਦ ਹੋਏਗਾ ਉਹਦੀ ਡੰਗਾਈ ਨੂੰ ਕੋਈ ਜਾਣ ਸਕਦਾ ਗੁਣ ਬੇਅੰਤ ਬੇਅੰਤ ਭੰਨ ਨਾਨਕ ਕਹਿ ਨਾ ਜਾਈ ਪਰੈ ਪ੍ਰਾਤ ਪਾਤਸ਼ਾਹ ਕਹਿੰਦੇ ਉਹਦੇ ਗੁਣ ਬੇਅੰਤ ਉਹਦੇ ਭਨ ਭਨ ਨਾਮ ਹੈਗਾ ਕਥਨ ਕਰਨ ਵਾਲੇ ਉਹ ਵੀ ਬੇਅੰਤ ਹੀ ਹੈ ਉਸ ਬੇਅੰਤ ਨਿਰੰਕਾਰ ਦੇ ਗੁਣ ਵੀ ਬੇਅੰਤ ਹੈ ਉਹਦੀ ਸਾਰੀ ਮਹਿਮਾ ਕਹੀ ਨਹੀਂ ਜਾਂਦੀ ਉਹ ਠਾਕੁਰ ਦੀ ਮਹਿਮਾ ਪਰੇ ਤੋਂ ਪਰੇ ਹੈ ਦੇਵਗਨ ਦਾ ਮਹਿਲਾ ਪੰਜਵਾਂ ਧਿਆਏ ਗਾਏ ਕਰਨੇ ਹਾਰ ਭਾਵਨਾ ਹੀ ਸੁੱਖ ਸਹਿਜਨ ਦਾ ਅਣਕ ਉਹੀ ਰੇ ਇੱਕ ਸਮਾਰ ਰਹੋ ਹੇ ਭਾਈ ਸਾਰਿਆਂ ਦੇ ਕਰਨ ਵਾਲਾ ਕੌਣ ਹੈ ਨਿਰੰਕਾਰ ਉਹਨੂੰ ਮਨ ਕਰਕੇ ਧਿਆਵੋ ਬਾਣੀ ਕਰਕੇ ਗਾਉਣਾ ਕਰੋ ਰੇ ਮੈਨੇ ਹੇ ਭਾਈ ਅਨੇਕਾਂ ਬਹੁਤਿਆਂ ਵਿੱਚ ਇੱਕ ਨੂੰ ਸੰਭਾਲਣਾ ਕਰੋ ਸਾਰਿਆਂ 'ਚ ਉਹੀ ਉਹਦੇ ਸੰਭਾਲਣੇ ਕਰਕੇ ਉਹਨੂੰ ਚੇਤੇ ਕਰਨ ਕਰਕੇ ਸੰਭਾਲਣੇ ਕਰਕੇ ਇੱਕ ਤਾਂ ਕਹਿੰਦੇ ਮਨ 'ਚ ਕੋਈ ਡਰ ਪੈ ਨਹੀਂ ਰਹਿੰਦਾ ਇਹ ਲਾਭ ਆ ਦੂਜਾ ਸਹਿਜ ਅਤੇ ਅਚੁੱਤ ਸੁੱਖ ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਹੋ ਜਾਂਦਾ ਹੈ ਇੱਕ ਸਮਾਰ ਜੇ ਇੱਕ ਨੂੰ ਸਮਾਰੀਏ ਚੇਤੇ ਕਰੀਏ ਅਤੇ ਸਦਾ ਆਨੰਦ ਪ੍ਰਾਪਤ ਹੋ ਜਾਂਦਾ ਬੰਦੇ ਦਾ ਚੇਤਾ ਕਈ ਪਾਸੇ ਘੁੰਮਦਾ ਉਹ ਨਹੀਂ ਚੇਤੇ ਰਹਿੰਦਾ ਹੋਰ ਚੇਤੇ ਰੱਖਦਾ ਸਫਲ ਮੂਰਤ ਗੁਰ ਮੇਰਾ ਮੱਤ ਹੈ ਜਦ ਕਦੇ ਵੇਖੋ ਤਦ ਤੱਕ ਸੱਤ ਹੈ ਕਹਿੰਦੇ ਜਿਸ ਸਮੇਂ ਤੋਂ ਸਫਲ ਮੂਰਤੀ ਵਾਲਾ ਕੌਣ ਨਿਰੰਕਾਰ ਸਤਿਗੁਰੂ ਉਹਨਾਂ ਨੇ ਮੇਰੇ ਮਸਤਕ 'ਤੇ ਕਿਰਪਾ ਰੂਪੀ ਹੱਥ ਧਰ ਦਿੱਤਾ ਨਾ ਉਸ ਸਮੇਂ ਤੋਂ ਜਿਹੜੀ ਜਿਹੜੀ ਜਗ੍ਹਾ ਦੇਖ ਰਿਹਾ ਉੱਥੇ ਨਿਰੰਕਾਰ ਉਸੇ ਉਸੇ ਜਗ੍ਹਾ ਮੇਰੇ ਨਾਲ ਆ ਚਰਨ ਕਮਲੇ ਮੇਰੇ ਪ੍ਰਾਣ ਆਉਂਦਾ ਉਹ ਸਤਿਗੁਰੂ

ਕਿ ਉੱਧਰ ਹੁਣ ਉਹਨੇ ਅਰਦਾਸ ਕੀਤੀ, ਪਾਤਸ਼ਾਹ ਹੁਣ ਤਾਂ ਤੁਹਾਡੀ ਕਿਰਪਾ ਨਾਲ ਹੀ ਆ। ਇਹ ਕੁਦਰਤੀ ਸ਼ਿਕਾਰ ਨਿਕਲਿਆ, ਅੱਗੇ ਉਹ ਹਿੱਲ ਜਿਹੜੀ ਘੋੜੇ ਦੇ ਮੱਥੇ 'ਚ ਵੱਜੀ, ਉਹ ਘੋੜਾ ਜਿਉਂ ਬੁੜਕ ਗਿਆ, ਮਤਾਣਾ ਹੋ ਕੇ ਭਾਜੇ ਪਿਓ ਟੁੰਡੇ ਪਿਆ, ਪੈਰ ਜਿਹੜਾ ਸੀ ਰਕਾਬ 'ਚ ਫਸ ਗਿਆ। ਜਿਉਂ ਘੋੜਾ ਦੌੜਾ ਦੌੜਾ, ਬਸ ਘੜੀਸ ਘੜੀਸ ਕੇ ਇਹਨੂੰ ਮਾਰ ਦਿੱਤਾ। ਇਹ ਕਹਿੰਦੇ ਵੀ ਹੈਗਾ ਗੁਰੂ ਉਹਨਾਂ ਨਾਲ, ਜਿਹੜਾ ਦੁਸ਼ਟਾਈ ਕਰਦਾ ਰੱਬ ਦਾ ਅਤੇ ਹੱਥ ਦਾ ਬੈਰ ਆ, ਉਹਨੂੰ ਕਿਤੇ ਦਾ ਫਲ ਭੋਗਣਾ ਪੈਂਦਾ। ਆਪਣੇ ਪਿਆਰਿਆਂ ਦੀ ਉਹ ਰੱਖਿਆ ਕਰਦਾ, ਪਰ ਜਿਨ੍ਹਾਂ ਨੇ ਉਹਨੂੰ ਆਪਣੇ ਪ੍ਰਾਣਾਂ ਦਾ ਆਧਾਰ ਜਾਣ ਲਿਆ, ਸਮਰੱਥ ਅਥਾਹ ਵੱਡਾ ਭਰਮ ਮੇਰਾ, ਘੱਟ ਘਰ ਅੰਤਰ ਸਾਹਿਬ ਮੇਰਾ, ਉਹ ਮੇਰਾ ਨਿਰੰਕਾਰ ਬਹੁਤ ਵੱਡਾ ਆ, ਸਰਬ ਕਲਾ ਸਮਰੱਥ ਹੈ। ਅਥਾਹ ਉਹਦੀ ਥਾਂ ਨਹੀਂ ਪਾਈ, ਹਿਰਦਿਆਂ ਹਿਰਦਿਆਂ ਜੀ ਪੂਰਨ, ਉਹ ਨਿਰੰਕਾਰ ਸਾਰਿਆਂ ਤੋਂ ਨੇੜੇ ਵੀ ਆ, ਦੂਰ ਵੀ ਨਹੀਂ। ਤਾਂ ਕਿ ਸਰਨ ਆਸਰ ਪ੍ਰਭ ਨਾਨਕ ਜਾ ਕਾ ਅੰਤ ਨਾ ਪਾਰਾਂ, ਪਾਤਸ਼ਾਹ ਕਹਿੰਦੇ ਉਹਦੀ ਸ਼ਰਨ, ਤਾਂ ਕਿ ਉਹਦੀ ਸ਼ਰਨ ਨੂੰ ਤੱਕਿਆ ਆ ਜਿਹਦੇ ਪਾਰ ਉਰਦਾਲ ਦਾ, ਪਾਤਸ਼ਾਹ ਕਹਿੰਦੇ ਅੰਤ ਹੀ ਨਹੀਂ ਪਾਇਆ ਜਾਂਦਾ। ਦੇਵਗੰਦ ਮਹਲਾ ਪੰਜਵਾਂ, ਉਲਟੀ ਰੇ ਮਨ ਉਲਟੀ ਰੇ ਸਾਕਤ ਸਿਉਂ ਕਰ ਉਲਟੀ ਰੇ ਮੈਨੇ ਇਹ ਪੂਰਾ ਵੋ, ਮਨ ਦੀ ਜਿਹੜੀ ਬਿਰਤੀ ਹੈ ਨਾ, ਇਹਨੂੰ ਬਕਾਰਾਂ ਵੱਲੋਂ ਉਲਟਾ ਕੇ ਇਹਨੂੰ ਆਤਮਾ ਕਰ ਬਣਾ, ਉਹ ਮਨ ਦੀ ਬਿਰਤੀ ਨੂੰ ਉਲਟਾਉਣਾ ਕਰੋ। ਇਹਦੇ ਵੱਲੋਂ ਉਲਟਾਉਣਾ ਕਰੀਏ ਸਾਕਤ ਨਾਲੋਂ, ਜਿਹੜੇ ਮਨਮੁੱਖ ਬੰਦੇ ਨਾਸਤਕ ਉਹਨਾਂ ਵੱਲੋਂ ਮਨ ਦੀ ਬਿਰਤੀ ਨੂੰ ਉਲਟਾਉਣਾ ਕਰੋ। ਔਰ ਜਿਨ੍ਹਾਂ ਮਹਾਂਪੁਰਖਾਂ ਨੇ ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਉਲਟੀ ਉਲਟਾਇਆ, ਉਹਨਾਂ ਜਿਹੜੀ ਅਸਾਂ ਦੀ ਬਿਰਤੀ ਨੂੰ ਉਲਟੀ ਕਰਨ 'ਚ ਸਮਰੱਥ ਹੈ, ਸ਼ਕਤੀ ਵਾਲੇ। ਇਸ ਵਾਸਤੇ ਪਿਆਰਿਓ, ਉਹਨਾਂ ਮਹਾਂਪੁਰਖਾਂ ਨੂੰ ਮਿਲ ਕੇ ਸੰਤਾਂ ਨਾਲ ਸਾਗਤਾਂ ਨਾਲੋਂ ਆਪਣੀ ਬਿਰਤੀ ਨੂੰ ਉਲਟੀ ਕਰ ਲੈ। ਜਿਹਨਾਂ ਸਾਗਤਾਂ ਦੀ ਬਿਰਤੀ ਪਰਮਾਤਮਾ ਨੂੰ ਉਲਟੀ ਹੋਈ ਹੈ, ਇਹ ਪਿਆਰਿਆ ਤੂੰ ਉਲਟੀ ਉੱਪਰ ਚੱਲ, ਜਿਵੇਂ ਉਲਟੀ ਆਉਂਦੀ ਨਾ ਉਹਦੇ ਮੂੰਹ ਜਾਣ ਕੇ ਸਾਗਤਾਂ ਨੂੰ ਬਿਰਤੀ ਨੂੰ ਉਲਟਾਉਣਾ ਕਰ। ਝੂਠੇ ਕੀ ਰੇ ਝੂਠ ਪ੍ਰੀਤ, ਛੁੱਟ ਕੀ ਰੇ ਮਨ ਛੁੱਟ ਕੀ ਰੇ, ਸਾਕਤ ਸਿਉਂਗ ਸਾਕਤ ਸੰਗ ਨਾ ਛੁੱਟ ਕੀ ਰੇ ਰਾਮ। ਰੇ ਮਨੇ ਭਾਈਓ, ਜਿਹੜੇ ਝੂਠੇ ਲੋਕ ਹੈ ਉਹਨਾਂ ਦੀ ਪ੍ਰੀਤੀ ਕਰਨੀ ਵੀ ਝੂਠੀ, ਉਹਨਾਂ 'ਤੇ ਕਦੀ ਵਿਸ਼ਵਾਸ ਨਾ ਕਰੋ, ਫਫੜੇ ਬਹੁਤ ਕਰਦੇ। ਇਸ ਵਾਸਤੇ ਹੇ ਮਨ ਪਿਆਰੇ, ਇਹ ਪਿਆਰਿਆ ਝੂਠੇ ਪੁਰਖ ਜਿਹੜੇ ਨਾ ਮਨਮੁੱਖ ਲੋਕ, ਨਿਸ਼ਰਦਕ ਨਾਸਤਕ ਲੋਕ, ਉਹਨਾਂ ਨੇ ਪ੍ਰੀਤੀ ਕਰਨੀ ਛੱਡ ਦੇ। ਕਿਉਂਕਿ ਜਿਹੜੇ ਝੂਠੇ ਸਾਕਤ ਲੋਕ ਹੈ ਉਹਨਾਂ ਦੀ ਸੰਗਤ ਕਰਕੇ ਜਮਾਂ ਤੋਂ ਛੁਟਕਾਰਾ ਨਹੀਂ ਹੁੰਦਾ, ਜਮਾਂ ਦੇ ਵਸ ਪੈਣਾ ਪੈਂਦਾ, ਉਹਨੇ ਤਾਂ ਨਰਕ ਜਾਣਾ। ਉਹ ਦੁਨੀਆਂ ਨੂੰ ਵੀ ਪੁੱਠੀ ਮੱਤ ਦੇ ਕੇ ਗੁਰੂ ਤੋਂ ਛੰਕੇ ਕਰਕੇ ਨਿਸ਼ਰਦ ਕਰਦੇ, ਐਸੇ ਬੰਦਿਆਂ ਦੀ ਕੁਸੰਗਤ ਤੋਂ ਦੂਰ ਰਹਿ। ਇਸ ਵਾਸਤੇ ਪਿਆਰਿਆ ਮਨ, ਜਿਨ੍ਹਾਂ ਮਹਾਂਪੁਰਖਾਂ ਦੀ ਸੰਸਾਰ ਵੱਲੋਂ ਪ੍ਰੀਤੀ ਛੁੱਟ ਗਈ ਹੈ, ਦੁਨੀਆਂ ਨਾਲੋਂ ਮੋਹ ਤੋੜ ਲਿਆ, ਉਹਨਾਂ ਸੰਤਾਂ ਰਾਹੀਂ ਤੂੰ ਸੰਸਾਰ ਵੱਲੋਂ ਇਹ ਜਿਹੜੀ ਪ੍ਰੀਤੀ ਛੁੱਟ ਕੀ ਮੈਨੇ ਛੱਡ ਦੇ। ਇਸ ਨਿਯਮ ਨੂੰ ਚੰਗੀ ਤਰ੍ਹਾਂ ਸਮਝ ਲੈ, ਸਾਕਤਾਂ ਦੀ ਸੰਗਤ ਕਰਕੇ ਕਦੀ ਵੀ ਸੰਸਾਰ ਤਾਕਤ ਤੋਂ ਛੁਟਕਾਰਾ ਨਹੀਂ ਹੁੰਦਾ। ਜਦੋਂ ਛੁਟਕਾਰਾ ਹੋਣਾ, ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੀ ਸੰਗਤ ਕਰਕੇ ਹੋਣਾ ਹੈ। ਰਾਹੋ ਜਿਉਂ ਕਾਜਰ ਪਰ ਮੰਦਰ ਰਾਖਿਓ, ਜੋ ਪੈਸਾ ਕਾਲੂ ਖੀਰੇ। ਇਹਨੇ ਜਿਹੜਾ ਮੰਦਰ ਕਾਜਰ ਕੱਜਲ ਕਾਲਕ ਨਾਲ ਭਰਿਆ ਭਰ ਕੇ ਰੱਖਿਆ ਹੋਵੇ, ਉਸ ਮੰਦਰ ਜਿਹੜਾ ਪੈਸੇ ਪ੍ਰਵੇਸ਼ ਕਰਦਾ ਵੜਦਾ ਹੈ ਉਹ ਕਾਲੂ ਖੀ, ਉਹ ਕਾਲਕ ਦੇ ਨਾਲ ਨਿਬੜ ਜਾਂਦਾ ਨਾ, ਕਾਲਕ ਦੇ ਸਾਧ ਹੋ ਜਾਂਦਾ। ਇਸ ਤਰ੍ਹਾਂ ਜਿਹੜਾ ਸੰਸਾਰ ਰੂਪੀ ਮੰਦਰ ਆ, ਇਹ ਬਕਾਰਾਂ ਰੂਪੀ ਕੱਜਲ ਨਾਲ ਭਰਿਆ ਹੋਇਆ ਭਰ ਕੇ ਰੱਖਿਆ, ਜਿਹੜਾ ਇਹਦੇ 'ਚ ਆ ਕੇ ਪ੍ਰਵੇਸ਼ ਕਰਦਾ ਵੜਦਾ ਔਰ ਪਦਾਰਥਾਂ ਨੂੰ ਸੱਚਾ ਕਰਦਾ ਵੀ ਪਦਾਰਥ ਸੱਚੇ ਹੈ, ਸਾਧਕਾਂ ਦੀ ਸੰਗਤ ਕਰਦਾ, ਉਹ ਫਿਰ ਅਵਿਦਿਆ ਅਗਿਆਨਤਾ ਪਾਪਾਂ ਰੂਪੀ ਕਾਲਕ ਦੇ ਨਾਲ ਲਿਬੜ ਜਾਂਦਾ, ਕਾਲਕ ਦੇ ਸਾਧ ਹੋ ਜਾਂਦਾ, ਕਲੰਕੀ ਹੋ ਜਾਂਦਾ। ਇਸੇ ਭਾਵ ਨੂੰ ਮੁੱਖ ਰੱਖ ਕੇ ਹੋਰ ਮਹਾਂਪੁਰਖਾਂ ਨੇ ਵੀ ਬਚਨ ਬੜੇ ਕੀਤੇ। ਕਬੀਰ ਸਾਧ ਸੰਗਤ ਕੀ ਹੈ, ਦੂਰ ਹੈ ਜਾਈਏ ਭਾਗ ਬਾਸਨ।

0: ਪਰੋ ਪਰਸੀਏ ਤੋ ਕਛ ਲਾਗੇ ਦਾਗ, ਜਿਵੇਂ ਕਾਲੇ ਭਾਂਡੇ ਨਾਲ ਜਿਹੜਾ ਵੀ ਲੱਗੇਗਾ ਕਾਲਕ ਲੱਗੇਗੀ, ਇਸ ਤਰ੍ਹਾਂ ਮਨਮੁਖਾਂ ਦੀ ਕਿਸੰਗਤ ਤੋਂ ਬਚ ਕੇ ਰਹੋ। ਦੂਰੋਂ ਤੇ ਭਾਗ ਗਏ ਹੋ ਹੈ ਜਿਸ ਗੁਰ ਮਿਲ ਛੁੱਟ ਕੀ ਤ੍ਰਿਕਟੀ ਰਹੇ, ਪੂਰੇ ਸਤਿਗੁਰਾਂ ਮਿਲ ਕੇ ਜਿਨ੍ਹਾਂ ਧਿਆਤਾ ਧਿਆਨ ਤੇ ਇਹ ਤ੍ਰਿਕਟੀ ਹੋ ਗਈ, ਸਰੀਰ ਕਰਕੇ ਬਚਨ ਕਰਕੇ ਮਨ ਕਰਕੇ, ਔਰ ਸੁੱਤ ਪੁੱਤਰ ਆ ਬਿੱਤ ਧਾਨਿਆ ਤੇ ਲੋਕ ਈਖ ਨਾ ਚੀਨੀ, ਸੁੱਤ ਵਿੱਚ ਲੋਕ ਈਖ ਨਾ ਚੀਨੀ ਰੂਪ ਇਹ ਤ੍ਰਿਕਟੀ ਛੁੱਟ ਗਈ। ਉਹ ਤਾਂ ਫਿਰ ਦੂਰੋਂ ਦੌੜ ਗਿਆ, ਸੰਸਾਰੀ ਜੀਵਨ ਦੀ ਸੰਗਤ ਨਹੀਂ ਕਰਦਾ। ਸੰਸਾਰੀ ਕੌਣ? ਜਿਹੜੇ ਹਰ ਵੇਲੇ ਗੁਰੂ ਤੋਂ ਬੇਮੁੱਖ ਹੋਏ ਹੋਏ ਸੰਸਾਰ ਵਿੱਚ ਰਹਿ ਤਾਂ ਰਿਹਾ, ਉਹ ਗੁਰੂ ਪਿਆਰਾ ਕਬਲ ਫੁੱਲ ਵਾਂਗ ਨਿਰਲੇਪ ਰਹਿੰਦਾ। ਜਿਵੇਂ ਪ੍ਰਹਲਾਦ ਹੈ ਤਾਂ ਰਾਕਸ਼ਾਂ ਹੀ ਸੀ, ਪਰ ਨਾਮ ਬਣ ਗਈ ਕਿਰਪਾ ਨਾਲ ਨਿਰਲੇਪ ਰਹਿੰਦਾ। ਦਾਨ ਮਾਗੋ ਦਾਨ ਕਿਰਪਾਲ ਕਿਰਪਾ ਨਿਧ ਮੇਰਾ ਮੁੱਖ ਸਾਕਤ ਸੰਗ ਨਾਲ ਜੁੱਟ ਸੀ ਰਹੇ। ਇਹ ਕਿਰਪਾ ਦੇਣੀ ਦੀ ਖਜ਼ਾਨਾ ਰੂਪ ਸਤਿਗੁਰੂ ਕਿਰਪਾ ਕਰੋ, ਆਪ ਜੀ ਕੋਲੋਂ ਇਹ ਦਾਨ ਮੰਗ ਰਿਹਾ ਹਾਂ, ਸਾਕਤਾਂ ਨਾਲ ਮੇਰਾ ਜਿਹੜਾ ਮੁੱਖ ਆ ਉਹ ਨਾ ਜੁੜੇ, ਅਥਵਾ ਜਿਹੜੇ ਸਾਕਤ ਹੈ ਕਿ ਪਾਪੀ ਲੋਕ ਆ ਉਹਨਾਂ ਨਾਲ ਸਾਡਾ ਮਿਲਾਪ ਨਾ ਹੋਵੇ। ਜਾਂ ਨਾਨਕ ਦਾਸ ਦਾਸ ਕੋ ਕਰੀਓ ਮੇਰਾ ਮੂੰਡ ਸਾਧ ਪੱਗਾਂ ਹੇਠ ਰੁੱਲ ਸੀਰੇ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਬੇਨਤੀ ਕਰੋ, ਮੈਨੂੰ ਸੇਵਕ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲਓ, ਮੇਰਾ ਜਿਹੜਾ ਮੂੰਡ ਸਿਰ ਆ ਉਹ ਸੰਤਾਂ ਦੇ ਚਰਨਾਂ ਹੇਠ ਰੁੱਲਦਾ ਰਹੇ। ਭਾਵ ਨਿਮਰਤਾ ਧਾਰ ਕੇ ਮੈਂ ਦਿਮਾਗੀ ਚਤਰਾਈ ਹੰਕਾਰ ਛੱਡ ਕੇ ਸੇਵਾ ਭਾਵ 'ਚ ਲੱਗਾ ਰਹੇ। ਰਾਗ ਦੇਵ ਅੰਦਾਰੀ ਮਹੱਲਾ ਪੰਜਵਾਂ ਕਰ ਸਤਿਗੁਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਦੇਵ ਗੰਧਾਰੀ ਹੈ ਪੰਜਵੇਂ ਸਤਿਗੁਰੂ ਜੀ ਸੱਤਵੇਂ ਘਰ 'ਚ ਕਿਰਪਾ ਕਰਦੇ ਹਨ, ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਗੁਰਸਿੱਖ ਬੇਨਤੀ ਕਰਦੇ ਕਿ ਮਹਾਤਮਾ ਮਹਾਂਪੁਰਖ ਸੰਤ ਕਿਸ ਤਰ੍ਹਾਂ ਦੇ ਹਨ, ਸਭ ਦਿਨ ਕੇ ਸਮਰੱਥ ਪੰਥ ਬਿਠਲੇ ਹੋਂ ਬਲ ਵੱਲ ਜਾਓ। ਬਿਠਲ ਹੁੰਦਾ ਪੁੱਤ ਦੀ ਪਾਲਣਾ ਸੰਘਾਰ ਕਰਨ ਵਾਲਾ, ਐਸਾ ਨਿਰੰਕਾਰ ਉਸ ਮਾਲਕ ਦੀ ਪ੍ਰਾਪਤੀ ਦਾ ਪੰਥ ਰਸਤਾ ਦਿਖਾਉਣ ਵਾਸਤੇ ਜਿਹੜੇ ਸੰਤ ਆ ਸਾਰੇ ਦਿਨਾਂ 'ਚ ਸਮਰੱਥ ਹੈ। ਮੈਂ ਐਸੇ ਮਹਾਤਮਾ ਤੋਂ ਬਲਿਹਾਰ ਕੁਰਬਾਨ ਜਾਂਦਾ ਹਾਂ। ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੇ ਪਾਓ ਰਾਓ, ਇਹ ਨਿਰੰਕਾਰ ਤੋਰੈ। ਜਿਹੜੇ ਆਪ ਜੀ ਦੇ ਸੰਤ, ਇੱਕ ਤਾਂ ਰਾਜਨੀਤਿਕ ਲੋਕਾਂ ਦੇ ਸੰਤ ਆ ਨਾ, ਪਹਿਲਾਂ ਤਾਂ ਇਹਨਾਂ ਨੂੰ ਬੜਾ ਚੁੱਕਦੇ ਆ ਅਤੇ ਜਿਲ੍ਹੇ ਫਿਰ ਉਹ ਇਹਨਾਂ ਦੀ ਗੱਲ ਨਹੀਂ ਮੰਨਦੇ, ਇਹ ਉਲਟ ਹੋ ਕੇ ਕਈ ਚੱਕਰਾਂ 'ਚ ਫਸਾ ਦਿੰਦੇ ਆ। ਪਰ ਜਿਹੜੇ ਰੱਬ ਦੇ ਪਿਆਰੇ ਦੇ ਸੰਤ ਆ ਉਹ ਨਹੀਂ ਇਹਨਾਂ ਦੇ ਚੁੰਗਲ 'ਚ ਫਸਦੇ, ਇਹ ਨਿਰੰਕਾਰ। ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੇ ਪਾਓ ਰਹੋ, ਇਹ ਨਿਰੰਕਾਰ ਤੋਰੈ। ਜਿਹੜੇ ਆਪ ਜੀ ਦੇ ਸੰਤ ਉਹ ਆਪ ਦਾ ਜਸ ਗਾਉਂਦੇ ਆ, ਆਪ ਜੀ ਦੇ ਭਾਵਨ ਮੈਂ ਭਾਣੇ ਨੂੰ ਮੰਨਦੇ ਆ, ਰਜ਼ਾ ਨੂੰ ਮੰਨਦੇ ਆ, ਆਪ ਜੀ ਨੂੰ ਭਾਵਨ ਮੈਂ ਉਹ ਤਾਂ ਹਰ ਵੇਲੇ ਤੁਹਾਨੂੰ ਹੀ ਚਾਹੁੰਦੇ ਆ। ਪੋਵਾ ਉਹਨਾਂ ਸੰਤਾਂ ਕਹਿ ਉਹਨਾਂ ਦੇ ਜਿਹੜੇ ਪਵਿੱਤਰ ਚਰਨ ਆ ਮੇਰੇ ਹਿਰਦੇ 'ਚ ਪਾਓ, ਐਸੇ ਸੰਤਾਂ ਦੇ ਚਰਨਾਂ ਦਾ ਧਿਆਨ ਮੈਨੂੰ ਬਖਸ਼ਿਸ਼ ਕਰੋ ਜਿਹੜੇ ਸੰਤ ਤੋਰੈ ਆਪ ਜੀ ਦੇ ਜਸ ਨੂੰ ਪਾਵਨ। ਸ਼ਰਧਾ ਨਾਲ ਦਿਨ ਰਾਤ ਗਾਉਂਦੇ ਆ, ਕਹਿੰਦੇ ਮੈਂ ਉਹਨਾਂ ਮਹਾਂਪੁਰਖਾਂ ਦੇ ਚਰਨ ਹੀ ਪੈਂਦਾ, ਉਹ ਧਨ ਤਾਜੋਗ ਹਨ। ਰਾਹੋ ਜਸਨ ਵਸਨ ਸਹਿਜ ਕੇਲ ਕਰਨਾ ਮੈਂ ਏਕ ਅਨੰਤ ਅਨੁਪੈ ਠਾਓ। ਅਸੋ ਉਹ ਸੰਤ, ਹਾਂਜੀ ਜਸਨ, ਜਸ ਦੇ ਬਾਸਨ ਮੈਂ ਨੇ, ਬਾਸਨ ਨਾਮ ਹੁੰਦਾ ਭਾਂਡੇ ਦਾ, ਉਦੋਂ ਉਹਦਾ ਜਸ ਕਰਨ ਦੇ ਭਾਂਡੇ ਪਾਤਰ ਆ ਜਸਨ। ਜਸਨ ਨਾਮ ਜਿਨ੍ਹਾਂ ਦੇ ਵਿੱਚ ਕਿਸੇ ਪਦਾਰਥ ਦੀ ਬਾਸਨਾ, ਦੂਏ ਅਰਥ ਬਾਸ਼ਨਾ ਨਹੀਂ ਹੈ, ਇਹ ਕਰਨਾ ਮੈਂ ਇਹ ਕਿਰਪਾ ਕਰਨ ਵਾਲੇ, ਹਾਂਜੀ ਨਿਰੰਕਾਰ ਪਰਮੇਸ਼ਰ ਉਹ ਸੰਤ ਮਹਾਤਮਾ ਜਿਹੜੇ ਸਹਿਜੇ ਸੁਤੇ ਸਿੱਧ ਆਪ ਜੀ ਦੇ ਵਿੱਚ ਕੇਲ ਖੁਸ਼ੀਆਂ ਕਰਦੇ ਰਹਿੰਦੇ, ਆਪਣੇ ਆਨੰਦ 'ਚ ਰਹਿੰਦੇ ਆ। ਹੁਣ ਬਾਬੀ ਮਸਤਾ ਨਾਲ ਰਹੇ ਹਾਂ, ਕਈ ਵੀ ਆਪੇ ਇਕੱਲੇ ਹੱਸੀ ਜਾਂਦੇ ਹੁੰਦੇ ਦਿਨ ਰਾਤ ਬੜੇ, ਹਾਂਜੀ ਕਈ ਕਈ, ਹਾਂਜੀ ਘੰਟੇ ਆਪਣੇ ਆਨੰਦ 'ਚ ਹੱਸੀ ਜਾਣਾ, ਉਹ ਪਰਮਾਤਮਾ ਨਾਲ ਖੇਲ ਖੁਸ਼ੀਆਂ ਮਨਾਉਂਦੇ। ਇੱਕ ਜਿਹੜਾ ਬੇਅੰਤ ਪਰਮਾਤਮਾ, ਉਹਨਾਂ ਦੀ ਮਹਾਨ ਸੁੰਦਰ ਜਗ੍ਹਾ ਹੈ, ਕਿਉਂਕਿ ਸੰਤਾਂ ਦੁਆਰਾ ਉਹਦਾ ਗਿਆਨ ਹੁੰਦਾ। ਇਹ ਅਨੂਪ ਹੈ, ਉਪਮਾ ਤੋਂ ਰਹਿਤ ਨਿਰੰਕਾਰ ਬੇਅੰਤ ਸ਼ਕਤੀ ਵਾਲੇ, ਉਹਨਾਂ ਮਹਾਤਮਾ ਸੰਤਾਂ ਦੇ ਹਿਰਦੇ 'ਚ ਆਪ ਜੀ ਦਾ ਇੱਕ ਠਾਓ ਥਾਂ ਹੈ। ਉਹਨਾਂ ਦੇ ਹਿਰਦੇ 'ਚ ਤੁਸੀਂ ਨਿਵਾਸ ਕਰਦੇ ਹੋ। ਰਿਧ ਸਿੱਧ ਨਿਧ ਕਰਤਲ ਜਗ ਜੀਵਨ ਸਰਵ ਨਾਥ ਅਨੇਕਾ ਨਾਉ। ਇਹ ਜਗ ਦੇ ਜੀਵਨ, ਜਗ ਨੂੰ ਜੀਵਨ ਦੇ ਨਾਲ ਨਿਰੰਕਾਰ, ਰਿਧੀਆਂ ਸਿੱਧੀਆਂ ਨਿਧੀਆਂ, ਇਹ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੀ ਹੈ। ਹੱਥ ਦੀ ਤਲੀ ਦੇ ਉੱਤਰ ਹੈ ਕਰਤਲ, ਹੱਥ ਦੀ ਤਲੀ 'ਤੇ, ਜਿਵੇਂ ਹੱਥ 'ਚ ਔਲਾ ਪਿਆ ਹੁੰਦਾ ਇਵੇਂ ਪ੍ਰਤੱਖ। ਇਹ ਜਗ ਦੇ ਜੀਵਨ ਨਿਰੰਕਾਰ ਆਪ ਨੇ ਰਿਧੀਆਂ ਸਿੱਧੀਆਂ ਨਿਧੀਆਂ ਸੰਤਾਂ ਦੀ ਤਲੀ 'ਤੇ ਰੱਖੀਆਂ ਆ। ਉਹ ਸਾਰਿਆਂ ਦੇ ਨਾਥ ਸਵਾਮੀ ਮਾਲਕ ਆ। ਆਪ ਜੀ ਦੇ ਅਨੇਕਾਂ ਹੀ ਨਾਮ ਹੈਗੇ ਆ। ਇਹ ਪਰਮੇਸ਼ਰ ਤੁਹਾਡੇ ਨਾਮਾਂ ਦਾ ਅੰਤ ਨਹੀਂ ਹੁੰਦਾ। ਦਇਆ ਮਾਇਆ ਕਿਰਪਾ ਨਾਨਕ ਸੁਣ ਸੁਣ ਜਸ ਜੀ ਵਾਓ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਆ, ਉਹ ਤਾਂ ਦਿਆਲੂ ਸਰੂਪ ਹੈ, ਕਿਰਪਾ ਕਰਨ ਵਾਲੇ, ਮੇਰੇ ਦੀ ਮਾਇਆ ਪਾਤਸ਼ਾਹ ਕਿਰਪਾ ਕਰ ਦਿਓ। ਮੈਂ ਆਪ ਜੀ ਦੇ ਪਵਿੱਤਰ ਜਸ ਨੂੰ ਸੁਣ ਸੁਣ ਕੇ, ਸੁਣਵੇਂ ਨੇ ਕੰਨਾਂ ਦੁਆਰਾ ਸੁਣ ਕੇ ਜਿਉਂਦਾ। ਇਹਦੇ ਵਿੱਚ ਸਾਡਾ ਜੀਵਨ ਆ। ਤੁਹਾਡਾ ਜਸ ਸੁਣਨੇ ਦੇ ਨਾਲ ਸਾਨੂੰ ਵਡਿਆਈ ਮਿਲਦੀ। ਬਾਬਾ ਹਰਨਾਮ ਸਿੰਘ ਪੁੱਛਣ ਵਾਲੇ ਸੀ, ਕਈ ਵਾਰੀ ਕਈ ਸੁਖਮਨੀ ਸਾਹਿਬ ਦੇ ਪਾਠ, ਭਾਈ ਰਤਨ ਸਿੰਘ ਡਰੋਲੀ ਜਿਹੜੇ ਸੀ ਸੰਤ ਸਤਨਾਮ ਸਿੰਘਾਂ ਦੇ ਪਿਤਾ, ਜਿਹਨੇ ਬਾਬਾ ਜੀ ਦਾ ਜੀਵਨ ਲਿਖਿਆ, ਕਈ ਕਈ ਸੁਖਮਨੀ ਸੁਣਦੇ ਰਹਿੰਦੇ ਬੈਠੇ ਸੁਣੀਆਂ। ਇਸ ਤਨ ਤਨ ਤਨ ਬਾਬਾ ਆਇਆ ਸਿੰਘ ਜੀ ਮਹਾਰਾਜ ਹੋਤੀ ਮਿਲਣਾ ਮੈਂ ਆਪਣੇ ਪਰਮ ਸ਼ਿਸ਼ ਬਾਬਾ ਜਵੰਦ ਸਿੰਘ ਜੀ ਮਹਾਰਾਜ ਰਾਜਾ ਸਿੰਘ ਸੀ, ਉਹਨਾਂ ਨੂੰ ਕਹਿਣਾ ਸਾਨੂੰ ਕੀਰਤਨ ਸੁਣਾ, ਅਤੇ ਫਿਰ ਆਨੰਦ ਵਿੱਚ ਬੈਠੇ ਰਹਿਣਾ। ਇਹ ਬਾਬਾ ਜਵੰਦ ਸਿੰਘ ਜੀ ਮਹਾਰਾਜ ਬਾਬਾ ਆਇਆ ਸਿੰਘ ਜੀ ਦੇ ਸੇਵਕ ਸੀਗੇ, ਅਤੇ ਇਹਨਾਂ ਨੇ ਅਤੇ ਬਾਬਾ ਆਨੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਮੁਰੇ ਅਰਦਾਸ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਨੂੰ ਸਾਖਸ਼ਾਤ ਕਰਕੇ ਭੋਜਨ ਛਕਾਇਆ ਸੀ, ਵਰਦਾਨ ਲਏ ਸਨ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਦੇਵ ਗੰਧਾਰੀ ਮਹੱਲਾ ਨਾਵਾਂ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ। ਇਹ ਮਨ ਦੀ ਹਾਲਤ ਦੱਸੇ ਕਿ ਪਾਪੀ ਮਨ ਕਿਹੋ ਜਿਹਾ ਆ। ਵਾਹਿਗੁਰੂ ਏਕਿਆ ਓਅੰਕਾਰ ਪ੍ਰਕਾਸ਼ ਰੂਪ ਹੈ, ਸਤਿਗੁਰੂ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ, ਰਾਗ ਦੇਵ ਗੰਧਾਰੀ ਜੀ ਨਵੇਂ ਪਾਤਸ਼ਾਹ ਜੀ ਕਿਰਪਾ ਕਰਦੇ ਹਨ। ਜੈ ਮਨ ਨੈਕ ਨਾ ਕਹਿਓ ਕਰੈ, ਇਹ ਐਸਾ ਪਾਪੀ ਮਨ ਹੈ ਨਾ ਚੰਚਲਿਆ, ਕਹਿੰਦੇ ਸਾਡਾ ਕਿਹਾ ਬਚਨ ਨੈਕ ਨਾ ਕਰੇ। ਨੈਕ ਮੈਨੇ ਥੋੜ੍ਹਾ ਅਜਿਹਾ ਵੀ ਨਹੀਂ ਕਰਦਾ, ਬੜੇ ਪੜਛਾਂਡੇ ਮਾਰਦਾ ਬੰਦੇ ਨੂੰ, ਕਿੱਧਰ ਕਿੱਧਰ ਦੌੜਾਈ ਫਿਰਦਾ, ਟਿਕਣ ਨਹੀਂ ਦਿੰਦਾ, ਕਦੀ ਐਂ ਨੂੰ ਲੈ ਜਾਂਦਾ, ਕਦੀ ਐਂ ਨੂੰ ਲੈ ਜਾਂਦਾ, ਆਪਣੀਆਂ ਮਨਮਰਜ਼ੀਆਂ ਕਰਾਉਂਦਾ, ਖੜਮਸਤੀਆਂ ਕਰਦਾ। ਪਰ ਜਿਹਨੇ ਕਾਬੂ ਕਰ ਲਿਆ ਉਹ ਫਿਰ ਤੋਂ ਕੰਮ ਲੈਂਦੇ ਆ। ਸੀਖ ਸਿਖਾਏ ਰਹੋ ਆਪਣੀ ਸੀ ਦੁਰਮਤ 'ਤੇ ਨਾ ਟਰੇ ਰਹੋ, ਕਹਿੰਦੇ ਮੈਂ ਆਪਣੀ ਸੀ ਆਪਣੇ ਵੱਲੋਂ, ਕਹਿੰਦੇ ਸੀ ਮੈਨੇ ਵੱਲੋਂ, ਪਾਤਸ਼ਾਹ ਕਹਿੰਦੇ ਬਥੇਰੀ ਸਿੱਖਿਆ ਨੂੰ ਸਿਖਾ ਰਹੇ ਹਾਂ ਵੀ ਪਾਪੀ ਆ ਨਾ ਪੁੱਠੇ ਕੰਮ ਕਰ, ਪਰ ਐਸਾ ਭੈੜਾ ਆ ਇਹ ਦੁਰਮਤ, ਖੋਟੀ ਮਤ ਵੱਲੋਂ ਟਰੇ ਟਰਦਾ ਹੀ ਨਹੀਂ, ਹਟਦਾ ਹੀ ਨਹੀਂ, ਮੁੜ ਮੁੜ ਕੇ ਉੱਧਰ ਨੂੰ ਜਾਂਦਾ, ਜਿਵੇਂ ਮਤਾਣਾ ਪਸ਼ੂ ਆ ਨਾ, ਉਹ ਜਿੰਨਾ ਮਰਜ਼ੀ ਕੁੱਟੋ ਮੁੜ ਮੁੜ ਕੇ ਉਹਨੂੰ ਹੀ ਜਾਂਦਾ, ਐਸਾ ਢੀਲ ਛਿਆ ਹੈ। ਇਹ ਵੀ ਇਸ ਤਰ੍ਹਾਂ ਇੱਕ ਸੰਤ ਹੁੰਦੇ ਸੀ, ਉਹਨੂੰ ਨਹੀਂ ਹੱਥ ਡੰਡਾ ਰੱਖਣਾ, ਜੇ ਮਾੜੇ ਪਾਸੇ ਜਾਣਾ ਗਿੱਟੇ ਦੇ ਠਾਹ ਲੈ ਨਹੀਂ ਮਾਰਨਾ, ਕਹਿੰਦੇ ਕਿੱਧਰ ਚੱਲਿਆ। ਅਤੇ ਇਸ ਤਰ੍ਹਾਂ ਇੱਕ ਸੰਤ ਸੀਗਾ, ਉਹ ਸਿਆਲ ਦਾ ਮਹੀਨਾ, ਉਹਨਾਂ ਮਤਲਬ ਇਸ਼ਨਾਨ ਕਰਨਾ ਨਾ, ਐਵੇਂ ਫਿਰ ਮਨ ਨਹੀਂ ਜੀ ਅੱਜ ਠੰਡ ਬੜੀ, ਅੱਜ ਰਹਿਣ ਦੇਈਏ, ਅੱਜ ਤਾਂ ਕੋਰਾ ਪਿਆ, ਉਹ ਮਨ ਨੇ ਪ੍ਰਭਾਵ ਪਾ ਲਿਆ। ਦੂਏ ਦਿਨ ਫਿਰ ਉਹ ਕਹਿੰਦੇ ਹੱਥ ਹੋ ਗਏ, ਇਹ ਤਾਂ ਮਨ ਸਾਡੇ 'ਤੇ ਹਾਵੀ ਹੋ ਗਿਆ, ਉਹਨੇ ਫਿਰ ਦਿਨ ਸਾਨੂੰ ਕੱਪੜੇ ਅੰਦਰ ਆ ਛਾਲ ਮਾਰੀ, ਸਾਰੇ ਕੱਪੜੇ ਭੇਜੇ ਗਏ ਕੇਸ ਸਮੇਤ ਕਿਨਾਰੇ ਦੇ ਬਹਿ ਗਏ। ਕਹਿੰਦੇ ਹੁਣ ਅੱਜ ਤੈਨੂੰ ਸਜ਼ਾ ਦੇਣੀ ਹੈ, ਅਤੇ ਦੋ ਦਿਨ ਤੂੰ ਸਾਨੂੰ ਆਪਣੇ ਮਗਰ ਲਾ ਲਿਆ, ਹੈਂ ਇਹ ਮਨ ਬੜਾ ਸੁੰਗੜਿਆ। ਕਹਿੰਦਾ ਹੁਣ ਮਹਾਰਾਜ ਹਾਂਜੀ ਇਸ਼ਨਾਨ ਕਰ ਲਿਆ ਕਰੋ, ਪਰ ਇਹੋ ਜਿਹਾ ਇਸ਼ਨਾਨ ਨਾ ਕਰਾਓ ਅਤੇ ਸਾਨੂੰ ਕੱਪੜੇ ਗਿੱਲੇ ਕੱਪੜਿਆਂ ਲੈ ਕੇ ਮੈਨੂੰ ਨਦੀ ਕਿਨਾਰੇ ਠਾਰੀ ਚਲੋ, ਇਉਂ ਫਿਰ ਕਾਬੂ ਆਉਂਦਾ ਹੈ। ਇਸੇ ਤਰ੍ਹਾਂ ਕਿਸਾਨ ਉਹ ਮਨ ਕਹੇਗਾ ਖੀਰ ਖਾਣੀ, ਰੋਜ਼ ਹੀ ਪੁਰਨਾ ਉਹੀ ਮੁੜ ਮੁੜ ਕੇ ਖੀਰ ਖਾਂਦੇ, ਕਹਿੰਦੇ ਬੜਾ ਪਾਪੀ ਹੈ ਇਹ, ਹੈਂ ਇਹ ਕੋਈ ਪੁਰਨਾ ਬਣਾ ਕੇ ਬਹਿ ਗਿਆ। ਕਹਿੰਦੇ ਹਲੇ ਅੱਜ ਤੈਨੂੰ ਖੀਰ ਖਿਲਾ ਦਿੰਦੇ ਰੱਜ ਕੇ ਹੈਂ। ਪਾਸ ਉਹ ਖੀਰ ਬਣਾ ਲਈ ਚੰਗੀ ਖਾ ਹੈਂ। ਕਹਿੰਦੇ ਹੁਣ ਤਾਂ ਰੱਜ ਗਏ, ਕਹਿੰਦੇ ਹੁਣ ਨਹੀਂ ਖਾ ਚੰਗੀ ਤਾਂ ਉਹ ਫਿਰ ਪਾਈ ਜਾਣ ਕੁੰਨੀ ਜਾਣ ਜਿਹੜੇ ਉਲਟੀਆਂ, ਕਹਿੰਦੇ ਹੁਣ ਇਹ ਵੀ ਖਾ ਹੈਂ। ਜਿਹੜੇ ਪਿਓ ਕੀਤਾ ਕਹਿੰਦੇ ਮਾਰਾ ਹੁਣ ਮੁੜ ਕੇ ਨਹੀਂ ਹੋਇਆ, ਕਰ ਫਿਰ ਨਹੀਂ ਮੈਂ ਮੁੜ ਕੇ ਮੰਗਦਾ। ਇਸ ਤਰ੍ਹਾਂ ਮਨ ਨੂੰ ਰੋਕਣ ਵਾਸਤੇ ਬੜੇ ਯਤਨ ਕਰਨੇ ਪੈਂਦੇ। ਜੇ ਮਨ ਬੜਾ ਪਾਪੀ ਹੈ, ਜੇ ਆਪਣੇ ਮਗਰ ਤੋਰ ਲੈ ਨਾ, ਇਹਦੇ ਹਥਿਆਰ ਹੈ ਇਹ, ਇਹਦੇ ਮੂਹਰੇ ਕਰਿੰਦੇ ਆ ਕਾਮ ਕ੍ਰੋਧ ਲੋਭ ਹੰਕਾਰ, ਫਿਰ ਉਹ ਇਹਦੇ 'ਤੇ ਆਪਣਾ ਵਾਰ ਕਰਦੇ ਆ, ਫਿਰ ਮਨ ਮਰਜ਼ੀਆਂ ਕਰਵਾਉਂਦੇ ਆ। ਅਤੇ ਜਿਹੜਾ ਇਹਦੇ ਮਗਰ ਨਹੀਂ ਲੱਗਦਾ ਫਿਰ ਸਹੀ ਰਹਿੰਦਾ ਹੈ। ਮਦ ਮਾਇਆ ਕੇ ਭੈਉ ਬਾਬਰੋ ਹਰ ਜਸਨ ਹੈ ਉਚਰਾ, ਪਾਤਸ਼ਾਹ ਕਹਿੰਦੇ ਨੌਵੇਂ ਪਾਤਸ਼ਾਹ ਕਹਿੰਦੇ ਮਾਇਆ ਦੇ ਮਦ ਹੰਕਾਰ ਕਰਕੇ ਬਾਬਰੋ ਇਹ ਝੱਲਾ ਪਾਗਲ ਹੋ ਰਿਹਾ, ਪਰਮੇਸ਼ੁਰ ਦੇ ਜਸ ਨੂੰ ਨਹੀਂ ਵਿਚਾਰਦਾ, ਹੋਰ ਮਾੜੇ ਪਾਸੇ ਤੁਰਿਆ ਫਿਰਦਾ। ਕਰ ਪਰਪੰਚ ਜਗਤ ਕੋ ਡਹਿਕ ਹੈ ਆਪਣੂੰ ਉਧਰ ਪਰ ਹੈ, ਕਿ ਪਰਪੰਚ ਮੈਨੂੰ ਬੜੇ ਬਲ ਛਲ ਕਰਦਾ, ਕਿ ਸੰਸਾਰ ਨੂੰ ਡਹਿ ਕੇ ਮੈਨੂੰ ਬੜਾ ਠੱਗਦਾ, ਠੱਗੀਆਂ ਠੋਰੀਆਂ ਮਾਰਦਾ ਹੋਣਾ ਕਈ ਵਾਰੀ ਆਉਂਦਾ ਨਾ। ਅਸੀਂ ਜਿਹੜੇ ਸੈਣੀਆਂ ਸੋਨਾ ਬਣਾ ਦਿਆਂਗੇ, ਉਹ ਲੋਕਾਂ ਨੂੰ ਭਰਮਾ ਲੈਂਦਾ, ਲਓ ਵੀ ਘੜਾ ਲਿਓ, ਉਹ ਘਰ ਦੇ ਗਹਿਣੇ ਪਾ ਦੇਣੇ, ਲਓ ਜੀ ਅਸੀਂ ਇਹਦੇ ਵਿੱਚ ਹਾਂਜੀ ਅਤੇ ਬੂਟੀ ਪਾਵਾਂਗੇ ਹੈਂ, ਘੜਾ ਬੰਨ ਕੇ ਰੱਖ ਦਿਓ, ਇੰਨੇ ਦਿਨਾਂ ਤੋਂ ਬਾਅਦ ਖੋਲ੍ਹਣਾ, ਇਹ ਇੰਨਾ ਸੋਨਾ ਬਣ ਜੂਗਾ। ਉਹ ਫਿਰ ਕਈ ਕਾਬੂ ਆ ਜਾਂਦੇ, ਠੱਗੀ 'ਚ ਆ ਜਾਂਦੇ ਨੇ, ਅਤੇ ਬਸ ਉਹਨੇ ਫਿਰ ਯਕੀਨ ਕਰ ਲਿਆ, ਅਤੇ ਜਦੋਂ ਸੁੱਤੇ ਹੁੰਦੇ ਆ ਉਹ ਘੜਾ ਲੈ ਕੇ ਤੁਰਦੇ ਹੁੰਦੇ, ਹੋਰ ਸੋਨਾ ਦੇ ਕੇ ਮਿਲਣਾ ਜਿਹੜਾ ਅਗਲਾ ਉਹ ਵੀ ਗੁਆ ਲੈਂਦੇ ਹੈਂ। ਹੁਣ ਠੱਗੀਆਂ ਠੋਰੀਆਂ ਅਤੇ ਆਪਣੇ ਗੁਆਂਢ ਵੀ ਇੱਕ ਹੋਇਆ, ਅਤੇ ਤੈਨੂੰ ਕਰ ਦਿੰਦੇ ਹਾਂ, ਉਹ ਰੁਪਈਆ 5 ਲੈ ਕੇ ਸੁੱਕ ਗਿਆ, ਅਤੇ ਤੁਹਾਨੂੰ ਸੋਨੀਆਂ ਮੋਹਰਾਂ ਦੇ ਦਿੰਦੇ ਹੈਂ। ਤੂੰ ਪਹਿਲਾਂ 2 ਤੋਂ ਦਿਖਾ ਦੇ ਸਹੀ ਸੀ, ਜਿਹੜੇ ਬਾਅਦ ਕਹਿੰਦਾ ਸੁਨਿਆਰੇ ਤੋਂ ਪਰਖ ਲਈਏ, ਅਤੇ ਉਹ ਸਾਰਾ ਗਿਲਟ ਹੀ ਇਸ ਤਰ੍ਹਾਂ ਠੱਗੇ ਜਾਂਦੇ। ਹੁਣ ਠਗਵਾੜਾ ਠੱਗੀ ਦੇ ਇਸ ਤਰ੍ਹਾਂ ਇਹ ਬੜੇ ਪਰਪੰਚ ਛਾਲਵਾਲ ਕਰਕੇ ਨਾ ਸੰਸਾਰ ਨੂੰ ਦੇਖ ਕੇ ਠੱਗਦਾ ਆ, ਆਪਣੇ ਉਧਰ ਪਰੇ ਠੱਗੀਆਂ ਡੋਰੀਆਂ ਕਰਕੇ ਅਤੇ ਆਪਣੇ ਪੇਟ ਨੂੰ ਭਰਦਾ। ਜਿਹੜੇ ਪੇਟੂ ਮਨੋਜ ਹੁੰਦੇ ਉਹ ਮਹਾਰਾਜ ਸੰਤਨ ਬਾਬਾ ਮਹਾਰਾਜ ਸਿੰਘ ਜੀ ਖਾਲਸਾ ਰਾਜ ਲਈ ਦਿਨ ਰਾਤ ਇੱਕ ਕਰਕੇ ਜੂਝ ਰਹੇ ਸੀ, ਅਤੇ ਉਹ ਰਤਨ ਸਿੰਘ ਸੁਨਿਆਰਾ ਸੀ ਤਰਨ ਤਾਰਨ, ਅਤੇ ਜਦੋਂ ਮੀਟਿੰਗ ਕਰਦੇ ਸੀ ਅਤੇ ਆਪਣੇ ਢਿੱਡ ਵਾਸਤੇ ਗਦਾਰ ਆਦਮੀ ਕੀ ਕਰਦੇ, ਅਤੇ CID ਦੇ ਕੇ ਅਤੇ ਮਹਾਂਪੁਰਖਾਂ ਨੂੰ ਗ੍ਰਿਫਤਾਰ ਕਰਾ ਦਿੱਤਾ। 5 ਸਾਲ ਸਿੰਘਾਪੁਰ ਦੀ ਜੇਲ੍ਹ 'ਚ ਰਹੇ ਆ, ਉਹਨਾਂ ਦਾ ਸੀ ਬਾਬਾ ਖੜਕ ਸਿੰਘ, ਉੱਥੇ ਹੀ ਸ਼ਹੀਦੀ ਜਾਣ ਪੀਤਾ। ਕਹਿਣ ਤੋਂ ਬਾਬਾ ਆਪਣੇ ਪੇਟ ਵਾਸਤੇ ਗਦਾਰ ਕਰਦੇ, ਆਪਣੇ ਦੇਸ਼ ਧਰੋਹ ਵੀ ਕਰਨਾ, ਧਰਮ ਨਾਲ ਵੀ ਧਰੋਹ ਕਰਨਾ, ਕੌਮ ਨਾਲ ਵੀ ਧਰੋਹ ਕਰਨਾ। ਜਿਹੜੇ ਗਦਾਰ ਬੰਦੇ ਆ ਉਹ ਇਸ ਤਰ੍ਹਾਂ ਦੇ, ਸਿਰਫ ਆਪਣੇ ਢਿੱਲ ਦੇ, ਅਤੇ ਸਾਨੂੰ ਉਦੋਂ ਇਨਾਮ ਮਿਲੇਗਾ ਹੈਂ, ਮੌਜਾਂ ਮਾਣਾਂ। ਸਵਾਨ ਪੂਛ ਜੋ ਭਇਓ ਨਾ ਸੁਧ ਹੋ ਕਹਿਓ ਨਾ ਕਾਂਤਰ, ਸਵਾਨ ਨਾਮ ਕੁੱਤੇ ਦਾ। ਇਹ ਮਨ ਐਸਾ ਪਾਪੀ ਹੈ ਜਿਵੇਂ ਕੁੱਤੇ ਦੀ ਪੂਛ ਵਿੰਗੀ ਰਹਿੰਦੀ, ਕਹਿੰਦੇ 12 ਸਾਲ ਨਲਕੀ 'ਚ ਪਾ ਛੱਡੋ, ਜਦੋਂ ਕੱਢੋ ਫਿਰ ਵਿੰਗੀ ਦੀ ਵਿੰਗੀ। ਇਸ ਤਰ੍ਹਾਂ ਜਿਹੜਾ ਮਨ ਪਾਪੀ ਹੈ ਕੁੱਤੇ ਦੀ ਪੂਛ ਵਾਂਗੂ ਵਿੰਗਾ ਹੀ ਰਹਿੰਦਾ ਹੈ, ਕਦੇ ਵੀ ਸੁਧ ਸਿੱਧਾ ਨਹੀਂ ਹੁੰਦਾ। ਔਰ ਸਤਿਗੁਰਾਂ ਦਾ ਜਿਹੜਾ ਕੀਤਾ ਹੋਇਆ ਉਪਦੇਸ਼ ਹੈ ਉਹਨੂੰ ਨਾ ਕੰਨ ਤੁਰ ਧਰਿਆ, ਉਹਨੂੰ ਕੰਨ ਨਹੀਂ ਦੱਸਦਾ, ਮੁੰਡਾ ਵੱਟ ਕੇ ਚੱਲ ਜਾਂਦਾ ਹੈ। ਕਹੋ ਨਾਨਕ ਭਜ ਰਾਮ ਨਾਮ ਨਿਤ ਜਾਤੇ ਕਾਸਰ। ਪਾਤਸ਼ਾਹ ਕਹਿੰਦੇ ਆ ਹੇ ਗੁਰਮੁਖਾ, ਨਿਤ ਮੈਨੇ ਸਦਾ ਪਰਮੇਸ਼ੁਰ ਦੇ ਨਾਮ ਦਾ ਭਜਨ ਕਰ, ਜਿਹਦੇ ਕਰਕੇ ਤੇਰਾ ਜਿਹੜਾ ਮੁਕਤੀ ਰੂਪੀ ਕੰਮ ਹੈ ਨਾ, ਸਰੇ ਮੈਨੇ ਪੂਰਾ ਹੋ ਜਾਏਗਾ। ਹਾਂਜੀ, ਉੱਧਰ ਧਿਆਨ ਨਹੀਂ ਦਿੰਦਾ, ਫਸਣ ਦੀ ਵਿਧੀ ਜਾਣਦਾ, ਨਿਕਲਦੀ ਨਹੀਂ। ਦੇਵਗੰਧਾਰੀ ਮਹੱਲਾ ਨਾਵਾ ਸਭ ਕੇ ਜੀਵਤ ਕੋ ਵਿਵਹਾਰ। ਮਹਾਰਾਜ ਕਹਿੰਦੇ, ਨੌਵੇਂ ਪਾਤਸ਼ਾਹ ਕਹਿੰਦੇ, ਜਿੰਨੇ ਪਦਾਰਥ ਆ ਦੁਨੀਆ ਦੇ ਸੁੱਖ ਆਰਾਮ ਆ, ਦੁਨੀਆਂ ਦਾ ਜਿਹੜਾ ਵਿਹਾਰ ਆ ਇਹ ਜਿਉਂਦਿਆਂ ਹੀ ਆ, ਭੂਕ ਨਿਕਲ ਗਈ ਤਾਂ ਮਾਇਆ ਨਾਲ ਲੈ ਜਾਏਗਾ, ਪਦਾਰਥ ਨਾਲ ਚੱਲ ਜਾਣਗੇ, ਕੋਠੀਆਂ ਕਾਰਾਂ ਨਾਲ ਚੱਲ ਜਾਣਗੀਆਂ, ਪੁੱਤਰ ਦੀਆਂ ਪਰਿਵਾਰ ਨਾਲ ਚੱਲ ਜਾਏਗਾ। ਇਹ ਤਾਂ ਜਿਉਂਦਿਆਂ ਦੇ ਮੇਲੇ ਹੀ ਆ, ਜਿਹੜੇ ਮਰ ਗਿਆ ਇਹ ਨਹੀਂ, ਇਹ ਤਾਂ ਪਹਿਲਾਂ ਹੀ ਤਾਂ ਅੰਗੂਠਾ ਲਾਉਂਦੇ ਹੈਂ, ਅਤੇ ਬੁੜੀਆਂ ਦੀਆਂ ਬਾਲੀਆਂ ਹਾਂਜੀ ਅਤੇ ਹਾਰ ਹੂਰ ਮੁੰਦੀਆਂ ਮੁੰਦੀਆਂ ਪਹਿਲਾਂ ਲਾਉਂਦੇ ਆ, ਅਤੇ ਫੂਕਣ ਦਾ ਫਿਕਰ ਬਾਅਦ 'ਚ ਕਰਦੇ ਆ। ਮਾਤ ਪਿਤਾ ਭਾਈ ਸੁਧ ਬੰਧ ਆਰ ਫੁਨ ਗ੍ਰਹਿ ਕੀ ਨਾਰ ਰਹੋ। ਮਾਤਾ ਲੈ ਲਓ, ਪੇ ਲੈ ਲਓ, ਭਰਾ ਲੈ ਲਓ, ਸੁੱਤ ਪੁੱਤਰ ਲੈ ਲਓ, ਬੰਧੂ ਸੰਬੰਧੀ ਲੈ ਲਓ। ਇਸ ਤਰ੍ਹਾਂ ਘਰ ਦੀ ਜਿਹੜੀ ਇਸਤਰੀ ਹੈ, ਹਾਂਜੀ, ਬਿਸਰਾਮ ਦੇ ਕਹਿੰਦੇ ਇਹ ਜਿੰਨੇ ਵੀ ਰਿਸ਼ਤੇਦਾਰ ਆ ਇਹ ਤਾਂ ਉਨਾ ਕੁ ਚਿਰ ਹੀ ਆ। ਤਨ ਤੇ ਪ੍ਰਾਣ ਹੋਤ ਜਬ ਨਿਆਰੇ ਤੇਰਤ ਪ੍ਰੇਤ ਪੁਕਾਰ। ਪਾਤਸ਼ਾਹ ਕਹਿੰਦੇ ਨੌਵੇਂ ਪਾਤਸ਼ਾਹ ਨੇ ਸਰੀਰ ਤੋਂ ਪ੍ਰਾਣ ਨਿਆਰੇ, ਇਹਨਾਂ ਨੇ ਵੱਖ ਹੋ ਜਾਂਦੇ ਆ ਨਾ, ਫਿਰ ਇਹਨੂੰ ਪ੍ਰੇਤ ਪ੍ਰੇਤ ਤੇਰਤ ਪਚਾਰਦੇ, ਕਹਿੰਦੇ ਪ੍ਰੇਤ ਹੋ ਗਿਆ, ਨਾਲ ਛੂਹ ਜਾਂਦੇ ਆ, ਫਿਰ ਕੱਪੜੇ ਪਾਣੀ ਵੀ ਕੱਢਦੇ ਆ, ਫਿਰ ਆ ਕੇ ਨਹਾਉਂਦੇ ਆ, ਪ੍ਰੇਤ ਹੋ ਗਿਆ, ਫੂ ਕੇ ਆ ਕੇ ਫਿਰ ਨਹਾਉਂਦੇ ਆ। ਇਸ ਵਾਸਤੇ ਬਹੁਤੇ ਤਾਂ ਜਾਂਦੇ ਹੀ ਨਹੀਂ ਸਿਵਿਆਂ 'ਚ, ਇਸ ਵਾਸਤੇ ਉੱਥੇ ਆਪਣੇ ਚਲੋ ਇੱਥੋਂ ਹੀ ਡੱਖਾ ਤੋੜ ਦੇ। ਆਦਿ ਘਰੀ ਕੋਊ ਨੇ ਰਾਖਿਆ ਕਰਤੇ ਦੇਤ ਨਕਾਰ। ਜਿਹੜੀ ਮਾਂ ਨੇ ਮੱਖਣ ਮਿਸਰੀਆਂ ਰਲਾ ਰਲਾ ਕੇ ਬਦਾਮ ਗਿਰੀਆਂ ਵਿੱਚ ਰਲਾ ਕੇ ਖੜਾ ਖੜਾ ਪਾਲਿਆ ਸੀ ਨਾ, ਅਤੇ ਪੋਤਿਆ ਜਾਂ ਪਤੀ ਹੈ, ਹੈਂ, ਜਾਂ ਪਤਨੀ ਹੈ, ਜਾਂ ਮਾਤਾ ਪਿਤਾ ਆ, ਹੈਂ, ਕੋਈ ਰਿਸ਼ਤੇਦਾਰ ਜਦੋਂ ਮਰ ਜਾਂਦਾ ਅੱਧੀ ਘੜੀ ਕਰਜ ਰੱਖਦਾ, ਕੱਲ੍ਹ ਤਾਂ ਮਾਲਕ ਸੀ, ਅੱਜ ਕਾਣੀਓ ਕੌਡੀਓ ਕੋਟਾ ਹੋ ਗਿਆ, ਹੁਣ ਤਾਂ ਅੱਧੀ ਘੜੀ ਨਹੀਂ ਰੱਖਦਾ, ਕੋਈ ਵੇਲੇ 'ਚ ਮਰ ਜਾਂਦਾ ਫੂਕ ਨਿਕਲ ਜਾਂਦੀ ਹੈ, ਹੈਂ, ਜਿਹਨੂੰ ਮਾਲਕ ਕਹਿੰਦਾ ਉਹ ਵੀ ਕਹਿੰਦਾ ਮੈਂ ਮਾਲਕ ਹੈ, ਉਹ ਵੀ ਕਹਿੰਦੇ ਘਰ ਦਾ ਮਾਲਕ ਹੈ, ਜੇ ਮਰ ਜਾਂਦਾ ਅੱਧੀ ਘੜੀ ਵੀ ਨਹੀਂ ਕੋਈ ਰੱਖਦਾ, ਕਹਿੰਦੇ ਛੇਤੀ ਛੇਤੀ ਕਰੋ ਭਾਈ, ਅੱਜ ਬੱਦਲ ਆਈ ਹੋਈ ਹੈ, ਮੀਂਹ ਨਾ ਪੈ ਜਾਏ, ਬਾਲਣ ਨਾ ਭਿੱਜ ਜਾਏ, ਹੈਂ, ਅਤੇ ਹੁਣ ਝਟਪਟ ਕਹਿੰਦੇ ਇਹਦਾ ਹੁਣ ਸੰਸਕਾਰ ਕਰੀਏ, ਹੈਂ, ਅਤੇ ਘਰ ਦੇ ਵਿੱਚ ਉਹਨੂੰ ਇੱਕਦਮ ਬਾਹਰ ਕੱਢ ਦਿੰਦੇ ਆ, ਘਰ 'ਤੇ ਦੇ ਨਕਾਲ ਘਰ ਤੋਂ ਨਿਕਾਲ ਦਿੰਦੇ ਆ। ਹੁਣ ਤਾਂ ਅੱਜ ਕੱਲ੍ਹ ਜਿਉਂਦਿਆਂ ਨੂੰ ਘਰ 'ਚੋਂ ਕੱਢੀ ਜਾਂਦੇ ਆ, ਅਤੇ ਮਰਿਆਂ ਨੂੰ ਤਾਂ ਕੱਢਣਾ ਹੀ, ਜਿਉਂਦੇ ਬੁੱਢੇ ਧੱਕੇ ਖਾਂਦੇ ਫਿਰਦੇ ਆ। ਆਹ ਦੇਖ ਲਓ ਕਿੰਨੇ ਮਹਾਰਾਜ ਉੱਥੇ ਬਰਾਂਡੇ 'ਚ ਬੈਠੇ ਦਿਨ ਕੱਟੀ ਕਰਦੇ, ਧੱਕੇ ਖਾਂਦੇ ਵਿਚਾਰੇ। ਮ੍ਰਿਗ ਤ੍ਰਿਸ਼ਨਾ ਜਿਉਂ ਜਾਗ ਰਚਨਾ, ਜੈਹ ਦੇਖ ਹੋ ਹਿਰਦੈ ਵਿਚਾਰ। ਜੈ ਮੈਨੇ ਇਹ ਸਾਰੇ ਸੰਸਾਰ ਦੀ ਜਿਹੜੀ ਰਚਨਾ ਹੈ ਨਾ, ਇਹ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਝੂਠੀ ਹੈ। ਜਿਵੇਂ ਹੁਣ ਰਾਜਸਥਾਨ ਦੇ ਵਿੱਚ ਉਹ ਰੇਤਾ ਚਮਕਦਾ, ਹਰਨ ਕਹਿੰਦੇ ਪਾਣੀ ਹੈ, ਜਿਉਂ ਦੌੜਦੇ ਦੌੜ ਦੌੜ ਮਰ ਜਾਂਦੇ, ਪਾਣੀ ਕਿੱਥੇ ਉਹਦਾ ਰੇਤਾ ਚਮਕਦਾ। ਜਿਵੇਂ ਉਹ ਮ੍ਰਿਗ ਤ੍ਰਿਸ਼ਨਾ ਦਾ ਜਲ ਇਹਨੂੰ ਕਹਿੰਦੇ ਆ, ਝੂਠਾ ਹੈ ਨਾ ਉਹ ਪਾਣੀ, ਇਸ ਤਰ੍ਹਾਂ ਸੰਸਾਰ ਦੀ ਰਚਨਾ ਇਹ ਵੀ ਝੂਠੀ ਹੈ, ਪਰ ਇਹਦੇ ਮੋਹ ਵਿੱਚ ਫਸਿਆ ਹੈ। ਜੈ ਮੈਨੇ ਇਹ ਸਾਰੇ ਸੰਸਾਰ ਦੀ ਰਚਨਾ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨੂੰ ਝੂਠੀ ਹੈ। ਕਹਿੰਦੇ ਬੇਸ਼ੱਕ ਆਪਣੇ ਚੰਗੀ ਤਰ੍ਹਾਂ ਨੌਵੇਂ ਪਾਤਸ਼ਾਹ ਨੇ ਮਨ 'ਚ ਵਿਚਾਰ ਕੇ ਦੇਖ ਲਓ, ਪਰ ਜੇ ਤਾਂ ਮੰਨ ਲਵੇ ਝੂਠੀ ਹੈ, ਫਿਰ ਤਾਂ ਮੋਹ ਪੈਂਦਾ ਨਹੀਂ। ਸੱਚੀ ਜਾਣ ਕੇ ਦਿਨ ਰਾਤ ਕਿਸ ਤਰ੍ਹਾਂ ਚਿੰਬੜਿਆ ਹੋਇਆ, ਮਹਾਂਪੁਰਖ ਸਮਝਾਉਂਦੇ ਆ, ਉਹ ਮਨ 'ਤੇ ਗੱਲ ਲੱਗਦੀ ਉੱਥੇ ਜਾ ਜਾ ਕੇ, ਜਿਵੇਂ ਮੱਖੀ ਗੁੜ ਦਾ ਸਵਾਦ ਲੈਣ ਲੱਗੀ ਨਾਲੇ ਚਿੰਬੜ ਕੇ ਮਰ ਜਾਂਦੀ ਨਾ, ਇਹ ਹਾਲ ਹੈ ਸੰਸਾਰੀ ਲੋਕਾਂ ਦਾ। ਕਹੋ ਨਾਨਕ ਭੱਜ ਰਾਮ ਨਾਮ ਨਿੱਤ ਜਾਤੇ ਹੋਏ ਉਹਦਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ, ਨਿੱਤ ਹਮੇਸ਼ਾ ਪਰਮੇਸ਼ਵਰ ਦੇ ਨਾਂ ਦਾ ਸਿਮਰਨ ਕਰ, ਜਿਹਦੇ ਕਰਕੇ ਇਹ ਜੀਵਾਂ ਦਾ ਤਰਨਾ ਹੁੰਦਾ। ਹੋਰ ਤਾਂ ਕੋਈ ਤਰੀਕਾ ਹੀ ਹੈ ਨਹੀਂ, ਪਰ ਇਹ ਉੱਧਰ ਤੁਰਦਾ ਹੀ ਨਹੀਂ। ਦੇਵ ਗੰਧਾਰੀ ਮਹੱਲਾ ਨਾਵਾ, ਜਾਗਤ ਮੈਂ ਝੂਠੀ ਦੇਖੀ ਪ੍ਰੀਤ। ਪਾਤਸ਼ਾਹ ਕਹਿੰਦੇ ਜਿੰਨਾ ਸੰਸਾਰ ਹੈ ਨਾ, ਆਪੋ ਆਪਣੇ ਮਤਲਬ ਦੇ ਹੈਗੇ ਆ। ਕਹਿੰਦੇ ਚੰਗੀ ਤਰ੍ਹਾਂ ਦੇਖ ਲਓ, ਅਜਮਾ ਲਓ, ਅਸੀਂ ਤਾਂ ਅਜਮਾਈ ਆ ਗੱਲ ਜਿਹੜੀ ਤੁਹਾਨੂੰ ਦੱਸਦੇ ਹਾਂ, ਇਹ ਸੰਸਾਰ ਦੀ ਪ੍ਰੀਤੀ ਝੂਠੀ ਹੈ। ਹੈਂ, ਹੁਣ ਦੇਖੋ ਨੌਵੇਂ ਪਾਤਸ਼ਾਹ ਨੇ ਇਹ ਸਾਰੇ ਹਿੰਦੁਸਤਾਨ ਦਾ ਸਨਾਤਨੀ ਧਰਮ ਬਚਾਉਣ ਵਾਸਤੇ ਬਲੀਦਾਨ ਦਿੱਤਾ, ਅੱਜ ਹੈ ਚੇਤੇ ਗਏ ਨੇ, ਉਹ ਕਰਦਾ ਚੇਤੇ ਉਹਨਾਂ ਨੂੰ ਆਪਣੇ ਮਤਲਬ ਦੇ, ਆਪਣੇ ਹੀ ਸੁੱਖ ਸਿਓ ਸਭ ਜਗ ਸਭ ਲਾਗੇ, ਆਪਣੇ ਹੀ ਸੁੱਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ ਰਹੋ। ਕਹਿੰਦੇ ਆਪਣੇ ਆਪਣੇ ਸੁੱਖਾਂ ਨਾਲ ਸਾਰੇ ਲੱਗੇ ਹੋਏ ਆ, ਹੁਣ ਬੰਦੇ ਦੇ ਔਲਾਦ ਨਾ ਹੋਵੇ ਅਤੇ ਇਸਤਰੀ ਨਾਲ ਪ੍ਰੀਤੀ ਨਾ ਹੋਵੇ, ਦੂਆ ਵਿਆਹ ਕਰਾਉਣ ਕੋਲ ਤੁਹਾਨੂੰ ਇਸਤਰੀ ਨੂੰ ਉੱਥੇ ਉਸ ਘਰ ਵਿੱਚ ਪੂਰਾ ਸਾਜੋ ਸਮਾਜ ਨਾ ਮਿਲੇ। ਅਤੇ ਅੱਜ ਕੱਲ੍ਹ ਤਾਂ ਹੁਣ ਵਿਆਹ ਹੁੰਦੇ ਨੇ, ਪਗੋੜੀਆਂ ਹੋ ਜਾਂਦੀਆਂ, ਜਾਂ ਥੋੜ੍ਹੇ ਚਿਰ ਬਾਅਦ ਨਿਆਣੇ ਵੀ ਛੱਡ ਕੇ ਭੱਜ ਜਾਂਦੇ। ਇਸ ਬਾਅਦ ਆਪੋ ਆਪਣੇ ਲਾਲਚਾਂ ਸਵਾਰਥਾਂ ਦੀ ਪ੍ਰੀਤੀ ਹੈ ਸਾਰਿਆਂ ਦੀ, ਪਰ ਇਹ ਫਸਿਆ ਮੋਹ ਦੇ ਵਿੱਚ। ਆਪਣੇ ਹੀ ਸੁੱਖ ਸਿਓ ਸਭ ਲਾਗੇ, ਆਪਣੇ ਸੁੱਖ ਕਰਕੇ ਇੱਕ ਦੂਜੇ ਦੇ ਨਾਲ ਲੱਗੇ ਹੋਏ ਆ, ਮੇਰਾ ਰਿਸ਼ਤੇਦਾਰ ਆ, ਮੇਰਾ ਫਲਾਨਾ ਆ, ਆਪਣੇ ਸੁੱਖਾਂ ਨਾਲ ਲੱਗੇ ਹੋਏ ਆ। ਕਿਆ ਦਾਰਾ ਕਿਆ ਮਿੱਤ, ਕਿਆ ਦਾਰਾ ਇਸਤਰੀ ਹੈ, ਅਤੇ ਕਿਆ ਮਿੱਤਰ ਆ, ਕਿਆ ਪਤੀ ਹੈ, ਕਿਆ ਹੋਰ ਰਿਸ਼ਤੇਦਾਰ ਹੈ, ਆਪੋ ਆਪਣੇ ਸੁਖਾਂ ਨਾਲ ਬੱਝੇ ਹੋਏ ਹੈ। ਰਾਹੁਲ ਵਿਸਰਾਮ ਦੇ ਕੇ ਕਹਿ ਰਹੇ, ਮੇਰਾ ਮੇਰਾ ਸਭਿਆ ਕਹਿਤ ਹੈ ਹਿੱਤ ਸਿਉਂ ਵਾਂਧਿਓ ਚੀਤ, ਜਿਨ੍ਹਾਂ ਦੇ ਹਿੱਤ ਪਿਆਰ ਦੇ ਨਾਲ ਹੈ ਇਹ ਚੇਤਨ ਬੰਨਿਆ ਹੋਇਆ ਨਾ, ਉਹ ਸਾਰੇ ਕਹਿੰਦੇ ਹੈ, ਉਹ ਸਾਰੇ ਹੁਣ ਤਾਂ ਜੀਵ ਨੂੰ ਮੇਰਾ ਮੇਰਾ ਕਹਿੰਦੇ ਹੈ। ਹਾਂਜੀ, ਮੇਰਾ ਪਿਤਾ ਹੈ, ਮੇਰੀ ਮਾਤਾ ਹੈ, ਮੇਰੀ ਇਸਤਰੀ ਹੈ, ਮੇਰੇ ਪੁੱਤਰ ਧੀਆਂ ਪਰਿਵਾਰ ਹੈ, ਮੇਰਾ ਪਤੀ ਹੈ, ਮੇਰੇ ਮਿੱਤਰ ਹੈ, ਮੇਰਾ ਮਾਸੀ ਫੁੱਫ ਹਾਂਜੀ ਹੈਗੀ ਹੈ, ਫੁੱਫੜ ਆ, ਮਾਸੜ ਆ, ਮਾਮਾ ਮੰਮੀ ਹੈ, ਇਉਂ ਕਹਿੰਦੇ ਹਨ ਮੇਰੇ ਰਿਸ਼ਤੇਦਾਰ। ਪਾਤਸ਼ਾਹ ਕਹਿੰਦੇ, ਨੌਵੀਂ ਪਾਤਸ਼ਾਹ ਕਹਿੰਦੇ, ਸੁਣ ਲਓ, ਅੰਤ ਗੱਲ ਸੰਗੀ ਨੇ ਕਹੂ ਇਹ ਅਚਰਜ ਹਰੀ। ਕਹਿੰਦੇ ਜਿਹੜੇ ਅੰਤ ਸਮਾਂ ਆ ਗਿਆ ਨਾ, ਆ ਜਿੰਨੇ ਆ ਇਹਨਾਂ 'ਚੋਂ ਕਿਸੇ ਨੇ ਤੇਰਾ ਸਾਥੀ ਨਹੀਂ ਬਣਨਾ, ਕੋਈ ਸਾਥੀ ਨਹੀਂ ਹੁੰਦਾ ਇਹ ਸੰਸਾਰ ਤਾਂ। ਕਹਿੰਦੇ ਇਹ ਸੰਸਾਰ ਦੀ ਜਿਹੜੀ ਰੀਤੀ ਨਾ ਬੜੀ ਉਸਚਾਰਕ ਹੈ, ਆਪੋ ਆਪਣੇ ਸਵਾਰਥਾਂ ਨਾਲ ਦੁਨੀਆ ਬੱਝੀ ਪਈ ਹੈ। ਹੁਣ ਇੱਥੇ ਇੰਨੀ ਦੁਨੀਆ ਆਉਂਦੀ ਜਿਹੜੇ ਮਤਲਬ ਆ ਇਹ ਤਾਂ ਬੜੇ ਕਰਨਗੇ, ਜਿਹੜੇ ਮਦਦ ਨਿਕਲ ਜਾਂਦਾ ਇਹ ਨਹੀਂ ਆਖਰ ਆਉਂਦੀ ਹੈ। ਇਹ ਤਾਂ ਫੋਨ ਵੀ ਹਲੋ ਲੱਜ ਲੈਂਦੇ ਆ, ਜਿਹੜੇ ਮਦਦ ਨਿਕਲ ਗਿਆ ਫਿਰ ਕੌਣ ਹੈ ਕਿਸੇ ਦਾ। ਮਨ ਮੂਰਖ ਅੱਜ ਹੁਣ ਸਮਝ ਦੇਖਦਾ ਹਾਰਿਓ ਨਹੀਂ। ਕਹਿੰਦੇ ਪਾਪੀ ਮਨ ਐਸਾ ਮੂਰਖ ਆ, ਹੈਂ ਕਿੰਨੀ ਉਮਰ ਬੀਤ ਗਈ ਹੈ, ਕਿੰਨੀਆਂ ਸਿੱਖਿਆ ਸੁਣਦਾ ਹਾਲੇ ਨਹੀਂ ਸਮਝਦਾ। ਦੇਖ ਲਓ ਬੰਦਿਆਂ ਨੂੰ ਪਹਿਲਾਂ ਮਾਂ ਪਿਓ ਵੀ ਸਮਝਾਉਂਦੇ ਆ, ਫਿਰ ਸਕੂਲ ਕਾਲਜਾਂ 'ਚ ਭੇਜਦੇ ਆ, ਯੂਨੀਵਰਸਿਟੀਆਂ ਹੈਂ, ਕਿੰਨੀਆਂ ਲਾਇਬ੍ਰੇਰੀਆਂ ਪੋਥੀਆਂ ਕਿਤਾਬਾਂ ਪੜ੍ਹਦਾ, ਫਿਰ ਕਿੰਨੇ ਧਾਰਮਿਕ ਤੌਰ 'ਤੇ ਮੰਦਰ ਆ, ਮਸੀਤਾਂ ਆ, ਗੁਰਦੁਆਰੇ ਆ, ਪਗੋਡੇ ਆ, ਗਿਰਜੇ ਆ, ਉਹ ਬੰਦਾ ਹਾਲੇ ਵੀ ਨਹੀਂ ਸਮਝਦਾ। ਦੁਨਿਆਵੀ ਤੌਰ 'ਤੇ ਵੀ ਪੜ੍ਹਾਈਆਂ ਕਰਦਾ, ਧਾਰਮਿਕ ਤੌਰ 'ਤੇ ਵੀ ਰੋਜ਼ ਧਰਮ ਸਥਾਨਾਂ 'ਤੇ ਘੁੰਮਦਾ, ਪਰ ਸਮਝਦਾ ਨਹੀਂ, ਸਮਝਣ ਵਾਲੀ ਬਿਰ ਲਈ ਹੈ। ਮਨ ਮੂਰਖ ਅੱਜ ਹੁਣ ਨਹਿ ਸਮਝ, ਇਹ ਮੂਰਖ ਮਨ ਹਾਲੇ ਵੀ ਨਹੀਂ ਸਮਝਦਾ ਹੈ, ਸਿੱਖਦਾ ਹਾਰਿਓ ਨੀਤ। ਕਹਿੰਦੇ ਸਿੱਖਿਆ ਦੇ ਦੇ ਕੇ ਅਸੀਂ ਤਾਂ ਕਹਿੰਦੇ ਇਹਨੂੰ ਹਾਰ ਗਏ ਹਾਂ, ਇਹਦੇ ਨਹੀਂ ਇੱਕ ਵੀ ਲੱਗਦੀ। ਨਾਨਕ ਭੋਜਲ ਪਾਰ ਪਰੈ ਜੋ ਗਾਵੈ ਪ੍ਰਭ ਕੇ ਗੀਤ। ਪਾਤਸ਼ਾਹ ਕਹਿੰਦੇ ਆ ਕਿ ਜੇ ਤਾਂ ਇਹ ਜੀਵ ਹਾਂਜੀ ਇਹ ਮਾਇਆ ਪਦਾਰਥਾਂ ਦੇ ਮੋਹ ਤੋਂ ਉੱਪਰ ਉੱਠ ਕੇ ਪਰਮਾਤਮਾ ਦੇ ਗੀਤ ਜਸ ਨੂੰ ਗਾਵੇ ਤਾਂ ਫਿਰ ਭੋਜਲ ਮੈਨੇ ਜਿਹੜਾ ਪੈਦਾ ਸੰਸਾਰ ਸਮੁੰਦਰ ਆ ਇਹ ਤੋਂ ਇਹ ਪਾਰ ਉਤਰ ਜਾਏਗਾ, ਪਾਰ ਪਰੈ ਇਹ ਤਾਂ ਪਾਰ ਪੈ ਜਾਏਗਾ ਹੈ, ਨਹੀਂ ਤਾਂ ਫਿਰ ਵਿੱਚੇ ਡੁੱਬ ਕੇ ਲਾਈ ਜਾ ਅਤੇ ਮਰੀ ਜਾ। ਇਸ ਵਾਸਤੇ ਖੇਰ ਇਹਦਾ ਪਾਰ ਉਤਾਰਾ ਹੋਏਗਾ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਨੇ ਇਹ ਕਿਰਪਾ ਕਰਕੇ ਬਖਸ਼ਿਸ਼ ਕੀਤੀ ਹੈ, ਸਿੱਖਿਆ ਕੀਤੀ, ਜਿਨ੍ਹਾਂ ਦੀ ਕਿਰਪਾ ਦੇ ਨਾਲ ਅੱਜ ਉਹ ਸਨਾਤਨ ਧਰਮ ਨਜ਼ਰ ਆਉਂਦਾ। ਨਹੀਂ ਤਾਂ ਦੇਖ ਲਓ ਅੱਜ ਇੰਨੇ ਇੱਥੇ ਬੈਠੇ ਆ, ਜਿਵੇਂ ਪਾਕਿਸਤਾਨ 'ਚ ਇਹ ਸਾਰੇ ਹਿੰਦੂਆਂ ਤੋਂ ਹੀ ਬਣੇ ਹੋਏ ਆ, ਇਹਨਾਂ ਦੀਆਂ 10-12 ਪੀੜ੍ਹੀਆਂ ਚੱਲ ਜਾਓ ਇਹਨਾਂ ਦੇ ਨਾਮ 'ਤੇ ਹਿੰਦੂਆਂ ਵਾਲੇ ਆ ਜਾਂਦੇ ਨੇ ਅਤੇ ਜ਼ੋਰ ਦੇ ਨਾਲ ਉਹਨਾਂ ਨੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ। ਔਰ ਜਿੰਨੇ ਕੁ ਬੱਚੇ ਆ, ਕਿਉਂਕਿ ਮਹਾਰਾਜ ਸ਼ਰਨ ਆਏ ਅਤੇ ਮਹਾਰਾਜ ਕਿਸੇ ਵੀ ਧਰਮ ਦੇ ਵਿਰੋਧੀ ਨਹੀਂ, ਜ਼ੁਲਮ ਦੇ ਵਿਰੋਧੀ ਸੀ, ਆਪਣਾ ਬਲੀਦਾਨ ਦੇ ਕੇ ਰੱਖਿਆ ਕੀਤੀ, ਪਰ ਅਸੀਂ ਕਿਰਤਗਣ ਬਣ ਗਏ ਹਾਂ, ਅੱਜ ਸਾਨੂੰ ਮਹਾਰਾਜ ਚੇਤੇ ਨਹੀਂ। ਭਾਗਾਂ ਵਾਲੇ ਜਿਹੜੇ ਚੇਤੇ ਰੱਖਦੇ ਮਹਾਰਾਜ ਉਹਨਾਂ ਦੀ ਕਿਰਪਾ ਵੀ ਕਰਦੇ ਆ। ਤੇਗ ਬਹਾਦਰ ਸਿਮਰੀਆ ਕਰਨ ਉਹਨੇ ਦੇ ਆਵੇ ਤਾਏ ਮੇਰੇ ਸ਼ਰਧਾਵਾਨ ਔਰ ਕਾਬਗੰਜ ਸੀਸਗੰਜ ਸ੍ਰੀ ਅਨੰਦਪੁਰ ਮਹਾਰਾਜ ਨੌਵੇਂ ਪਾਤਸ਼ਾਹ ਦੇ ਅਸਥਾਨਾਂ 'ਤੇ ਜਾ ਕੇ ਨਮਸਕਾਰਾਂ ਕਰਦੇ, ਸੇਵਾ ਕਰਦੇ, ਬਖਸ਼ਾਂ ਲੈਂਦੇ। ਜਿਹੜੇ ਨਿੰਦਕ ਆ ਉਹਨਾਂ ਦੇ ਪਲੇ ਨਿੰਦੇ ਜੀ, ਰਾਗ ਦੇਵਮਦਾਰੀ ਜਿਹੜਾ ਸੰਪੂਰਨ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

कुंडे ओले ठंडे भागे तो शिकाये दुनिया दे कोड़े ओले बाज तोड़वाए थी हल कुंडे ओले ठंडे भागे तो शिकाये थी चिड़िया दे कोड़े ओले बाज तोड़वाए थी ਉਹਦਾ ਮੁਖਰਾ ਬੜਾ ਮਨ ਮੋਰਾ ਗੁਜਰੀ ਬਚਨ ਮਰਦਾ ਨਾ ਕੋਈ ਹੋਇਆ ਨਾ ਕੋਈ ਹੋਰਾ ਗੁਜਰੀ ਬਚਨ ਮਰਦਾ ਨਾ ਕੋਈ ਹੋਇਆ ਨਾ ਕੋਈ ਹੋਰਾ

0: ਕੁਰਬੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ
1: ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ

ਨਾਮ ਸਜਾ ਕੇ ਦੇ ਕਿੰਦਾ ਦੂਰ ਹਟਾਰ ਦੇ ਹੋਣਾ ਕਿਰਪਾਲ ਸਜਾ ਕੇ ਦੇ ਕਿੰਦਾ ਦੂਰ ਹਟਾਰ ਦੇ ਹੋਣਾ ਤਨ ਧਰਤੀ ਅਨੰਦਪੁਰ ਦੀ ਬੇੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਬੇੜੀ ਹੈ ਸਿੱਖੀ ਦਾ ਸੋਮਾ ਅੰਮ੍ਰਿਤ ਪਾਲ ਕਿੰਦਾ ਦਰਬਾਰ ਨਾ ਗਣੀਦਾ ਦਰਬਾਰ ਨਾ ਗਣੀਦਾ ਪਾਰਤਾ ਮਗਜ ਓਸ ਦਾ ਕੋਲਾ ਪਾਰਤਾ ਮਗਜ ਓਸ ਦਾ ਕੋਲਾ ਤਨ ਧਰਤੀ ਅਨੰਦਪੁਰ ਦੀ ਬੇੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਬੇੜੀ ਹੈ ਸਿੱਖੀ

কাছল গোলামি তোর দুনিয়া তো বছরি জি দৃষ্টান এসা কৌম নমা

ਜਾਣੇ ਬਜਾਨ ਮਰੇਰ ਦਿੰਦਾ ਇੱਕ ਹੱਥ ਨਾਲਾ ਦੂਜੇ ਸ਼ਸਤਰ ਦੇ ਕੇ ਇੱਕ ਹੱਥ ਨਾਲਾ

ਚਲਤੇ ਕੋਮਲ ਦੀ ਬਾਣੀ ਮੁਕਤ ਤੋਂ ਜਿਆ ਸਭ ਤੋਂ ਮਾਂ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਤਨ ਧਰਤੀ ਅਨੰਦਪੁਰ ਦੀ ਜਿਹੜੀ ਹੈ ਸਿੱਖੀ ਦਾ ਸੋਮਾ ਜਿਹੜੀ ਹੈ

0: ਜਿੰਨਾ ਸੋਹਣਾ ਨੇ ਦਿੱਤਾ ਨਾ ਸੌਣ ਤੈਨੂੰ ਮੇਰੇ ਸਤਿਗੁਰਾ ਉਹ ਸ਼ਾਗ ਦਿਆ ਕੇ ਖੰਡੇ ਦੀ ਧਾਰ ਵਰ ਕੇ ਉਹ ਮੇਰਾ ਕਹਿਣ ਨਹੀਂ ਕਰਨ ਵੀ ਜਾਣਦੇ ਹਾਂ ਕਹਿਣ ਨਹੀਂ ਕਰਨ ਵੀ ਜਾਣਦੇ ਉਹ ਫੜੇ ਫੋਕੀਆਂ ਖਾਣ ਤੇ ਮਾਰਦੇ ਨਹੀਂ ਉਹ ਪੁੱਤਰ ਦਸ਼ਮੇਸ਼ ਦੇ ਵੀਰ ਹਰਦੀਪ ਸਿੰਘ ਦੇ ਉਹ ਲੱਥੇ ਸੀਸ ਤੇ ਵੀ ਤੇ ਗੋ ਹਾਰਦੇ
1: ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਸਾਜਣ ਤੋਂ ਬਾਅਦ ਸੋਚਿਆ ਹੋਲੀ ਦਾ ਰੂਪ ਬਦਲ ਦਿੱਤਾ ਜਾਵੇ ਦਸੰਤ ਰਾਜ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਨ ਹੋਲੀ ਕੀਨੀ ਸੰਤ ਸੇ ਰੰਗ ਲਾਗਾ ਅਤ ਲਾਲ ਦੇਵ ਕਿ ਹੋਲੀ ਤਾਂ ਅਸਲ ਉਹ ਹੈ ਜਿਸ ਵਿੱਚ ਪਰਮਾਤਮਾ ਦੀ ਭਗਤੀ ਕੀਤੀ ਜਾਏ ਸਤਿਗੁਰੂ ਦੀ ਸੰਗਤ ਕੀਤੀ ਜਾਏ ਜਿਵੇਂ ਤੁਸੀਂ ਨਾਮ ਬਾਣੀ ਅਤੇ ਕੀਰਤਨ ਦਾ ਆਨੰਦ ਮਾਣ ਰਹੇ ਹੋ ਇਸ ਤਰ੍ਹਾਂ ਗੁਰਾਂ ਦੀ ਚਰਨ ਸ਼ਰਨ ਵਿੱਚ ਬਹਿ ਕੇ ਹਾਜ਼ਰੀਆਂ ਭਰੀਆਂ ਜਾਣ ਬਲਕਿ ਹੋਲੀ ਨਹੀਂ ਕਿ ਇੱਕ ਦੂਜੇ ਤੇ ਰੰਗ ਸੁੱਟ ਕੇ ਘਟੀਆ ਕਿਸਮ ਦੇ ਮਖੌਲ ਕਰਕੇ ਇੱਕ ਦੂਜੇ ਨੂੰ ਬੇਇੱਜ਼ਤ ਕੀਤਾ ਜਾਵੇ ਸਤਿਗੁਰਾਂ ਨੇ ਸਾਰੇ ਖਾਲਸਾ ਪੰਥ ਨੂੰ ਦੂਜੇ ਸਾਲ ਇਸ ਅਨੰਦਪੁਰ ਸਾਹਿਬ ਦੀ ਧਰਤ ਤੇ ਬੁਲਾਇਆ 1756 ਤੋਂ ਬਾਅਦ 1757 ਵਿਕਰਮੀ ਸੰਮਤ ਪੂਰੇ 1700 ਈਸਵੀ ਨੂੰ ਪਹਿਲਾ ਹੋਲਾ ਮਹੱਲਾ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਸਿੱਖ ਸੰਗਤ ਦੇ ਨਾਂ ਲੈ ਕੇ ਆਪ ਖੇਡਿਆ ਮਹਾਰਾਜ ਨੇ ਪਹਿਲਾਂ ਕੀਰਤਨ ਦਰਬਾਰ ਕਰਵਾਏ ਫਿਰ ਕਥਾ ਵਿਚਾਰਾਂ ਚੱਲੀਆਂ ਫਿਰ ਦਿਨ ਧੜੇ ਢਾਡੀ ਦਰਬਾਰ ਸਜਦੇ ਜੋ ਸ਼ਿਵੀਆਂ ਵਾਰਾਂ ਗਾਈਆਂ ਜਾਂਦੀਆਂ ਫਿਰ ਸਤਿਗੁਰੂ ਆਪ ਚਿੱਟੀ ਪਛਾਣ ਪਹਿਨ ਕੇ ਜਥਿਆਂ ਦੇ ਮੁਖੀ ਬਣ ਕੇ ਆਪਣੀਆਂ ਫੌਜਾਂ ਵਿੱਚ ਆਉਂਦੇ ਫੌਜਾਂ ਦੇ ਧੜੇ ਆਪੋ ਵਿੱਚ ਟਕਰਾਉਂਦੇ ਨਕਲੀ ਲੜਾਈਆਂ ਹੁੰਦੀਆਂ ਨਗਾਰੇ ਵੱਜਦੇ ਗੱਤਕੇਬਾਜ਼ੀ ਦੇ ਜ਼ਹਿਰ ਹੁੰਦੇ ਸਤਿਗੁਰੂ ਨੇ ਇਸ ਹੋਲੀ ਨੂੰ ਹੋਲੇ ਤੱਕ ਪਹੁੰਚਾਉਣ ਵਾਸਤੇ ਇੱਕ ਲੰਬਾ ਸਫ਼ਰ ਕਿਉਂ ਤੈਅ ਕੀਤਾ

جوش آ کے دولت میں پاکستان وچ جوش

ਜਾਜੇ ਹਾਲੂ ਸਜਾਜੇ ਆਓ ਰੱਖ ਰੇ ਸੁਸੰਸਾਰ ਤੋਂ

نگ بچ پاڑ دارا ایک مرد اگملا سور مارے ہو

ਹੋਲੀ ਹੋਲਾ ਬਣ ਜਾਓ ਆਨੰਦਪੁਰ ਬੱਚਿਓ।

ਸ਼ਾਨ ਵਧੇਗੀ ਤਖ਼ਤ ਦੀ ਭੇਰ ਜੰਗ ਵਜਾ ਕੇ।

ਪਾਤਸ਼ਾਹ ਨੇ ਆਪਣੇ ਸਾਰੇ ਖਾਲਸਾ ਪੰਥ ਨੂੰ ਆਨੰਦਪੁਰ ਸਾਹਿਬ 'ਚ ਇਕੱਠਾ ਕੀਤਾ। ਵਿਸਾਖੀ ਤੋਂ ਬਾਅਦ ਦੂਜਾ ਵੱਡਾ ਇਕੱਠ ਆਨੰਦਪੁਰ ਸਾਹਿਬ ਵਿੱਚ ਹੋਇਆ। ਦੂਜੇ ਹੀ ਸਾਲ ਲੱਖਾਂ ਦੇ ਰੂਪ ਵਿੱਚ ਖਾਲਸਾ ਪੰਥ ਨੇ ਇਕੱਤਰ ਹੋ ਕੇ ਇੱਥੇ ਹੋਲਾ ਮਹੱਲਾ ਮਨਾਇਆ। ਕਲਗੀਵਾਲ ਪਾਤਸ਼ਾਹ ਨੇ ਆਪ ਚਿੱਟੀ ਪੋਸ਼ਾਕ ਪਹਿਨੀ, ਸਿੰਘਾਂ ਨੇ ਸਤਿਗੁਰੂ ਉੱਤੇ ਗੁਲਾਲ ਛਿੜਕਿਆ, ਹਜ਼ੂਰ ਨੇ ਆਪ ਜਤਕੇ ਦੇ ਜ਼ਹਿਰ ਰਖਾਏ, ਘੋੜ ਸਵਾਰੀ ਦੇ ਜ਼ਹਿਰ ਰਖਾਏ, ਸਿੰਘਾਂ ਨੇ ਆਪਣੇ ਫਤੀਲੇ ਕਰਤੱਬ ਖਾਏ। ਭਾਈ ਕਾਹਨ ਸਿੰਘ ਜੀ ਨਾਭਾ ਸਤਪੁਰਾ ਦੇ ਹੋਲੇ ਮਹੱਲੇ ਦਾ ਵਰਣਨ ਕਰਦਿਆਂ ਹੋਇਆ ਮਹਾਨ ਕੋਸ਼ ਵਿੱਚ ਲਿਖਦੇ ਹਨ, ਬਰਛਾ ਧਾਰ ਕਟਾਰਾ ਤੇਗਾ। ਬਰਛਾ ਸਿੰਘਾਂ ਦੇ ਬੋਲੇ ਨੇ। ਸਿੰਘ ਹਮੇਸ਼ਾ ਜਦੋਂ ਗੱਲ ਕਰਦੇ ਨੇ ਮਰਦਾਨੇ ਬੋਲੇ 'ਚ ਗੱਲ ਕਰਦੇ ਨੇ। ਜਿਵੇਂ ਇੰਜਣ ਨੂੰ ਕਹਿੰਦੇ ਨੇ ਤੇਜਾ ਸੋ, ਗਧੇ ਨੂੰ ਕਹਿੰਦੇ ਨੇ ਥਾਣੇਦਾਰ, ਤੇ ਜਿਹੜਾ ਬੋੜਾ ਉਹਨੂੰ ਕਹਿੰਦੇ ਚਬਾਰੇ ਚੜਿਆ, ਜਿਹੜਾ ਇੱਕ ਅੱਖ ਤੋਂ ਕਾਲਾ ਉਹਨੂੰ ਕਹਿੰਦੇ ਲੱਖ ਨੇਤਰਾ ਸੋ, ਜਿਹੜਾ ਵਿਚਾਰਾ ਬਿਨਾਂ ਅੱਖਾਂ ਤੋਂ ਗਿਰਦਾ ਉਹਨੂੰ ਕਹਿੰਦੇ ਨੇ ਸੂਰਮਾ ਸਿੰਘ, ਤੇ ਇੱਕ ਨੂੰ ਕਹਿੰਦੇ ਨੇ ਸਵਾ ਲੱਖ। ਭਾਈ ਕਾਹਨ ਸਿੰਘ ਨਾਭਾ ਨੇ ਸਾਰੇ ਸਿੰਘਾਂ ਦੇ ਬੋਲੇ ਆਪਣੇ ਮਹਾਨ ਕੋਸ਼ ਵਿੱਚ ਲਿਖੇ ਨੇ। ਔਰ ਹਰ ਸਿੱਖ ਦੇ ਬੱਚੇ ਨੂੰ ਆਪਣੇ ਵਿਰਸੇ ਦਾ ਪਤਾ ਹੋਣਾ ਚਾਹੀਦਾ। ਭਾਈ ਸਾਹਿਬ ਹੋਲੇ ਬਾਰੇ ਲਿਖਦੇ ਹਨ ਕਿ ਸਿੰਘ ਸਤਿਗੁਰਾਂ ਦੇ ਉਸ ਹੋਲੇ ਦਾ ਵਰਣਨ ਭਾਈ ਨਿਹਾਲ ਸਿੰਘ ਜੀ ਆਪਣੀ ਕਵਿਤਾ 'ਚ ਕਿਵੇਂ ਕਰਦੇ ਨੇ। ਬਰਛਾ ਧਾਰ ਕਟਾਰਾ ਤੇਗਾ, ਬਰਛਾ ਧਾਰ ਕਟਾਰਾ ਤੇਗਾ, ਕਰਛਾ ਦੇਗਾ ਗੋਲਾ ਹੈ, ਕਰਛਾ ਦੇਗਾ ਗੋਲਾ ਹੈ, ਛਕਾ ਪ੍ਰਸਾਦ ਸਜਾ ਦਸਤਾਰਾ। ਪੱਗ ਨੂੰ ਪਗੜੀ ਨਹੀਂ ਕਹਿਣਾ, ਦਸਤਾਰ ਵੀ ਨਹੀਂ ਕਹਿਣਾ, ਦਸਤਾਰਾ ਕਹਿਣਾ ਖਾਲਸੇ ਦਾ ਬੋਲਾ। ਛਕਾ ਪ੍ਰਸਾਦ ਸਜਾ ਦਸਤਾਰਾ, ਹਰ ਕਰਦੋਨਾ ਟੋਲਾ ਹੈ, ਸੁਬਤ ਸੁਚਾਲਾ। ਲੰਗੜੇ ਨੂੰ ਕਹਿੰਦੇ ਨੇ ਸੁਚਾਲਾ, ਜਿਹੜਾ ਮਾੜਾ ਜਿਹਾ ਲੰਗੜਾ ਕੇ ਤੁਰਦਾ ਉਹਨੂੰ ਕਹਿੰਦੇ ਨੇ ਸਿੰਘ ਸੁਚਾਲਾ, ਵੀ ਚੰਗੀ ਚਾਲ ਤੁਰਦਾ। ਸਭ ਤੋਂ ਸੁਚਾਲਾ ਔਰ ਲੱਖ ਬਾਹਾ, ਜਿਹੜਾ ਇੱਕ ਬਾਹ ਤੋਂ ਟੁੱਟਾ ਉਹਨੂੰ ਕਹਿੰਦੇ ਨੇ ਲੱਖ ਬਾਹਾ, ਬਰਕਤਾਂ ਪਾਵੇ ਮਹਾਰਾਜ ਹੋਰ। ਸਭ ਤੋਂ ਸੁਚਾਲਾ ਔਰ ਲੱਖ ਬਾਹਾ, ਕਲਗਾ ਸਿੰਘ ਸੁਚੋਲਾ ਹੈ, ਅਪਰ ਮੁਸ਼ਾਰਾ। ਮੁੱਛ ਨੂੰ ਮੁੱਛ ਨਹੀਂ ਕਹਿਣਾ, ਮੁਸ਼ਾਰਾ ਕਹਿਣਾ ਖਾਲਸੇ ਨੇ ਆਪਣੇ ਸ਼ਬਦਾਂ 'ਚ। ਅਪਰ ਮੁਸ਼ਾਰਾ, ਦਾੜੀ ਨੂੰ ਦਾੜੀ ਨਹੀਂ ਕਹਿਣਾ, ਦਾੜਾ ਕਹਿ ਕੇ ਪੁਕਾਰਨਾ। ਅਪਰ ਮੁਸ਼ਾਰਾ, ਦਾੜਾ ਕੈਸੇ ਪੈਸੇ ਬੋਲਾ ਹੋਲਾ ਹੈ, ਪੈਸੇ ਬੋਲਾ ਹੋਲਾ ਹੈ। ਇਹਨੂੰ ਹੋਲੀ ਨਹੀਂ ਕਹਿਣਾ, ਇਹਨੂੰ ਹੋਲਾ ਕਹਿ ਕੇ ਮਨਾਉਣਾ। ਹੋਲੇ ਦੇ ਨਾਲ ਨਾਲ ਮਹੱਲੇ ਸ਼ਬਦ ਦਾ ਸੰਯੁਕਤ ਰੂਪ ਵਿੱਚ ਮਿਲਾਪ ਕਿਵੇਂ ਹੋਇਆ, ਆਓ ਇਸ ਗੱਲ ਤੇ ਵਿਚਾਰ ਕਰੀਏ। ਹੋਲਾ ਫਾਰਸੀ ਦਾ ਸ਼ਬਦ ਹੈ ਮੂਲ ਰੂਪ ਦੇ ਵਿੱਚ, ਤੇ ਹੋਲੇ ਦਾ ਪੰਜਾਬੀ 'ਚ ਟ੍ਰਾਂਸਲੇਟ ਬਣਦਾ ਫਾਰਸੀ ਵਿੱਚੋਂ ਹਮਲਾ ਕਰਨਾ, ਅਟੈਕ ਕਰਨਾ। ਤੇ ਮਹੱਲਾ ਵੀ ਫਾਰਸੀ ਦਾ ਸ਼ਬਦ ਹੈ, ਇਹਨੂੰ ਪੰਜਾਬੀ 'ਚ ਟ੍ਰਾਂਸਲੇਟ ਬਣਦਾ ਹੈ ਹਮਲੇ ਵਾਲੀ ਜਗ੍ਹਾ। ਜਿਸ ਜਗ੍ਹਾ ਤੇ ਅਟੈਕ ਕੀਤਾ ਜਾਏ, ਜਿਸ ਧਰਤੀ ਤੇ ਹਮਲਾ ਕੀਤਾ ਜਾਏ ਉਹਨੂੰ ਮਹੱਲਾ ਕਹਿੰਦੇ ਨੇ, ਤੇ ਜਿੱਥੇ ਹੋਲਾ ਹਮਲੇ ਦਾ ਰੂਪ ਹੈ ਉੱਥੇ ਮਹੱਲਾ ਹਮਲੇ ਵਾਲੀ ਜਗ੍ਹਾ। ਸਤਿਗੁਰੂ ਜੀ ਨੇ ਇੱਕ ਰੰਗਾਂ ਦੇ ਤਿਉਹਾਰ ਹੋਲੀ ਨੂੰ ਹੋਲੇ ਮਹੱਲੇ ਦਾ ਬਦਲਵਾਂ ਰੂਪ ਦਿੱਤਾ। ਸਤਿਗੁਰਾਂ ਤੋਂ ਬਾਅਦ ਵੀ ਹੋਲਾ ਮਹੱਲਾ ਉਵੇਂ ਹੀ ਕਾਇਮ ਹੈ, ਕਾਇਮ ਰਹੇਗਾ, ਔਰ ਖਾਲਸਾ ਪੰਥ ਇਹਨੂੰ ਹਮੇਸ਼ਾ ਹੀ ਕਾਇਮ ਰੱਖੇਗਾ। ਆਨੰਦਪੁਰ ਸਾਹਿਬ ਦੀ ਧਰਤੀ ਤੇ ਤਾਂ ਖਾਲਸਾ ਪੰਥ ਹੋਲਾ ਮਹੱਲਾ ਮਨਾਉਂਦਾ ਹੀ ਸੀ, ਹੁਣ ਤੇ ਸੱਤ ਸਮੁੰਦਰਾਂ ਪਾਰ ਵੀ ਕਲਗੀਆਂ ਵਾਲੇ ਪਾਤਸ਼ਾਹ ਨੇ ਬਰਕਤਾਂ ਕਰ ਦਿੱਤੀਆਂ ਹਨ। ਜਿੱਥੇ ਕਦੇ ਇੱਕ ਸਿੱਖ ਨਹੀਂ ਸੀ ਹੋਇਆ ਕਰਦਾ, ਉੱਥੇ ਅੱਜ ਸਿੱਖ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋ ਕੇ ਵਿਸਾਖੀ ਦੇ ਨਗਰ ਕੀਰਤਨ, ਖਾਲਸਾ ਪੰਥ ਦੇ ਪ੍ਰਕਾਸ਼ ਦਿਹਾੜੇ ਔਰ ਹੋਲੇ ਮਹੱਲੇ ਮਨਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਵੇਖੋ ਬਾਹਰ ਖੁੱਲ੍ਹੇ ਪੰਡਾਲਾਂ ਵਿੱਚ ਹੋਰ ਸਿੰਘ ਆਪਣੇ ਵਾਰ ਖਾਉਣਗੇ, ਸੰਗਤ ਦੀ ਸੇਵਾ ਵਾਸਤੇ ਲੰਗਰ ਵੀ ਤਿਆਰ ਚੱਲ ਰਹੇ ਹਨ। ਜੋ ਅਜੋਕਾ ਰੂਪ ਹੈ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦਾ, ਉਹ ਇੱਕ ਮੇਲੇ ਦਾ ਰੂਪ ਬਣ ਚੁੱਕਾ, ਤੇ ਉਸ ਮੇਲੇ ਦਾ ਹਰਨ, ਸੰਗਤਾਂ ਦਾ ਉਤਸਾਹ, ਸੰਗਤਾਂ ਦੀ ਉਮੰਗ, ਤੁਹਾਡੀ ਜਥਾ ਆਪਣੇ ਸ਼ਬਦਾਂ ਵਿੱਚ ਕਿਉਂ ਪੇਸ਼ ਕਰ ਰਿਹਾ। ਚਾਰੇ ਚੜ ਕੇ

حضور

0: ਛੋਟੇ ਸਾਹਿਬਜ਼ਾਦਿਆਂ ਨੇ ਸਰਹੰਦ ਵਿੱਚ ਖੂਨ ਦੀ ਹੋਲੀ ਖੇਡੀ। ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਸ਼ਹੀਦ ਹੋਣ ਵਾਸਤੇ ਦੋਨੋਂ ਸਾਹਿਬਜ਼ਾਦੇ ਤਿਆਰ ਹਨ, ਇੱਕ ਦੂਜੇ ਵੱਲ ਵੇਖ ਰਹੇ ਨੇ। ਜੋਰਾਵਰ ਨੇ ਫਤਿਹ ਵੱਲ ਤੱਕਿਆ, ਫਤਿਹ ਨੇ ਜ਼ੋਰਾਵਰ ਵੱਲ ਤੱਕਿਆ। ਜਲਾਦ ਨੇ ਗਾਰੇ ਦੀ ਦੁੱਖ ਇੱਕ ਧਰਦੇ ਧਰਦੇ ਜਿਸ ਵੇਲੇ ਸਾਹਿਬਜ਼ਾਦਿਆਂ ਦੇ ਕੱਪੜਿਆਂ ਤੇ ਪਈ ਤੇ ਜੋਰਾਵਰ ਨੇ ਕੀ ਮਹਿਸੂਸ ਕੀਤਾ? ਬਾਬਾ ਸਿੰਘ ਤੀਰ ਦੇ ਸ਼ਬਦ, ਗਾਰਾ ਦੋਹਾਂ ਤੇ ਸੁੱਟੀਆਂ ਗੀਤੀਆਂ ਨੇ। ਗੀਤੀ ਕਹਿੰਦੇ ਨੇ ਡਰਪੋਕ ਨੂੰ, ਕਾਰ ਨੂੰ, ਜਿਹੜੇ ਨਿੱਕੇ ਨਿੱਕੇ ਬੱਚਿਆਂ ਨੂੰ ਨੀਹਾਂ ਵਿੱਚ ਦਫ਼ਨ ਕਰ ਰਹੇ ਸਨ, ਉਹਨਾਂ ਨੂੰ ਤੀਰ ਸਾਹਿਬ ਗੀਤੀ ਕਹਿੰਦੇ ਨੇ। ਗਾਰਾ ਦੋਹਾਂ ਤੇ ਸੁੱਟੀਆਂ ਗੀਤੀਆਂ ਨੇ, ਨੀਹਾਂ ਵਿੱਚ ਪੜਾਇਆ ਆਨੰਦ ਦੋਹਾਂ। ਦੋਹਾਂ ਦੀ ਮੌਤ ਨਾਲ ਸ਼ਾਦੀ, ਨੀਹਾਂ ਦੇ ਵਿੱਚ ਖੜੇ ਹੋ ਕੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੀ ਗੱਲ।
1: ਜਿੰਦਾ ਵੱਡੇ ਸਾਚੇ ਤਰ ਦਿਖਲਾਉਣਗੇ, ਲਾਏ ਡੁੱਬਦਾ ਧਰਮ ਬਚਾਵਣਗੇ, ਧਰਮ ਤਾਲ ਵਿੱਚ ਖੜਕੜ ਛੋਰ ਸਿਤਾਰਾ ਬਲ ਵੇਖੋ, ਧਰਮ ਦੀ ਖਾਤਰ ਸਿਰ ਦਿੰਦਿਆ ਸਰਦਾਰਾ ਬਲ ਵੇਖੋ।
0: ਨੀਹਾਂ ਵਿੱਚ ਪੜਾਇਆ ਆਨੰਦ ਦੋਹਾਂ। ਹੋਲੀ ਉਹ ਵੀ ਮੇਰੇ ਦਸ਼ਮੇਸ਼ ਦੀ ਸੀ, ਹੋਲੀ ਉਹ ਵੀ ਮੇਰੇ ਦਸ਼ਮੇਸ਼ ਦੀ ਸੀ। ਖੇਡੀ ਖੂਨ ਵਿੱਚ ਜਿਹੜੀ ਸਰਹੰਦ ਦੋਹਾਂ, ਖੇਡੀ ਖੂਨ ਵਿੱਚ ਜਿਹੜੀ ਸਰਹੰਦ ਦੋਹਾਂ।
1: ਨਿਹੰਗ ਸਿੰਘਾਂ ਦੀ ਇੱਕੋ ਵਰਦੀ,
2: ਹਾਰੇ ਸਿੰਘਾਂ ਕੋਲ ਦੇ ਦਰਦੀ,
1: ਨਿਹੰਗ ਸਿੰਘਾਂ ਦੀ ਇੱਕੋ ਵਰਦੀ,
2: ਹਾਰੇ ਸਿੰਘਾਂ ਕੋਲ ਦੇ ਦਰਦੀ,
1: ਸੂਰ ਮੇ ਚੱਲ ਗੰਗਾ ਵਿੱਚ ਵਰ।

0: ਸ਼੍ਰੀ ਧਿਆਨ ਸਿੰਘ ਸਤਿਗੁਰਾਂ ਦੇ ਹੋਲੇ ਮਹੱਲੇ ਦਾ ਵਰਣਨ ਕਰਦਾ ਹੋਇਆ ਕਹਿੰਦਾ ਉੱਜਲ ਪਛਾਕੇ ਸ਼ੈਲ ਬਣ ਕੇ ਪਹਿਰਿਆਵੈ ਉੱਜਲ ਪਛਾਕੇ ਸ਼ੈਲ ਬਣ ਕੇ ਪਹਿਰਿਆਵੈ ਸ਼ਿਰਕਾਵੈ ਰੰਗ ਲਾਲ ਪਾ ਕੇ ਮਨ ਭਾਏ ਹੈ ਸ਼ਿਰਕਾਵੈ ਰੰਗ ਲਾਲ ਪਾ ਕੇ ਮਨ ਭਾਏ ਹੈ ਕੇਸਾ ਧਾਰੀ ਖੇਲੇ ਹੋਲਾ ਵਕਤ ਅਮੋਲਾ ਸ਼ੁਭ ਧਿਆਨ ਸਿੰਘ ਗੋਲਾ ਤਾਂ ਕੋ ਸਦਾ ਜਸ ਗਾਏ ਹੈ ਤਾਂ ਕੋ ਸਦਾ ਜਸ ਗਾਏ ਹੈ ਸਤਿਗੁਰੂ ਕਹਿੰਦੇ ਹਨ ਲਾਲ ਗਲਾਲ ਗਹਿ ਪਰ ਸੱਚਾ ਰੰਗ ਚੜਾਓ
1: ਤੁਹਾਡੀ ਜਿੱਥੇ

تیرے حقیقت نو

0: ਕਿਰਪਾਨਾ ਫੜ ਕੇ ਆਓ ਆਨੰਦਪੁਰ ਹੋਲਾ ਵੇਖੀਏ ਤੇ ਦਸ਼ਮੇਸ਼ ਦਰਬਾਰ ਦੇ ਹੋਲੇ ਦਾ ਵੀ ਆਗਾਜ਼ ਹੋਣ ਜਾ ਰਿਹਾ ਹੈ। ਸ਼ਬਦ ਚੌਂਕੀ ਵਿੱਚ ਸ਼ਾਮਿਲ ਹੋਣ ਵਾਸਤੇ ਪੰਜ ਪਿਆਰੇ ਸਿੰਘ ਸਾਹਿਬਾਨ ਸਤਿਗੁਰਾਂ ਦੀ ਹਜ਼ੂਰੀ ਵਿੱਚ ਪਹੁੰਚ ਰਹੇ ਹਨ। ਅਰਦਾਸੇ ਹੋਣਗੇ, ਅਗਲਾ ਪ੍ਰੋਗਰਾਮ ਸਾਰਾ ਸ੍ਰੀ ਸਕੱਤਰ ਸਾਹਿਬ ਆਪ ਜੀ ਨੂੰ ਦੱਸਣਗੇ। ਲਾਸਟ ਵਿੱਚ ਅਸੀਂ ਆਪਣੇ ਢਾਡੀ ਉੱਥੇ ਵੱਲੋਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਕਿਸੇ ਵੀਰ ਨੂੰ ਸਾਡੀ ਇਸ ਕੈਸਟ ਕੁਰਬਾਨੀ ਦਸ਼ਮੇਸ਼ ਪਿਤਾ ਦੀ ਲੋੜ ਹੋਵੇ, ਉਹਦੀ ਕੈਸਟ ਤੇ ਸੀਡੀ ਸਾਡੇ ਕੋਲ ਦੋਨੋਂ ਮੌਜੂਦ ਹਨ, ਜਿਸ ਵਿੱਚ ਹੋਲੇ ਮਹੱਲੇ ਦੀ ਇਹ ਕਵਿਤਾ ਸ਼ਾਮਲ ਹੈ। ਬਹੁਤ ਬਹੁਤ ਧੰਨਵਾਦ ਪ੍ਰਬੰਧਕਾਂ ਦਾ, ਸਾਰੀਆਂ ਬਾਹਰੋਂ ਆਈਆਂ ਦੂਰ ਦੁਰਾਡੇ ਆਈਆਂ ਸੰਗਤਾਂ ਦਾ, ਜਿਨ੍ਹਾਂ ਨੇ ਢਾਡੀ ਉੱਥੇ ਲਈ ਬੇਹੱਦ ਸਤਿਕਾਰ ਮਾਇਆ ਦੇ ਰੂਪ ਵਿੱਚ ਭੇਜਿਆ। ਜਿਨ੍ਹਾਂ ਖਜ਼ਾਨੇ 'ਤੇ ਮਾਇਆ ਆਈ ਹੈ, ਸੁੱਖ ਜਾਣੇ ਪਾਤਸ਼ਾਹ ਭਰਪੂਰ ਰੱਖੇ। ਢਾਡੀ ਪ੍ਰਿਤਪਾਲ ਸਿੰਘ ਬੈਂਸ, ਸਾਥੀ ਭਾਈ ਤਰਵੀਰ ਸਿੰਘ ਕੋਮਲ, ਜਗਦੀਸ਼ ਸਿੰਘ ਚੰਗ, ਸੰਘੀ ਮਾਸਟਰ ਨਿਧਾਨ ਸਿੰਘ ਮੁੱਲਾ, ਪਰਿਪਿਆਰ ਸਾਹਿਬ, ਆਪ ਸਾਰੀਆਂ ਸਿੱਖ ਸੰਗਤਾਂ ਨੂੰ ਹੋਲੇ ਮਹੱਲੇ ਦੀ ਇੱਕ ਵਾਰ ਫਿਰ ਵਧਾਈ ਪੇਸ਼ ਕਰਦੇ ਹੋਏ ਗੱਲ ਵਾਲ ਕੇ ਹੱਥੇ ਬੁਲਾਉਂਦੇ ਹਾਂ। ਪਿਆਰ ਸਾਹਿਬ ਉੱਚੀ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਹਿਬ ਸਿੰਘ ਜੀ, ਆਪ ਜੀ ਨੇ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਦੇ ਢਾਡੀ ਜਥੇ ਪਾਸੋਂ ਢਾਡੀ ਵਾਲਾ ਸਰਵਣ ਕੀਤੀਆਂ। ਵਾਕਈ ਜੇ ਅਸੀਂ ਸਰੀਰਕ ਤੌਰ ਤੇ ਇਸ ਵਿੱਚ
1: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Sikh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ

सतयुग सत त्रेता जगी द्वापरे पूजा चार तीनों युग तीनों दृढ़

ਆਰਸ ਦੇ ਆਪਣੇ ਆਦਕਾਲ ਤੋਂ ਧਾਰਮਿਕ ਭਾਵਨਾਵਾਂ ਨਾਲ ਸਰਸਾਰ ਰਿਹਾ ਹੈ, ਭਰਪੂਰ ਰਿਹਾ ਹੈ। ਮਨੁੱਖ ਨੂੰ ਨਾਪਣ ਦਾ ਢੰਗ ਧਰਮ ਸੀ, ਦੈਵੀ ਗੁਣ ਸਨ। ਮਨੁੱਖ ਨੂੰ ਕੁੱਲ ਦੇ ਮੁਤਾਬਕ, ਉਹਦੇ ਸੁਪਨ ਦੇ ਮੁਤਾਬਕ ਨਹੀਂ ਨਾਪਿਆ ਜਾ ਜਾਂਦਾ ਸੀ, ਰੱਬੀ ਗੁਣਾਂ ਦੇ ਮੁਤਾਬਕ ਨਾਪਿਆ ਜਾਂਦਾ ਸੀ। ਧਨ ਸੰਪਦਾ ਕਿਤਨੀ ਹੈ, ਪਦਾਰਥ ਕਿਤਨੇ ਨੇ, ਕਿਤਨੀਆਂ ਮਹਿਲ ਮਾੜੀਆਂ ਨੇ, ਇਹ ਨਾਪ ਤੋਲ ਦਾ ਪੈਮਾਨਾ ਨੇ। ਇਸ ਕੋਲ ਦਇਆ ਕਿਤਨੀ ਹੈ, ਇਸ ਕੋਲ ਪ੍ਰੇਮ ਕਿਤਨਾ ਹੈ, ਇਸ ਕੋਲ ਗਿਆਨ ਕਿਤਨਾ ਹੈ, ਇਸ ਕੋਲ ਸ਼ਮਾ ਕਿਤਨੀ ਹੈ, ਵਿਨਿਮਰਤਾ ਕਿਤਨੀ ਹੈ। ਮਨੁੱਖ ਨੂੰ ਨਾਪਣ ਤੋਲਣ ਦੇ ਇਹ ਪੈਮਾਨੇ ਆਦਕਾਲ ਤੋਂ ਰਹੇ, ਪਰ ਸਮੇਂ ਦਾ ਵੇਗ, ਇਸ ਵਿੱਚ ਪਰਿਵਰਤਨ ਆਇਆ। ਇਸ ਨੂੰ ਕਹਿੰਦੇ ਨੇ ਯੁੱਗ ਦੀ ਤਬਦੀਲੀ। ਯੁੱਗ ਪਸ਼ੂਆਂ ਦੀ ਦੁਨੀਆ 'ਚ ਨਹੀਂ ਬਦਲਦੇ, ਯੁੱਗ ਪੰਛੀਆਂ ਦੀ ਦੁਨੀਆ 'ਚ ਵੀ ਨਹੀਂ ਬਦਲਦੇ, ਯੁੱਗ ਕੀੜੇ ਮਕੌੜਿਆਂ ਦੀ ਦੁਨੀਆ 'ਚ ਵੀ ਨਹੀਂ ਬਦਲਦੇ, ਯੁੱਗ ਬਨਸਪਤੀ ਦੀ ਦੁਨੀਆ 'ਚ ਵੀ ਨਹੀਂ ਬਦਲਦਾ। ਯੁੱਗ ਸੂਰਜ, ਚੰਦ, ਤਾਰੇ, ਜ਼ਮੀਨ, ਆਸਮਾਨ, ਇਹਨਾਂ ਨੂੰ ਵੇਖ ਕੇ ਕੋਈ ਅੰਦਾਜ਼ਾ ਨਹੀਂ ਲੱਗਦਾ ਕਿ ਯੁੱਗ ਬਦਲ ਗਏ, ਕਿਉਂਕਿ ਯੁੱਗ ਸਿਰਫ ਮਨੁੱਖ ਦੀ ਦੁਨੀਆ 'ਚ ਬਦਲਦੇ ਨੇ। ਔਰ ਇਹ ਦੋ ਤਰ੍ਹਾਂ ਦੇ ਵੇਗ ਨਾਲ ਬਦਲਦੇ ਨੇ, ਸਮੇਂ ਨੂੰ ਆਧਾਰ ਬਣਾ ਕੇ ਯੁੱਗਾਂ ਦੀ ਵੰਡ, ਮਨੁੱਖ ਦੇ ਮਾਨਸਿਕ ਮੰਡਲ ਨੂੰ ਆਧਾਰ ਬਣਾ ਕੇ ਯੁੱਗਾਂ ਦੀ ਵੰਡ। ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਸਭ ਖੁੱਡਾਂ ਵਿੱਚ ਰਹਿੰਦੇ ਸਨ, ਮੁੱਖ ਆਹਾਰ ਉਹਨਾਂ ਦਾ ਮਿੱਟੀ ਸੀ, ਅੱਜ ਵੀ ਉਹੀ ਹੈ। ਹਜ਼ਾਰਾਂ ਸਾਲ ਪਹਿਲੇ ਪੰਛੀ ਘੋਂਸਲਿਆਂ 'ਚ ਰਹਿੰਦੇ ਸਨ, ਅੱਜ ਵੀ ਘੋਂਸਲਿਆਂ 'ਚ ਰਹਿੰਦੇ ਨੇ। ਚੌਪਾਏ ਜਾਨਵਰ, ਉਹਨਾਂ ਦੀ ਤਰਜ਼ੇ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਹੋਈ, ਕੋਈ ਪਰਿਵਰਤਨ ਨਹੀਂ ਹੋਇਆ। ਹਜ਼ਾਰਾਂ ਸਾਲ ਪਹਿਲੇ ਜੋ ਸੂਰਜ ਸੀ, ਅੱਜ ਵੀ ਹੋਈ ਹੈ। ਹਜ਼ਾਰਾਂ ਸਾਲ ਪਹਿਲੇ ਜੋ ਚੰਦਰਮਾ ਸੀ, ਅੱਜ ਵੀ ਹੋਈ ਹੈ। ਉਹੀ ਤਾਰੇ ਨੇ, ਉਹੀ ਪਵਨ ਪਾਣੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤਾਂ ਆਪਣੇ ਪਾਵਨ ਵਾਸ ਵਿੱਚ ਇੰਝ ਫਰਮਾਨ ਕਰ ਰਹੇ ਨੇ, ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤਰ ਹੈ। ਦਿਨਿਅਰ ਸੂਰਜ, ਉਹੀ ਸੂਰਜ ਹੈ, ਉਹੀ ਚੰਦਰਮਾ ਹੈ ਜੋ ਹਜ਼ਾਰਾਂ ਸਾਲ ਪਹਿਲੇ ਸੀ। ਔਰ ਉਹੀ ਧਰਤੀ ਹੈ, ਉਹੀ ਵਗਰੀ ਪਵਨ ਹੈ, ਉਹੀ ਸਾਗਰ ਹੈ। ਸੋਈ ਚੰਦ ਚੜੇ ਸੇ ਤਾਰੇ, ਸੋਈ ਦਿਨਿਅਰ ਤਪਤ ਰਹੇ, ਸਾ ਧਰਤੀ ਸਾ ਪਵਨ ਜੁਲਾਰੇ, ਜੁਗ ਦੀ ਖੇਲੇ ਥਾਂ ਕੈਸੇ। ਉਹਨਾਂ ਦਿਨਾਂ ਵਿੱਚ ਵੀ ਹਜ਼ਾਰਾਂ ਸਾਲ ਪਹਿਲੇ ਮਨੁੱਖ ਪੰਜ ਤੱਤ ਦਾ ਪੁਤਲਾ ਸੀ, ਅੱਜ ਵੀ ਪੰਜ ਤੱਤਾਂ ਦਾ ਪੁਤਲਾ ਹੈ। ਐਸਾ ਨਹੀਂ ਹੈ ਕਿ ਅੱਜ ਚਾਰ ਤੱਤ ਹੋ ਗਏ ਜਾਂ ਅੱਜ ਛੇ ਤੱਤ ਹੋ ਗਏ, ਪੰਜ ਤੱਤ ਹੀ ਨੇ। ਬਾਹਰ ਨਿਗਾਹ ਮਾਰੀਏ, ਕੁਛ ਵੀ ਨਹੀਂ ਬਦਲਿਆ, ਕੁਛ ਵੀ ਨਹੀਂ ਬਦਲਿਆ, ਸਭ ਕੁਛ ਤੇ ਉਹੀ ਹੈ। ਫਿਰ ਸਾਡੇ ਦੇਸ਼ ਦੇ ਧਾਰਮਿਕ ਗ੍ਰੰਥ, ਧਾਰਮਿਕ ਪੁਰਸ਼ ਕਿਉਂ ਕਹਿੰਦੇ ਨੇ ਯੁੱਗ ਬਦਲ ਗਿਆ, ਯੁੱਗ ਬਦਲ ਗਿਆ, ਔਰ ਇਸ ਯੁੱਗ ਦਾ ਨਾਮ ਕਲਯੁੱਗ ਹੈ, ਕਲਯੁੱਗ ਹੈ। ਦਰਅਸਲ ਮਨੁੱਖ ਦੀ ਮਾਨਸਿਕ ਤਬਦੀਲੀ 'ਤੇ
ਯੁੱਗਾਂ ਦੀ ਤਬਦੀਲੀ ਖੜੀ ਹੈ। ਮਨ ਦੇ ਬਦਲਦਿਆਂ ਬਹੁ ਗਿਣਤੀ ਵਿੱਚ ਮਨੁੱਖਾਂ ਦੇ ਮਨ ਦੇ ਬਦਲਦਿਆਂ ਯੁੱਗ ਬਦਲ ਜਾਂਦਾ ਹੈ ਔਰ ਇਸ ਤਰ੍ਹਾਂ ਮਨ ਜਿਨ੍ਹਾਂ ਜਿਨ੍ਹਾਂ ਯੁੱਗਾਂ ਵਿੱਚ ਰਹਿੰਦਾ ਹੈ ਉਹਨਾਂ ਦੀ ਗਿਣਤੀ ਚਾਰ ਕਰ ਲਈ ਗਈ ਸਤਯੁੱਗ ਤ੍ਰੇਤਾ ਦੁਆਪੁਰ ਕਲਯੁੱਗ। ਇੱਕ ਅੰਦਾਜ਼ੇ ਦੇ ਮੁਤਾਬਕ ਹਰ 2500 ਸਾਲ ਤੋਂ ਬਾਅਦ ਯੁੱਗ ਬਦਲ ਜਾਂਦਾ ਹੈ ਬਦਲ ਜਾਂਦਾ ਹੈ। ਕੋਈ ਲੱਖਾਂ ਸਾਲ ਬਾਅਦ ਯੁੱਗ ਨਹੀਂ ਬਦਲਦਾ। ਯੁੱਗ ਸਿਰਫ 2500 ਸਾਲਾਂ ਦੇ ਅੰਦਰ ਅੰਦਰ ਬਦਲ ਜਾਂਦਾ ਹੈ। ਜੈਸੇ ਇਤਿਹਾਸਕ ਤੱਥ ਕਹਿੰਦੇ ਨੇ 5000 ਸਾਲ ਪਹਿਲੇ ਹੋਏ ਨੇ ਸ਼੍ਰੀ ਰਾਮ, 3500 ਸਾਲ ਪਹਿਲੇ ਹੋਏ ਨੇ ਸ਼੍ਰੀ ਕ੍ਰਿਸ਼ਨ ਔਰ 550 ਸਾਲ ਪਹਿਲੇ ਹੋਏ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। 5000 ਸਾਲ ਵਿੱਚ ਤਿੰਨ ਬਦਲੇ ਯੁੱਗ ਅਸੀਂ ਦੇਖਦੇ ਹਾਂ, ਰਾਮ ਤ੍ਰੇਤਾ ਦੇ ਅਵਤਾਰੀ ਪੁਰਸ਼, ਕ੍ਰਿਸ਼ਨ ਦੁਆਪੁਰ ਦੇ ਅਵਤਾਰੀ ਪੁਰਸ਼, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁੱਗ ਦੇ ਅਵਤਾਰੀ ਪੁਰਸ਼। ਪਰ ਰਾਮ ਨੂੰ ਹੋਇਆ ਸਿਰਫ 5000 ਸਾਲ ਹੋਏ ਨੇ, ਕੋਈ ਲੱਖਾਂ ਸਾਲ ਨਹੀਂ। ਇਹਨਾਂ 5000 ਸਾਲਾਂ ਵਿੱਚ ਅਸੀਂ ਤਿੰਨ ਯੁੱਗਾਂ ਦੀ ਝਲਕ ਵੇਖਦੇ ਹਾਂ। ਸਬੂਤ ਵੀ ਕੁਛ ਇਹੀ ਪ੍ਰਦਰਸ਼ਿਤ ਕਰਦੇ ਨੇ ਕਿ ਹਰ 2500 ਸਾਲ ਤੋਂ ਬਾਅਦ ਯੁੱਗ ਬਦਲ ਜਾਂਦਾ ਹੈ। ਲੱਖਾਂ ਸਾਲ ਦੀਆਂ ਯਾਦਗਾਰਾਂ ਜ਼ਮੀਨ 'ਤੇ ਰਹਿਣੀਆਂ ਬੜੀਆਂ ਔਖੀਆਂ ਨੇ। ਬਿੰਦਰਾ ਵਨ ਮੌਜੂਦ ਹੈ, ਗੋਕੁਲ ਮੌਜੂਦ ਹੈ, ਮਥੁਰਾ ਮੌਜੂਦ ਹੈ, ਵਗਦੀ ਹੋਈ ਉਹੀ ਜਮਨਾ, ਗੰਗਾ ਅਤੇ ਪ੍ਰਾਚੀਨ ਨਾਮ ਮੌਜੂਦ ਨੇ। ਇਹ ਮੌਜੂਦਗੀ ਦੱਸਦੀ ਹੈ ਕੋਈ ਲੱਖਾਂ ਸਾਲ ਨਹੀਂ ਹੋਏ, ਖੇਡ ਹਜ਼ਾਰਾਂ ਸਾਲ ਦੀ ਹੈ। 10000 ਸਾਲ ਦੇ ਚਾਰੇ ਯੁੱਗ ਬਦਲ ਜਾਂਦੇ, 2500 ਸਾਲ ਤੋਂ ਜ਼ਿਆਦਾ ਕਿਸੇ ਵੀ ਯੁੱਗ ਦੀ ਅਵਧੀ ਨਹੀਂ ਹੈ, ਉਮਰ ਨਹੀਂ ਹੈ। ਲੇਕਿਨ ਆਮ ਕਰਮ ਕਾਂਡੀ ਨੂੰ ਇਹ ਸ਼ੱਕ ਸ਼ੁਬਾ ਹੋ ਸਕਦਾ ਹੈ। ਲੱਖਾਂ ਦਾ ਜ਼ਿਕਰ ਹੈ, ਮੁਲਤਾਨ ਵਿੱਚ ਬਾਬਾ ਫਰੀਦ ਜੀ ਦੇ ਸਮੇਂ 14 ਸ਼ੇਰ ਦਾ ਮਨ ਸੀ, 10000 ਨੂੰ ਲੱਖ ਕਹਿੰਦੇ ਸਨ ਔਰ 10 ਲੱਖ ਨੂੰ ਕਰੋੜ ਕਹਿੰਦੇ ਸਨ ਔਰ 10 ਕਰੋੜ ਨੂੰ ਹੀ ਅਰਬ ਕਹਿੰਦੇ ਸਨ। 100000 ਦਾ ਲੱਖ ਨਹੀਂ ਸੀ, 10000 ਦਾ ਲੱਖ ਸੀ। ਗਣਤ ਨਾਪ ਤੋਲ ਦੇ ਪੈਮਾਨੇ ਆਦਿ ਕਾਲ ਤੋਂ ਬਦਲਦੇ ਰਹੇ ਨੇ ਬਦਲਦੇ ਰਹੇ ਨੇ। ਤੋ ਯੁੱਗਾਂ ਨੂੰ ਨਾਪਿਆ ਜਾਂਦਾ ਰਿਹਾ ਹੈ, ਸਮੇਂ ਨੂੰ ਆਧਾਰ ਬਣਾ ਕੇ ਯੁੱਗਾਂ ਨੂੰ ਨਾਪਿਆ ਜਾਂਦਾ ਰਿਹਾ ਹੈ, ਮਨੁੱਖ ਦੇ ਮਨ ਨੂੰ ਆਧਾਰ ਬਣਾ ਕੇ। 80% ਮਨੁੱਖਾਂ ਦੀ ਸੋਚਣੀ, ਵਿਚਾਰਧਾਰਾ, ਸਮਝ ਬਦਲ ਜਾਏ ਔਰ ਯਕਸੋਈ ਹੋ ਜਾਏ ਤਾਂ ਕਹਿ ਦਿੱਤਾ ਜਾਂਦਾ ਹੈ ਯੁੱਗ ਬਦਲ ਗਿਆ, ਯੁੱਗ ਬਦਲ ਗਿਆ। ਸਤਯੁੱਗ ਤ੍ਰੇਤਾ ਔਰ ਦੁਆਪੁਰ ਦੀ ਥੋੜ੍ਹੀ ਵਿਚਾਰ ਰੱਖ ਕੇ ਆਪਾਂ ਕਲਯੁੱਗ ਦੀ ਵਿਚਾਰ ਨੂੰ ਸੁਣਾਵਾਂਗੇ। ਇਹ ਚੀਜ਼ ਸਪਸ਼ਟ ਹੈ ਕਿ ਸਮੇਂ ਦਾ ਪ੍ਰਭਾਵ ਮਨੁੱਖੀ ਮਨ 'ਤੇ ਹੈ ਔਰ ਮਨੁੱਖ ਦਾ ਮਨ ਫਿਰ ਆਪਣੀ ਤੋਂ ਕਮਜ਼ੋਰ ਨੂੰ ਪ੍ਰਭਾਵਿਤ ਕਰਦਾ ਹੈ। ਦਿਨ ਭਰ ਵੀ ਐਸਾ ਚੱਲਦਾ ਰਹਿੰਦਾ ਹੈ, ਅਸੀਂ ਸ਼ਕਤੀਸ਼ਾਲੀ ਤੋਂ ਪ੍ਰਭਾਵਿਤ ਹੋ ਜਾਂਦੇ ਹਾਂ, ਕਮਜ਼ੋਰ 'ਤੇ ਆਪਣਾ ਪ੍ਰਭਾਵ ਪਾ ਲੈਂਦੇ ਹਾਂ। ਇਸ ਤਰ੍ਹਾਂ ਹੀ ਚੱਲਦੀ ਹੈ ਜ਼ਿੰਦਗੀ, ਐਸਾ ਹੀ ਜੋ ਹੈ ਜੀਵਨ ਬਤੀਤ ਹੁੰਦਾ ਹੈ।
ऐसा की बदले है कि कहना पिया इत त्रेता है, इत द्वापर है, इत कलयुग है। ये तब्दीली सूरज के आधार से तो हो नहीं सकती, सूरज से ओही है, ओही चंद्रमा है, ओही पवन पानी है और ओही पंज तत्तां दे पुतले मनुख ने। तो फिर तब्दीली का आधार मनुख का मानसिक मंडल है, मानसिक मंडल है। ख्याल दे बदलदिया, विचार दे बदलदिया, सोचनी दे बदलदिया, कृत दे बदलदिया, सुभाव दे बदलदिया, युग बदल जाते हैं, बदल जाते हैं। किस तरह असी नापांगे तोलांगे कि साडा मानसिक मंडल बदल गया, लिहाजा युग बदल गया, युग बदल गया। इस तब्दीली नो मेरे पातशाह ने जिस ढंग नाल वर्णन किया है, साहिब कहिंदे ने इस कल युग में कर्म धर्म ना कोई, कली का जनन चंडाल के घर हो। जिस दौर विच असी जी रहे हैं, मनुख दे नाल धर्म नहीं चलता। इस युग में, इस कल युग में कर्म धर्म ना कोई, कली का जन्म चंडाल के घर हो। देखदे हां मनुख दे नाल राजनीति चल रही है, मनुख दे नाल समाज नीति चल रही है, मनुख दे नाल अर्थव्यवस्था चल रही है, कारोबार चल रहा है, पर मनुख दे नाल धर्म नहीं चल रहा। बड़े सौखे ढंग नाल मनुख नाल समाज चल रहा है, परिवारक जिंदगी चल रही है, बड़े सौखे ढंग नाल राजनीति चल रही है, समाज नीति चल रही है, अर्थव्यवस्था चल रही है। अगर मनुख दे नाल नहीं चल रहा तो केवल धर्म, केवल धर्म है जो मनुख दे नाल गतिमान नहीं है। मनुख चल रहा है, धर्म रुक गया है। मनुख चल रहा है, सामाजिक नियम चल रहे हैं, चल रहा है मनुख, राजनीति चल रही है, और चल रहा है मनुख, धर्म नहीं चल रहा। महाराज कहंदे ने धर्म की गत रही, धर्म दा ते चलना रह गया, रह गया। हर 2500 साल तो बाद मनुख दी सोचनी, विचारधारा, रहन सहन ते खान पान दे ढंग बदल जाते हैं, बदल जाते हैं। बस इतना ही समा लगता है, कोई लखा साल नहीं लगते। लिहाजा इस हिसाब नाल हर 2500 साल तो बाद युग बदल जाता है, युग बदल जाता है। साडे देश के धार्मिक इतिहास के मुताबिक चार युगों में चार अवतार होए ने, जिन्हों भट्ट धन गुरु ग्रंथ साहब जी महाराज दे इस तरह बयान करते हैं, सतयुग तय माण्यो छलियो बलमावन भायो, त्रेते तय माण्यो राम रघुवंश कहायो, द्वापर कृष्ण मुरार कंस कृतार्थ कियो, उग्र सैन को रार अभय भगतें जन दियो, कलयुग प्रमाण नानक गुर अंगद अमर कहायो, श्री गुरु राज अवचल अटल आप पुरुख फुरमायो। अवतार पशुओं विच नहीं आते, क्योंकि पशुओं की जिंदगी नहीं बदलती,
जीवन की तब्दीली से युगां की तब्दीली खड़ी है। हजारां साल पहले भी गऊ घास खांदी सी, उदा मुख खाजा घास सी, अज भी घास खांदी है। हजारां साल पहले शिकार करके कच्चा मांस खांदा सी शेर, अज भी शेर कच्चा ही मांस खांदा है और शिकार करके खांदा है। तर्जे जिंदगी विच रहन सहन विच कोई तब्दीली नहीं हुई, लेकिन मनुख की दुनिया च बड़ा भारी परिवर्तन होया है, बड़ा परिवर्तन होया है। पहाड़ां दियां कंदरां विच रहण वाला ए मनुख, रुखां तले रात कटण वाला ए मनुख अज फलक बोस इमारतां दा मालिक है। जंगली फलां नूं खा के उपजीविका चलाण वाला या जंगली जानवरां दा शिकार करके खा के अपना पेट भरण वाला, कच्चा मांस खा के अपनी भुख मिटाण वाला ते मनुख अज हजारां तरह दे पकवानां दा जन्म दाता है। कोई चाइनीज खाने पीने ने, कोई यूरोपियन ने, कोई भारतीय ने, हर मुल्क दा अपना अपना खाना, हर मुल्क दा अपना अपना पकवान। तो इंज कह लो हजारां किस्मां दे पकवान मनुख दी दुनिया मौजूद ने। नंगा घुमण वाला ए मनुख, पशु पक्षी भी नंगे सन, मनुख भी नंगा सी। महाराज कहने ने विस्माद नांगे फिरे जंत, हैरान हां मैं पशु ते नंगे ने, पंछी ते नंगे ने, और नग्नता दा उन्हां नूं बोध बिल्कुल नहीं है, बिल्कुल नहीं है। मनुख भी नंगा सी, लेकिन एक दिन इस नूं नग्नता दा एहसास होया। इस्लाम कहिंदा है आदमजात इंसानियत उस दिन शुरू हुई जमीन ते जिस दिन इंसान नूं अपनी नग्नता दा बोध होया, मैं नंगा, मैं नंगा। केले दे पत्ते बोड़ दी छाल नाल इतना अपना तन ढकिया। अज हजारां तरह दे कपड़ियां दा मनुख जन्मदाता है, जन्मदाता। झुग्गी बना के रहने वाला अज फलक बोस इमारतां दा मालिक है। एक थां तो दूसरी थां ते जाना पैदल ही होंदा सी, इस वास्ते दरियाओं पार दे लोकां दी कोई जानकारी नहीं आउंदी सी, मनुख कोल बिल्कुल सीमित जानकारी आउंदी सी। सहजे सहजे मनुख ने पशुआं नूं अपना वाहन बनाया, घोड़े बल्द उठ एदी असवारी बने, और एदी सीमित जानकारी विच वाधा होया ने दूर दराज जाना आरंभ किया। साइंस का युग आया और अज आवाज तो भी तिखे हवाई जहाज मौजूद ने। असी देखते हैं मनुख का रहन सहन रोज रोज बदलता गया, खान पान और पहरावा ये सब बदलता रहा है, सब बदलता रहा और नित नित बदल रहे है। इसी तब्दीली नो बाहर दे युग दी तब्दीली दसते ने, फिर मनुख दी मानसिक तब्दीली दे आधार ते युगां दी तब्दीली है, बदल गए युग। जीवन दा जो मनुख लक्ष्य रखे बहु गिणती विच ते प्राप्ति दा जो साधन रखे, जैसे छोटे साधना नाल वड्डे लक्ष्य दी प्राप्ति नहीं हो सकती, ते गलत साधना नाल भी लक्ष्य दी प्राप्ति नहीं हो सकती। जैसे लक्ष्य से ए है कि एक नगारे नूं मड़ना है, पर कोई आखे चूहे दी खल नाल मड़ना है, तो चूहे दी खल नाल नगारा नहीं मड़िया जांदा।
ਉੱਥੇ ਉੱਠਦੀ ਖਲ ਨਾਲ ਮੜਿਆ ਜਾਂਦਾ ਹੈ। ਛੋਟਾ ਸਾਧਨ ਹੈ ਚੂਹੇ ਦੀ ਖਲ, ਛੋਟੇ ਸਾਧਨ ਦੇ ਨਾਲ ਵੱਡੇ ਲਕਸ਼ ਦੀ ਪੂਰਤੀ ਨਹੀਂ ਆਉਂਦੀ, ਗਲਤ ਸਾਧਨ ਦੇ ਨਾਲ ਵੀ ਲਕਸ਼ ਦੀ ਪੂਰਤੀ ਨਹੀਂ ਆਉਂਦੀ। ਰੇਤ ਨੂੰ ਨਿਚੋੜਨ ਦੇ ਨਾਲ ਤੇਲ ਨਹੀਂ ਨਿਕਲਦਾ, ਇੱਕ ਤਿੱਲਾ ਨੂੰ ਨਿਚੋੜਨ ਨਾਲ ਤੇਲ ਨਿਕਲੇਗਾ, ਸਰਸੋਂ ਨੂੰ ਪੇਲਣ ਨਾਲ ਤੇਲ ਨਿਕਲੇਗਾ। ਲੇਕਿਨ ਕੋਈ ਆਖੇ ਜੇ ਤਿੱਲਾ ਨੂੰ ਪੀੜਨ ਨਾਲ ਨਿਕਲ ਸਕਦਾ ਤਾਂ ਆਪਾਂ ਰੇਤ ਨੂੰ ਕੋਲੂ ਦੇ ਪਾਉਂਦੇ ਹਾਂ, ਨਹੀਂ, ਗਲਤ ਸਾਧਨਾਂ ਦੇ ਨਾਲ ਵੀ ਲਕਸ਼ ਦੀ ਪ੍ਰਾਪਤੀ ਨਹੀਂ ਹੋਵੇਗੀ ਔਰ ਛੋਟੇ ਸਾਧਨਾਂ ਦੇ ਨਾਲ ਵੀ ਵੱਡੇ ਲਕਸ਼ ਦੀ ਪ੍ਰਾਪਤੀ ਨਹੀਂ ਹੋਵੇਗੀ। ਮਨੁੱਖ ਦੇ ਜੀਵਨ ਦਾ ਮੂਲ ਲਕਸ਼ ਤੇ ਹੁੰਦਾ ਹੈ ਸੁੱਖ, ਸੁੱਖ। ਮਨੁੱਖ ਸੁੱਖ ਚਾਹੁੰਦਾ ਹੈ, ਹਰ ਵਕਤ ਚਾਹੁੰਦਾ ਹੈ ਔਰ ਹਰ ਹਾਲਤ ਦੇ ਚਾਹੁੰਦਾ ਹੈ, ਇਹ ਇਸ ਦੇ ਜੀਵਨ ਦਾ ਲਕਸ਼ ਰਿਹਾ ਆਦ ਕਾਲ ਤੋਂ ਰਿਹਾ। ਇਹਦੀ ਰੂਪ ਰੇਖਾ ਜਿਸ ਤਰੀਕੇ ਨਾਲ ਬਦਲਦੀ ਰਹੀ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਸਦਾ ਬਕਾਇਦਾ ਬੜੇ ਸੋਹਣੇ ਢੰਗ ਨਾਲ ਜ਼ਿਕਰ ਕੀਤਾ ਹੈ। ਯੁੱਗਾਂ ਦੀ ਤਬਦੀਲੀ ਸਮੇਂ ਤੇ ਖੜੀ ਹੈ, ਯੁੱਗਾਂ ਦੀ ਤਬਦੀਲੀ ਮਨੁੱਖ ਦੇ ਮਾਨਸਿਕ ਮੰਡਲ ਤੇ ਖੜੀ। ਚਾਰ ਯੁੱਗ ਜਿਹੜੇ ਬਣਾਏ ਨੇ ਜੀਵਨ ਦੇ ਚਾਰ ਰੂਪ ਵੇਖ ਕੇ, ਇੱਕ ਤੇ ਉਹ ਜਦ ਮਨੁੱਖ ਮਾਤਾ ਦੇ ਗਰਭ ਵਿੱਚ ਆਉਂਦਾ ਹੈ, ਇਹ ਵੀ ਉਸਦਾ ਇੱਕ ਸਮਾਂ ਹੈ, ਇਹ ਵੀ ਇੱਕ ਯੁੱਗ ਹੈ। ਫਿਰ ਮਾਂ ਦੀ ਗੋਦ ਨੂੰ ਤਿਆਗ ਕੇ ਇਹ ਧਰਤੀ ਦੀ ਗੋਦ ਵਿੱਚ ਆਇਆ, ਇਹ ਦੂਸਰਾ ਯੁੱਗ ਆਰੰਭ ਹੋਇਆ। ਫਿਰ ਸਹਿਜੇ ਸਹਿਜੇ ਵੱਡਾ ਹੋ ਕੇ ਜਵਾਨ ਹੋਇਆ, ਤਰਜ਼ੇ ਜ਼ਿੰਦਗੀ ਬਦਲ ਗਈ, ਇਹ ਤੀਸਰਾ ਯੁੱਗ ਹੋਇਆ। ਪਰ ਸਹਿਜੇ ਸਹਿਜੇ ਬਿਰਧ ਹੋ ਗਏ, ਬੁੱਢਾ ਹੋ ਗਿਆ, ਇਹ ਚੌਥਾ ਯੁੱਗ ਹੋਇਆ। ਜੀਵਨ ਦੇ ਚਾਰ ਭਾਗ, ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਔਰ ਬੁਢੇਪਾ। ਗਰਭਕਾਲ ਦੀ ਅਵਸਥਾ ਸਤਯੁਗ, ਬਚਪਨਾ ਤ੍ਰੇਤਾ, ਜਵਾਨੀ ਦੁਆਪੁਰ, ਬੁਢੇਪਾ ਕਲਯੁਗ। ਕਲਯੁਗ ਇਸ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਸ ਢੰਗ ਨਾਲ ਬਿਆਨ ਕੀਤਾ ਹੈ ਉਹ ਇਹ, ਗਰਭਕਾਲ ਦਾ ਜੋ ਬੱਚਾ ਹੈ ਗਰਭ ਦੇ ਜਿਸਨੇ ਪ੍ਰਵੇਸ਼ ਕਰ ਲਿਆ, ਇੱਕ ਅੰਦਾਜ਼ੇ ਦੇ ਮੁਤਾਬਕ ਭਾਰਤ ਦੇ ਤਮਾਮ ਰਿਸ਼ੀ ਮੁਨੀ ਕਹਿੰਦੇ ਨੇ ਬੱਚਾ ਬ੍ਰਹਮ ਗਿਆਨੀ ਹੁੰਦਾ, ਬੱਚਾ ਯੋਗੀ ਹੁੰਦਾ। ਅਗਰ ਯੋਗ ਦਾ ਮਨੁੱਖ ਨੂੰ ਜੀਵਨ ਵਿੱਚ ਅਨੁਭਵ ਨਾ ਹੋਵੇ ਤਾਂ ਯੋਗ ਸਾਧਨਾ ਮਨੁੱਖ ਕਰ ਵੀ ਨਹੀਂ ਸਕਦਾ। ਅਗਰ ਪਰਮ ਆਨੰਦ ਇਸਨੇ ਮਾਣਿਆ ਨਹੀਂ ਤਾਂ ਜੀਵਨ ਵਿੱਚ ਕਦੀ ਇਸਦੀ ਤਲਬ ਵੀ ਨਹੀਂ ਕਰ ਸਕੇਗਾ। ਪਰਮ ਸੁੱਖ ਇਸਨੇ ਦੇਖਿਆ ਨਹੀਂ ਤਾਂ ਉਸਦੀ ਚਾਹਤ ਵੀ ਨਹੀਂ ਹੋਵੇਗੀ। ਐਸਾ ਰਸ ਮਨੁੱਖ ਨੂੰ ਚਾਹੀਦਾ ਹੈ ਜੋ ਕਦੀ ਬੇਰਸ ਨਾ ਹੋਵੇ, ਤਾਂ ਜ਼ਰੂਰ ਐਸਾ ਰਸ ਇਸਦੇ ਅਨੁਭਵ ਵਿੱਚ ਹੈ। ਇਸਨੂੰ ਐਸਾ ਸੁੱਖ ਚਾਹੀਦਾ ਹੈ ਜੋ ਕਦੀ ਦੁੱਖ ਵਿੱਚ ਨਾ ਬਦਲੇ, ਐਸੇ ਸੁੱਖ ਦਾ ਅਨੁਭਵ ਇਹਦੇ ਕੋਲ ਹੈ। ਐਸਾ ਧਨ ਚਾਹੀਦਾ ਹੈ, ਪਰਮ ਧਨ, ਜੋ ਦਿਨ ਦਿਨ ਵਧਦਾ ਜਾਏ, ਵਧਦਾ ਜਾਏ, ਕਦੇ ਘਟੇ ਨਾ। ਮਹਾਰਾਜ ਵੀ ਕਹਿੰਦੇ ਨੇ ਦਿਨ ਦਿਨ ਚੜੇ ਸਵਾਇਆ, ਨਾਨਕ ਹੋਤ ਨਾ ਘਾਟ। ਐਸੇ ਪਰਮ ਧਨ ਦਾ ਅਨੁਭਵ ਇਸ ਮਨੁੱਖ ਕੋਲ ਹੈ, ਤਦੀ ਤੇ ਜੀਵਨ ਭਰ ਐਸੇ ਧਨ ਦੀ ਚਾਹਤ ਕਰਦਾ। ਐਸੀ ਸ਼ਕਤੀ ਚਾਹੀਦੀ ਹੈ ਜੋ ਕਦੀ ਕਮਜ਼ੋਰੀ 'ਚ ਨਾ ਬਦਲੇ, ਕਦੀ ਨਿਰਬਲਤਾ ਦੇ ਨਾ ਬਦਲੇ, ਤਾਂ ਐਸਾ ਅਨੁਭਵ ਇਹਦੇ ਕੋਲ ਹੈ। ਐਸਾ ਅਨੁਭਵ ਕਦੋਂ ਇਸ ਨੂੰ ਪ੍ਰਾਪਤ ਹੋਇਆ ਔਰ ਕਿਵੇਂ ਪ੍ਰਾਪਤ ਹੋਇਆ, ਐਸਾ ਅਨੁਭਵ ਇਸ ਨੂੰ ਗਰਭਕਾਲ ਵਿੱਚ ਪ੍ਰਾਪਤ ਹੋਇਆ
और प्राकृतिक नियम प्रभु की बख्शिश नाल प्राप्त होया। जीवन भर एक योगी कोशिश करता है अपने इंद्रियां नू रोकण दी, मन नू रोकण दी। गर्भकाल दे बच्चे दा मन भी रुकया होया है और इंद्रियां दे दरवाजे बंद ने, द्वार बंद ने, अखां बंद ने, कान बंद ने, मुंह बंद है। करीबन करीबन दसें इंद्रियां दे द्वार बंद ने। भगत कबीर कहंदे ने, मूंद लिए दरवाजे बाजी अले अनहद बाजे। साडे अंदर अनहद दा वाजा वजन लग पिया। किस तरह? मैं इंद्रियां दे दरवाजे बंद कर दिते। क्या वाकई कबीर ने हमेशा लिए अखां मूंद लिया, कन्नां दे कपास पा लई? नहीं, हुण अखां ते खुलियां ने पर अखां दे राही मन नहीं भटकदा। हुण कन्न ते खुले ने पर बिखे नाद नहीं सुनदे, ये अनाहद नाद नूं सुन रहे ने। हुण जबान ते बोलदी है मिथिया नहीं बोलदी, खलड़ी ते स्पर्श करदी है पर परमात्मा नूं करदी है, नासका सूंघदी है पर प्रभु दी सुगंध नूं सूंघदी है। ये अनुभव बच्चे नूं माता दे गर्भ विच नसीब सी। इदा ध्यान जुड़िया होया और इंद्रियां दे द्वार बंद। हर मनुखी बच्चा माता दे गर्भ विच महायोगी है, महान संत है, महान भगत है। फिर जीवन भर ये उसे ही महान रस, उसे ही महान शक्ति, उसे ही महान महक, ते उसे ही महान शक्ति की तलाश विच रहिंदा है, जो गर्भकाल विच प्राकृतिक रूप विच इसनूं प्राप्त होई सी। लेकिन जमीन से आके जन्म लेने तो बाद इनू तपस्या नाल साधना नाल प्राप्त करनी पवेगी। योग साधना नाल मेहनत जप तप ते सत्संग दे आसरे ते ये सब कुछ प्राप्त करना होगा। तो युगां दी तब्दीली मानसिक मंडल से खड़ी है। गर्भकाल दे बच्चे दा मन सजुग है और बच्चे दा मन जो जमीन ते आ गया त्रेता है, जवान दा मन द्वापर है और बुढ़े दा मन कलयुग है। इसनों गुरु नानक देव जी महाराज ने जिस तरह खोले है, ये आप श्रवण कर दे जाओ। सतयुग सत्रेता जगे द्वापर पूजा चार, तीनों युग तीनों जुड़े कल केवल ना अदा। सत युग सत त्रेता जगी द्वापर।

ਨਾਲ ਜੋ ਸ਼ਾਹੀ ਹਕੀਮ ਸਨ, ਤਬੀਬ ਸਨ, ਫਰਿਆਦ ਕਰਦਾ ਉਹਨਾਂ ਨੂੰ, ਐਸੀ ਔਸ਼ਧੀ ਦਿਓ, ਐਸੀ ਦਵਾਈ ਦਿਓ, ਕਮ ਸੇ ਕਮ ਮੈਂ ਏਥਨ ਪਹੁੰਚ ਸਕਾਂ, ਆਪਣੇ ਘਰ ਪਹੁੰਚ ਸਕਾਂ, ਔਰ ਆਪਣੀ ਮਾਂ ਦੇ ਕਦਮਾਂ ਵਿੱਚ ਆਪਣਾ ਸਿਰ ਰੱਖ ਸਕਾਂ। ਸ਼ਾਹੀ ਤਬੀਬ ਹੱਥ ਜੋੜ ਕੇ ਕਹਿਣ ਲੱਗੇ, ਸਿਕੰਦਰ ਮਹਾਨ, ਤੁਹਾਡੀ ਬਿਮਾਰੀ ਉੱਥੇ ਪਹੁੰਚ ਗਈ ਹੈ ਜਿੱਥੇ ਸਾਡੀ ਸਿਆਣਪ ਨਹੀਂ ਪਹੁੰਚਦੀ। ਤੁਹਾਡੀ ਬਿਮਾਰੀ ਉਸ ਜਗ੍ਹਾ ਤੇ ਚਲੀ ਗਈ ਹੈ ਜਿੱਥੇ ਸਾਡੀ ਔਸ਼ਧੀ ਵੀ ਨਹੀਂ ਪਹੁੰਚਦੀ। ਔਸ਼ਧੀ ਹੀ ਨਹੀਂ ਪਹੁੰਚਦੀ, ਸਿਆਣਪ ਹੀ ਨਹੀਂ ਪਹੁੰਚਦੀ, ਤਾਂ ਫਿਰ ਅਸੀਂ ਕੁਛ ਵੀ ਨਹੀਂ ਕਰ ਸਕਦੇ, ਕੁਛ ਵੀ ਨਹੀਂ ਕਰ ਸਕਦੇ। ਸਿਕੰਦਰ ਕਹਿੰਦਾ ਹੈ, ਇਹ ਜੋ ਕੁਛ ਮੈਂ ਲੁੱਟ ਕੇ ਲਿਆਇਆ, ਅੱਧਾ ਤੁਹਾਡਾ, ਅੱਧੇ ਹੀਰੇ ਲੈ ਲਓ, ਅੱਧਾ ਸੋਨਾ ਚਾਂਦੀ ਲੈ ਲਓ, ਅੱਧਾ ਸਾਜ਼ੋ ਸਮਾਨ ਤੁਸੀਂ ਲੈ ਲਓ, ਮੈਨੂੰ ਚਾਰ ਦਿਨ ਦੀ ਜ਼ਿੰਦਗੀ ਦੇ ਦਿਓ, ਕਮ ਸੇ ਕਮ ਮੈਂ ਘਰ ਪਹੁੰਚ ਜਾਵਾਂ। ਤਬੀਬ ਕਹਿਣ ਲੱਗੇ, ਸਾਰਾ ਧਨ ਤੂੰ ਦੇ ਦੇਵੇਂ, ਸਾਰਾ ਰਾਜਪਾਠ ਤੂੰ ਦੇ ਦੇਵੇਂ, ਅਸੀਂ ਤੇਰੇ ਚਾਰ ਦਮਾਂ ਵਿੱਚ ਵੀ ਵਾਧਾ ਨਹੀਂ ਕਰ ਸਕਦੇ, ਤੇਰੇ ਦਮ ਟੁੱਟ ਰਹੇ ਨੇ। ਸਿਕੰਦਰ ਨੇ ਫਿਰ ਅਹਿਲਕਾਰਾਂ ਨੂੰ ਕਿਹਾ, ਜਨਾਜ਼ੇ ਚੋਂ ਮੇਰੇ ਹੱਥ ਬਾਹਰ ਕੱਢਣਾ, ਔਰ ਮੇਰੇ ਇਹ ਬੋਲ ਜਗਤ ਨੂੰ ਸੁਣਾਉਣਾ, ਦੁਨੀਆਂ ਦਾ ਕਮਜ਼ੋਰ ਬੰਦਾ ਖਾਲੀ ਹੱਥ ਦੁਨੀਆਂ ਤੋਂ ਜਾ ਰਿਹਾ, ਦੁਨੀਆਂ ਤੋਂ ਜਾ ਰਿਹਾ। ਕਮਜ਼ੋਰੀ ਦਾ ਅਹਿਸਾਸ ਉਸ ਵਕਤ ਹੋਇਆ ਜਦ ਉਸ ਕਮਜ਼ੋਰੀ ਤੋਂ ਕੋਈ ਲਾਭ ਉਠਾਇਆ ਨਹੀਂ ਜਾ ਸਕਦਾ। ਇੱਕ ਆਲਮ ਦਾ ਕਹਿਣਾ, ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ, ਚਰਾਗ ਬੁਝਣੇ ਲਗਾ ਤੋ ਰੋਸ਼ਨੀ ਦੇਖੀ। ਜ਼ਿੰਦਗੀ ਦਾ ਦੀਵਾ ਅੱਜ ਬੁਝ ਚੱਲਿਆ ਤੇ ਪਤਾ ਚੱਲਿਆ ਮੇਰੇ ਕੋਲ ਰੋਸ਼ਨੀ ਵੀ ਸੀ, ਮੇਰੇ ਕੋਲ ਰੋਸ਼ਨੀ ਵੀ ਸੀ, ਪਰ ਰੋਸ਼ਨੀ ਤੋਂ ਲਾਭ ਉਠਾ ਸਕੇ ਹੁਣ ਸਮਾਂ ਹੀ ਕੋਈ ਨਹੀਂ, ਹੁਣ ਵਕਤ ਹੀ ਕੋਈ ਨਹੀਂ। ਤੋ ਬਹੁਤਾ ਧਨ ਪ੍ਰਾਪਤ ਕਰਨ ਦਾ ਇੱਕ ਲਾਭ ਹੈ, ਅੰਦਰ ਦੀ ਗਰੀਬੀ ਝਲਕਣ ਲੱਗ ਪੈਂਦੀ ਹੈ। ਬਹੁਤਾ ਗਿਆਨ ਪ੍ਰਾਪਤ ਕਰਨ ਦਾ ਇਹੀ ਇੱਕ ਲਾਭ ਹੈ, ਅੰਦਰ ਦੀ ਅਗਿਆਨਤਾ ਸਾਹਮਣੇ ਆ ਜਾਂਦੀ ਹੈ, ਔਰ ਦਿਸ ਪੈਂਦਾ ਇਸ ਤਰ੍ਹਾਂ ਦਾ ਅਖੀਰੀ ਗਿਆਨ ਜ਼ਿੰਦਗੀ ਨੂੰ ਬਦਲਦਾ ਨਹੀਂ ਹੈ, ਨਹੀਂ ਬਦਲਦਾ, ਬਲਕਿ ਇਸ ਤਰ੍ਹਾਂ ਦਾ ਅਖੀਰੀ ਗਿਆਨ ਜ਼ਿੰਦਗੀ ਨੂੰ ਹੋਰ ਦੁਸ਼ਟ ਬਣਾ ਦਿੰਦਾ ਹੈ, ਹੋਰ ਪਾਪੀ ਬਣਾ ਦਿੰਦਾ ਹੈ, ਹੋਰ ਗੁਨਾਹਗਾਰ ਬਣਾ ਦਿੰਦਾ ਹੈ। ਦੁਨੀਆਂ ਦੇ ਬਹੁਤ ਵੱਡੇ ਗੁਨਾਹ ਅਨਪੜ੍ਹ ਮਨੁੱਖ ਨਹੀਂ ਕਰ ਸਕਦਾ, ਅਨਪੜ੍ਹ ਮਨੁੱਖ ਹਾਈਡਰੋਜਨ ਬੰਬ ਨਹੀਂ ਬਣਾ ਸਕਦਾ, ਅਨਪੜ੍ਹ ਮਨੁੱਖ 2.5 ਕਰੋੜ ਬੰਦਿਆਂ ਦਾ ਕਤਲ ਨਹੀਂ ਕਰ ਸਕਦਾ, ਅਨਪੜ੍ਹ ਮਨੁੱਖ ਕਿਸੇ ਹਵਾਈ ਜਹਾਜ਼ ਦਾ ਹਾਈਜੈਕ ਨਹੀਂ ਕਰ ਸਕਦਾ, ਅਨਪੜ੍ਹ ਮਨੁੱਖ ਉੱਚੀਆਂ ਉੱਚੀਆਂ ਬਿਲਡਿੰਗਾਂ ਨੂੰ ਇੱਕ ਛਿੰਨ ਵਿੱਚ ਨਹੀਂ ਗਿਰਾ ਸਕਦਾ, ਅਨਪੜ੍ਹ ਮਨੁੱਖ ਲੱਖਾਂ ਮਨੁੱਖਾਂ ਦਾ ਕਤਲ ਨਹੀਂ ਕਰ ਸਕਦਾ, ਕਿਉਂਕਿ ਉਹਦੀ ਜਾਣਕਾਰੀ ਸੀਮਤ ਹੈ, ਜਾਣਕਾਰੀ ਸੀਮਤ ਹੈ ਤਾਂ ਉਹਦੇ ਪਾਪ ਅਤੇ ਗੁਨਾਹ ਵੀ ਸੀਮਤ ਹੋਣਗੇ। ਦੁਨੀਆਂ ਵਿੱਚ ਬਹੁਤ ਵੱਡੇ ਪਾਪ, ਬਹੁਤ ਵੱਡੀ ਤਾਲੀਮ ਯਾਫਤਾ ਮਨੁੱਖਾਂ ਤੋਂ ਹੋਏ ਨੇ, ਕਿਉਂਕਿ ਪਲੈਨਿੰਗ ਕਰ ਸਕਦੇ ਨੇ, ਬਕਾਇਦਾ ਮਾਹੌਲ ਬਣਾ ਸਕਦੇ ਨੇ, ਔਰ ਬਹੁਤ ਵੱਡੀ ਤਬਾਹੀ ਨੂੰ ਬਰਪਾ ਕਰ ਸਕਦੇ ਨੇ। ਜਿਸ ਗਿਆਨ ਨੇ ਜ਼ਿੰਦਗੀ ਨੂੰ ਬਦਲਿਆ ਨਾ ਹੋਵੇ ਅਤੇ ਦੁਸ਼ਟ ਬਣਾ ਦਿੱਤਾ ਹੋਵੇ, ਐਸੇ ਗਿਆਨ ਨੂੰ ਗਿਆਨ ਕਹਿਣਾ ਵੀ ਗਿਆਨ ਦੀ ਤੋਹੀਨ ਹੈ। ਅਜੋਕਾ ਗਿਆਨ ਚਾਹੇ ਸਕੂਲ ਤੋਂ ਮਿਲ ਰਿਹਾ, ਚਾਹੇ ਕਾਲਜਾਂ ਤੋਂ ਮਿਲ ਰਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਪੜ੍ਹਿਆ ਮੂਰਖ ਆਖੀਏ ਜਿਤ ਲਭ ਲੋਭ ਅਹੰਕਾਰ, ਇਹ ਪੜ੍ਹਾਈ ਲਿਖਾਈ ਤੇ ਮੂਰਖਤਾ ਵਧਾ ਰਹੀ ਹੈ, ਮੂੜਪਣਾ ਵਧਾ ਰਿਹਾ ਹੈ, ਇਹਦੇ ਨਾਲ ਕੋਈ ਮਨੁੱਖ ਦੀ ਮੂਰਖਤਾ ਖਤਮ ਨਹੀਂ ਹੋ ਰਹੀ, ਲੋਭ ਵੱਧ ਰਿਹਾ, ਕੰਮ ਵੱਧ ਰਿਹਾ, ਵਾਸਿਆ ਵੱਧ ਰਹੀ ਹੈ। ਇੱਕ ਅਨਪੜ੍ਹ ਮਨੁੱਖ ਦੇ ਚ ਇਤਨੀ ਕੰਮ ਵਾਸ਼ਨਾ ਨਹੀਂ ਆਉਂਦੀ ਜਿਤਨੇ ਪੜ੍ਹੇ ਲਿਖੇ ਚ ਆਉਂਦੀ ਹੈ, ਇੱਕ ਅਨਪੜ੍ਹ ਮਨੁੱਖ ਦੇ ਚ ਇਤਨਾ ਲੋਭ ਨਹੀਂ ਆਉਂਦਾ ਜਿਤਨਾ ਪੜ੍ਹੇ ਲਿਖੇ ਚ ਆਉਂਦਾ, ਔਰ ਇੱਕ ਅਨਪੜ੍ਹ ਮਨੁੱਖ ਇਤਨਾ

0: ਹੰਕਾਰੀ ਨਹੀਂ ਹੁੰਦਾ ਜਿਤਨਾ ਕਿ ਪੜ੍ਹਾ ਲਿਖਾ ਮਨੁੱਖ ਹੰਕਾਰੀ ਹੁੰਦਾ। ਤੋ ਇਸ ਤਰੀਕੇ ਦੇ ਨਾਲ ਬਹੁਤਾ ਗਿਆਨ ਪ੍ਰਾਪਤ ਕਰਕੇ ਅਖੀਰ ਅੰਜਾਮ ਇਹ ਆਉਂਦਾ, ਅੰਦਰ ਦੀ ਅਗਿਆਨਤਾ ਝਲਕਣ ਲੱਗ ਪੈਂਦੀ ਹੈ। ਤੋ ਗੱਲ ਸਪਸ਼ਟ ਹੋ ਗਈ, ਬਹੁਤ ਕੁਛ ਪ੍ਰਾਪਤ ਕਰਕੇ ਵੀ ਪਤਾ ਚੱਲਦਾ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਸੰਸਾਰ ਦੇ ਮਾਰਗ ਤੇ ਚੱਲ ਚੱਲ ਕੇ ਬਹੁਤ ਕੁਛ ਮਿਲ ਵੀ ਜਾਏ ਤਾਂ ਵੀ ਕੁਛ ਨਹੀਂ ਮਿਲਿਆ। ਪਰਮਾਤਮਾ ਦੇ ਮਾਰਗ ਤੇ ਚੱਲ ਚੱਲ ਕੇ ਜੇ ਕੁਛ ਨਾ ਵੀ ਮਿਲੇ ਤਾਂ ਵੀ ਬਹੁਤ ਕੁਛ ਮਿਲ ਜਾਂਦਾ ਹੈ। ਇਹੀ ਕਾਰਨ ਹੈ ਕਿ ਇਸ ਦੁਨੀਆਂ ਦੇ ਬਾਦਸ਼ਾਹ ਵੀ ਗਰੀਬ ਮੁਫਲਿਸ ਫਕੀਰ ਕਹਿਲਾਉਂਦੇ ਨੇ, ਉਸ ਦੁਨੀਆਂ ਦੇ ਫਕੀਰ ਵੀ ਸ਼ਹਿਨਸ਼ਾਹ ਕਹਿਲਾਉਂਦੇ ਨੇ, ਬਾਦਸ਼ਾਹ ਕਹਿਲਾਉਂਦੇ ਨੇ, ਜਿਸ ਨੂੰ ਬਖਸ਼ੇ ਸਿਫਤ ਸਲਾਹ। ਨਾਨਕ ਪਾਤਸ਼ਾਹੀ ਪਾਤਸ਼ਾਹ ਚੱਲਿਆ ਪਰਮਾਤਮਾ ਦੇ ਮਾਰਗ ਤੇ, ਕਰਦਾ ਪਿਆ ਜਪ ਤਪ, ਨਹੀਂ ਕੁਛ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ ਹੈ। ਉਹ ਆਨੰਦ ਨਾ ਮਿਲਿਆ ਪਰ ਆਨੰਦ ਦੀ ਕੁਝ ਝਲਕ ਮਿਲ ਗਈ, ਖਬਰ ਮਿਲ ਗਈ। ਮਹਾਰਸ ਤੇ ਨਹੀਂ ਮਿਲਿਆ ਪਰ ਮਹਾਰਸ ਦੀ ਤੜਪ ਮਿਲ ਗਈ। ਆਮ ਮਨੁੱਖ ਉਸ ਰਸ ਦੀ ਤੜਪ ਤੋਂ ਬਿਨਾਂ ਜੀਵਦੇ ਨੇ, ਉਸ ਚਾਹਤ ਤੋਂ ਬਿਨਾਂ ਜੀਵਦੇ ਨੇ। ਕਮ ਸੇ ਕਮ ਚਾਹਤ ਤੇ ਮਿਲ ਗਈ, ਜਬ ਕੇ ਪਰਮਾਤਮਾ ਦੀ ਚਾਹਤ ਤੇ ਪੈਦਾ ਹੋ ਗਈ। ਆਮ ਮਨੁੱਖਾਂ 'ਚ ਇਹ ਚਾਹਤ ਵੀ ਨਹੀਂ ਆਉਂਦੀ। ਇਸ ਵਾਸਤੇ ਪ੍ਰਭੂ ਦੇ ਮਾਰਗ ਤੇ ਚੱਲ ਕੇ ਨਾ ਕੁਛ ਪ੍ਰਾਪਤ ਹੋਵੇ ਤਾਂ ਵੀ ਬਹੁਤ ਕੁਛ ਪ੍ਰਾਪਤ ਹੋ ਜਾਂਦਾ ਹੈ। ਚਲੋ ਪਰਮਾਤਮਾ ਨਹੀਂ ਮਿਲਿਆ, ਪਰਮਾਤਮਾ ਦੀ ਤੜਪ ਤੇ ਮਿਲ ਗਈ। ਈਸ਼ਵਰ ਨਹੀਂ ਮਿਲਿਆ, ਈਸ਼ਵਰ ਦੀ ਲਗਨ ਤੇ ਮਿਲ ਗਈ। ਪ੍ਰਭੂ ਨਹੀਂ ਮਿਲਿਆ, ਪ੍ਰਭੂ ਦੀ ਚਾਹਤ ਤੇ ਮਿਲ ਗਈ। ਉਹਦੀ ਚਾਹਤ ਦਾ ਮਿਲ ਜਾਣਾ ਵੀ ਸਭ ਕੁਝ ਦਾ ਮਿਲ ਜਾਣਾ, ਉਹਦੇ ਲਗਨ ਦਾ ਮਿਲ ਜਾਣਾ ਵੀ ਸਭ ਕੁਝ ਦਾ ਮਿਲ ਜਾਣਾ, ਸੰਸਾਰ ਦੇ ਸਭ ਕੁਝ ਦੇ ਮਿਲ ਜਾਣਾ ਵੀ, ਸਭ ਕੁਝ ਦੀ ਪ੍ਰਾਪਤੀ ਦਾ ਹੋ ਜਾਣਾ ਵੀ ਅਖੀਰ ਨੂੰ ਅਨੁਭਵ ਦੇ ਚ ਆਉਂਦਾ ਹੈ। ਕੁਛ ਵੀ ਨਹੀਂ ਹੈ, ਖਾਲੀ ਹੈ। ਸਤਿਯੁਗੀ ਜੀਵ ਸੰਤੁਸ਼ਟੀ ਵਿੱਚ ਹੈ। ਸਤਿਯੁਗ ਰਤ ਸੰਤੋਖ ਕਾ ਧਰਮ ਅਗੇ ਰਖਵਾ, ਔਰ ਜ਼ਿੰਦਗੀ ਮਰਿਆਦਾ ਵਿੱਚ ਹੈ। ਸੰਤੁਸ਼ਟ ਮਨੁੱਖ ਮਰਿਆਦਾ ਵਿੱਚ ਹੁੰਦਾ ਹੈ। ਇੱਕ ਬੱਚਾ ਮਾਤਾ ਦੇ ਗਰਭ ਵਿੱਚ ਮਰਿਆਦਾ ਚ ਹੈ, ਸੰਤੁਸ਼ਟ ਹੈ। ਇੰਦਰੀਆਂ ਦੇ ਦਰਵਾਜ਼ੇ ਬੰਦ ਨੇ। ਜੋ ਅਨੁਭਵ ਇਸ ਬੱਚੇ ਨੂੰ ਮਾਤਾ ਦੇ ਗਰਭ ਵਿੱਚ ਹੋਇਆ ਹੈ, ਉਹ ਧਰਤੀ ਦੀ ਗਰਭ ਵਿੱਚ ਪੈ ਕੇ ਮਨੁੱਖ ਨੂੰ ਉਹੀ ਅਨੁਭਵ ਪ੍ਰਾਪਤ ਕਰਨਾ ਹੋਵੇਗਾ। ਮੰਦਿਰ ਮਸਜਿਦ ਗੁਰਦੁਆਰਿਆਂ ਵਿੱਚ ਜਾ ਕੇ ਜਿਤਨੇ ਚਿਰ ਤੱਕ ਉਸ ਅਨੁਭਵ ਨੇ ਇਸਨੇ ਪ੍ਰਾਪਤ ਨਹੀਂ ਕੀਤਾ, ਬਾਰ ਬਾਰ ਪਰਮਾਤਮਾ ਇਸ ਨੂੰ ਗਰਭ ਵਿੱਚ ਪਾ ਕੇ ਇਹ ਅਨੁਭਵ ਦੀ ਝੋਲੀ ਵਿੱਚ ਪਾਉਂਦਾ ਰਹੇਗਾ, ਤਾਂ ਕਿ ਧਰਤੀ ਦੀ ਗੋਦ ਦੇ ਜਦ ਤੋਂ ਜਾਏ, ਧਰਤੀ ਦੀ ਗਰਭ ਦੇ ਜਦ ਤੋਂ ਜਾਏ, ਇਹ ਆਨੰਦ, ਇਹ ਸਬਰ, ਸੰਤੋਖ, ਮਰਿਆਦਾ ਤੇਰੀ ਝੋਲੀ ਵਿੱਚ ਹੋਵੇ। ਤੋ ਮਾਤਾ ਦੇ ਗਰਭ ਵਿੱਚ ਤੇ ਮਨੁੱਖ ਜੀ ਸਤਯੁਗੀ ਹੈ, ਧਰਤੀ ਦੀ ਗੋਦ ਵਿੱਚ ਆਉਂਦਿਆਂ ਕਲਯੁਗੀ ਹੋ ਜਾਂਦਾ ਹੈ, ਤ੍ਰੇਤੇ ਯੁਗ ਦੇ ਵਿੱਚ ਪੈ ਜਾਂਦਾ ਹੈ, ਦੁਆਪਰ ਦੇ ਵਿੱਚ ਪੈ ਜਾਂਦਾ ਹੈ। ਤ੍ਰੇਤਾ ਮਨੁੱਖਤਾ ਦਾ ਬਚਪਨ ਹੈ, ਮਨੁੱਖ ਦਾ ਸਰੀਰਕ ਬਚਪਨਾ ਨਹੀਂ, ਮਨੁੱਖਤਾ ਦਾ ਬਚਪਨ ਹੈ। ਦੁਆਪਰ ਯੁਗ ਮਨੁੱਖਤਾ ਦੀ ਜਵਾਨੀ ਹੈ, ਬਾਲਗ ਹੋ ਗਿਆ, ਔਰ ਕਲਯੁਗ ਮਨੁੱਖਤਾ ਦਾ ਬੁਢੇਪਾ ਹੈ। ਕਹਿੰਦੇ ਨੇ ਸਤਯੁਗ ਦੇ ਕੋਈ ਅਵਤਾਰ ਨਹੀਂ ਹੋਇਆ, ਔਰ ਹੋਇਆ ਤੇ ਬੋਨਾ ਹੋਇਆ। ਸਤਯੁਗ ਤੇ ਮਾਣਿਓ ਛਲਿਓ ਬਲ ਬਾਵਨ ਭਾਇਓ, ਬਾਵਨ ਤੋਂ ਮੁਰਾਦ ਬੋਨਾ। ਵਾਕਈ ਪੂਰਨ ਅਵਤਾਰ ਦੀ ਲੋੜ ਹੀ ਨਹੀਂ ਸੀ। ਜੋ ਧਰਮ ਦੇ ਵਿੱਚ ਜੀ ਰਿਹਾ ਔਰ ਜੋ ਸੰਤੋਖ ਦੇ ਵਿੱਚ ਜੀ ਰਿਹਾ, ਉਹਨੂੰ ਕਿਹੜੇ ਅਵਤਾਰ ਦੀ ਲੋੜ ਹੈ? ਲੋੜ ਹੀ ਨਹੀਂ। ਜੋ ਗਰਭ ਦੇ ਵਿੱਚ ਹੈ ਉਸਨੂੰ ਕਿਹੜੇ ਅਵਤਾਰ ਦੀ ਲੋੜ ਹੈ? ਚਲੋ ਕੋਈ ਦਾਈ, ਕੋਈ ਨਰਸ, ਕੋਈ ਡਾਕਟਰ ਮਾਂ ਨੂੰ ਜ਼ਰਾ ਖਾਣ ਪੀਣ ਦਾ ਢੰਗ ਦੱਸ ਦੇਵੇ, ਪਰ ਉਹ ਵੀ ਬੱਚੇ ਨੂੰ ਦੱਸਣ ਦੀ ਲੋੜ ਨੇ। ਥੋੜ੍ਹਾ ਜਿਹਾ ਉਹਨੂੰ ਸੰਜਮ ਦੱਸ ਦੇਵੇ, ਪਰ ਉਹਦੀ ਬੱਚੇ ਨੂੰ ਦੱਸਣ ਦੀ ਲੋੜ ਨਹੀਂ। ਮਾਂ ਦਾ ਸੰਜਮ, ਖਾਣ ਪਾਣ ਦਾ ਸੰਜਮ ਬੱਚੇ ਲਈ ਲਾਭਕਾਰੀ ਹੋ ਜਾਏਗਾ। ਬੱਚੇ 'ਚ ਕੋਈ ਜ਼ਿੰਮੇਵਾਰੀ ਨਹੀਂ, ਕਿਸੇ ਪ੍ਰਕਾਰ ਦੀ ਜ਼ਿੰਮੇਵਾਰੀ ਨਹੀਂ, ਕਿਉਂਕਿ ਆਹਾਰ ਉਹ ਲੈ ਨਹੀਂ ਰਿਹਾ, ਨਿਰਾਹਾਰੀ ਹੈ। ਕਹਿੰਦੇ ਨੇ ਪਰਮਾਤਮਾ ਨਿਰਾਹਾਰੀ ਹੈ, ਨਿਰਾਹਾਰੀ ਹੈ, ਗਰਭਕਾਲ ਦਾ ਬੱਚਾ ਨਿਰਾਹਾਰੀ ਹੈ। ਪਰਮਾਤਮਾ ਸਾਬਰ ਹੈ, ਸੰਤੁਸ਼ਟ ਹੈ, ਗਰਭਕਾਲ ਦਾ ਬੱਚਾ ਸੰਤੁਸ਼ਟ ਹੈ। ਸਤਯੁਗ ਮਨੁੱਖ ਦਾ ਅਨੁਭਵ ਹੈ, ਸਤਯੁਗ ਧਰਤੀ 'ਤੇ ਕਦੇ ਨਹੀਂ ਆਇਆ, ਕਦੇ ਨਹੀਂ ਆਇਆ। ਸਤਯੁਗ ਪ੍ਰਾਣਾਂ ਦੀ ਪਿਆਸ ਹੈ, ਸਤਯੁਗ ਨੂੰ ਮਨੁੱਖ ਕਦੀ ਪ੍ਰਗਟ ਨਹੀਂ ਕਰ ਸਕਿਆ, ਕਦੀ ਪ੍ਰਗਟ ਨਹੀਂ ਕਰ ਸਕਿਆ। ਸਤਯੁਗ ਜੀਵਨ ਦੀ ਚਾਹਤ ਹੈ, ਜੀਵਨ ਦੀ ਮੰਜ਼ਿਲ ਹੈ, ਜੀਵਨ ਦਾ ਲਕਸ਼ ਹੈ, ਪਰ ਇਹ ਲਕਸ਼ ਕਿਸੇ ਇੱਕਦ ਮਨੁੱਖ ਨੂੰ ਤੇ ਪ੍ਰਾਪਤ ਹੋ ਜਾਂਦਾ ਹੈ, ਮਨੁੱਖਤਾ ਨੂੰ ਨਹੀਂ, ਪੂਰੀ ਮਨੁੱਖਤਾ ਨੂੰ ਨਹੀਂ। ਇਸ ਵਾਸਤੇ ਮਨੁੱਖਤਾ ਦੇ ਉੱਤੇ ਨਿਗਾਹ ਮਾਰਾਂਗੇ ਤਾਂ ਇਹਨਾਂ ਦੇ ਬਥੇਰੇ ਕਲਯੁਗੀ ਹੋਣਗੇ, ਕੋਈ ਟਾਵਾਂ ਟਾਵਾਂ ਦੁਆਪਰੀ, ਕੋਈ ਥੋੜ੍ਹੇ ਤ੍ਰੇਤੇ ਯੁੱਗ ਦੇ। ਸਤਯੁਗ 'ਤੇ ਬਸ ਸੁਪਨਾ ਹੀ ਹੈ, ਸੁਪਨਾ ਹੀ ਹੈ, ਸਿਰਫ ਪਿਆਸ ਹੀ ਹੈ, ਪੂਰਤੀ ਦੇ ਸਾਧਨ ਉਪਲਬਧ ਨਹੀਂ ਹੈ। ਤ੍ਰੇਤੇ ਯੁੱਗ ਦਾ ਜੀਵ ਕੈਸਾ ਹੁੰਦਾ ਹੈ, ਮਾਨਸਿਕ ਮੰਡਲ ਦੇ ਇਹ ਯੁੱਗ ਬਦਲਦੇ ਨੇ। ਅਗਰ 10 ਮਨੁੱਖ ਕਿਸੇ ਇੱਕ ਜਗ੍ਹਾ ਬੈਠੇ ਹੋਣ, ਇਹਦੇ 'ਚ ਕੁਝ ਕਲਯੁਗੀ ਹੋਣਗੇ, ਕੁਝ ਦੁਆਪਰੀ ਹੋਣਗੇ, ਕੁਝ ਤ੍ਰੇਤੇ ਯੁੱਗ ਦੇ ਮਾਲਕ ਹੋਣਗੇ। ਹੋ ਸਕਦਾ ਹੈ ਇਹਨਾਂ 'ਚ ਕੋਈ ਇੱਕ ਅਦ ਸਤਯੁਗੀ ਵੀ ਹੋਵੇ, ਔਰ ਐਸਾ ਤਾਂ ਹੈ ਨਹੀਂ ਕਿ ਕਿਸੇ ਮਨੁੱਖ ਨੇ ਆਪਣੇ ਜੀਵਨ ਦੇ ਸਤਯੁਗ ਨੂੰ ਪ੍ਰਦਰਸ਼ਿਤ ਨਾ ਕੀਤਾ ਹੋਵੇ। ਜਿਨ੍ਹਾਂ ਨੂੰ ਅਸੀਂ ਸੰਤ ਕਹਿੰਦੇ ਹਾਂ, ਭਗਤ ਕਹਿੰਦੇ ਹਾਂ, ਬ੍ਰਹਮ ਗਿਆਨੀ ਕਹਿੰਦੇ ਹਾਂ, ਗੁਰਮੁਖ ਕਹਿੰਦੇ ਹਾਂ, ਆਤਮਦਰਸ਼ੀ ਕਹਿੰਦੇ ਹਾਂ, ਇਹ ਸਭ ਸਤਯੁਗੀ ਜੀਵ ਨੇ, ਕਲਯੁਗੀ ਜੀਵ ਨਹੀਂ ਹੈ, ਕਤਈ ਨਹੀਂ ਨੇ। ਯੁੱਗ ਆਸਮਾਨ ਦੇ 'ਚ ਨਹੀਂ ਬਦਲਦਾ, ਯੁੱਗ ਜ਼ਮੀਨ 'ਤੇ ਨਹੀਂ ਬਦਲਦਾ, ਯੁੱਗ ਪਸ਼ੂਆਂ ਦੇ 'ਚ ਨਹੀਂ ਬਦਲਦੇ, ਯੁੱਗ ਪੰਛੀਆਂ ਦੇ 'ਚ ਨਹੀਂ ਬਦਲਦੇ, ਯੁੱਗ ਕੀੜੇ ਮਕੌੜਿਆਂ ਦੇ 'ਚ ਨਹੀਂ ਬਦਲਦੇ। ਯੁੱਗ ਸਿਰਫ ਬਦਲਦਾ ਹੈ ਮਨੁੱਖ ਦੇ ਮਾਨਸਿਕ ਮੰਡਲ ਦੇ, ਔਰ ਕਿਧਰੇ ਵੀ ਨਹੀਂ ਬਦਲਦਾ। ਹਜ਼ਾਰਾਂ ਸਾਲ ਪਹਿਲੇ ਜਿਸ ਤਰ੍ਹਾਂ ਪੰਛੀ ਰਹਿੰਦੇ ਸਨ, ਅੱਜ ਵੀ ਉਸ ਤਰ੍ਹਾਂ ਰਹਿ ਰਹੇ ਨੇ। ਲੱਖਾਂ ਸਾਲ ਪਹਿਲੇ ਜਿਸ ਤਰ੍ਹਾਂ ਪਸ਼ੂ ਰਹਿੰਦੇ ਸਨ, ਅੱਜ ਵੀ ਉਸੇ ਤਰ੍ਹਾਂ ਰਹਿ ਰਹੇ। ਤਰਜੀ ਜ਼ਿੰਦਗੀ 'ਚ ਕੋਈ ਤਬਦੀਲੀ ਨਹੀਂ ਹੋਈ, ਲੇਕਿਨ ਮਨੁੱਖ ਦਾ ਮਾਨਸਿਕ ਮੰਡਲ ਬਦਲਦਾ ਰਿਹਾ, ਰਹਿਣ ਸਹਿਣ ਬਦਲਦਾ ਰਿਹਾ, ਖਾਣ ਪਾਣ ਬਦਲਦਾ ਰਿਹਾ, ਅੰਦਰੂਨੀ ਵਿਚਾਰ ਬਦਲਦੇ ਰਹਿਣੇ। ਇਹਦੇ ਨਾਲ ਕਹਿੰਦੇ ਨੇ ਯੁੱਗ ਬਦਲ ਰਹੇ ਨੇ, ਬਦਲ ਰਹੇ ਨੇ, ਬਦਲ ਰਹੇ ਨੇ। ਇਹ ਮਨੁੱਖ ਤੀਜੇ ਯੁੱਗ ਦਾ ਮਾਲਕ ਹੈ, ਤ੍ਰੇਤੇ ਦੇ 'ਚ ਹੈ। ਕਲਯੁੱਗ ਤੋਂ ਆਰੰਭ ਕਰੀਏ, ਕਲਯੁੱਗ ਦੁਆਪਰ ਦੂਜਾ, ਤ੍ਰੇਤਾ ਤੀਜਾ, ਸਤਯੁੱਗ ਇਸ ਹਿਸਾਬ ਨਾਲ ਚੌਥਾ ਬਣਦਾ ਹੈ। ਉੱਪਰੋਂ ਆਰੰਭ ਕਰੀਏ ਤਾਂ ਪਹਿਲਾ ਬਣਦਾ ਹੈ। ਸਤਯੁੱਗ ਨੂੰ ਗਿਣਤੀ ਵਿੱਚ ਲਿਆਉਣਾ, ਗਰਭਕਾਲ ਦੇ ਬੱਚੇ ਦਾ ਨਿਰੀਖਣ ਕਰਨਾ ਫਜ਼ੂਲ ਹੈ, ਉਹਦੇ ਮਾਨਸਿਕ ਮੰਡਲ ਦਾ ਨਿਰੀਖਣ ਕਰਨਾ ਫਜ਼ੂਲ ਹੈ। ਉਹਦਾ ਮਨ ਪਰਮਾਤਮਾ ਹੈ, ਉਹਦਾ ਮਨ ਈਸ਼ਵਰ ਹੈ, ਮਹਾਰਸ ਦੇ ਡੁੱਬਿਆ ਹੋਇਆ। ਜੈਸੇ ਮਾਤਾ ਦੇ ਗਰਭ ਨੂੰ ਤਿਆਗ ਕੇ ਧਰਤੀ ਦੀ ਗੋਦ ਵਿੱਚ ਆਉਂਦਾ ਹੈ, ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਲਿਵ ਛੁੱਟੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਗਾਇਆ। ਧਿਆਨ ਟੁੱਟ ਗਿਆ, ਮਨ ਖਿੰਡ ਗਿਆ, ਇੰਦਰੀਆਂ ਦੇ ਦਰਵਾਜ਼ੇ ਖੁੱਲ੍ਹ ਗਏ, ਇਹ ਸਤਯੁਗੀ ਜੀਵ ਕਲਯੁਗੀ ਹੋ ਗਿਆ, ਇਹ ਸਤਯੁਗੀ ਜੀਵ ਕਿਸੇ ਹੋਰ ਯੁੱਗ ਵਿੱਚ ਪ੍ਰਵੇਸ਼ ਕਰ ਗਿਆ। ਇਸ ਤਰ੍ਹਾਂ ਮਾਨਸਿਕ ਤਲ ਦੇ ਬਦਲਦਿਆਂ ਯੁੱਗ ਬਦਲ ਜਾਂਦਾ ਹੈ। ਆਪਣੇ ਮਾਨਸਿਕ ਮੰਡਲ ਨੂੰ ਬਦਲ ਬਦਲ ਕੇ, ਸਾਧਨਾ ਕਰ ਕਰਕੇ ਸਤਯੁਗ ਵਿੱਚ ਲੈਣਾ ਹੈ, ਕਲਯੁਗ ਤੋਂ ਕੱਢ ਕੇ। ਕਿਉਂ? ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਕਲਯੁਗ ਰਥ ਅਗਨ ਕਾ ਕੂੜ ਅਗੇਰ। ਜ਼ਿੰਦਗੀ ਦਾ ਰਥ ਤ੍ਰਿਸ਼ਨਾ ਹੋਵੇ ਤੇ ਇਹਨੂੰ ਚਲਾਉਣ ਦਾ ਸਾਧਨ ਝੂਠ ਹੋਵੇ, ਬਸ ਕਲਯੁਗ ਹੈ, ਕਲਯੁਗ ਹੈ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha and Williams Lake. Any comments and suggestions, please call 250-392-3874.

ਪਵਿੱਤਰ ਸਮੇਂ ਵਿੱਚ ਸਤ ਸੰਗਤ ਦਾ ਅਮੋਲਕ ਸਮਾਂ ਚੱਲ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਗਤ ਦੇ ਕਲਿਆਣ ਵਾਸਤੇ, ਸਰਬੱਤ ਦੇ ਭਲੇ ਵਾਸਤੇ ਤਖਤਾਂ 'ਤੇ ਸੁਭਾਏਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ ਰਹੇ ਹਨ। ਜਿਨ੍ਹਾਂ ਦੀ ਹਜ਼ੂਰੀ ਵਿੱਚ ਕਥਾ ਕੀਰਤਨ ਸੁਖਦਾਈ, ਆਤਮਕ ਆਨੰਦ, ਸਦੀਵੀ ਸੁਖ ਦੇਣ ਵਾਲੇ ਅਮੋਲਕ ਪਦਾਰਥ, ਸਤਿਗੁਰਾਂ ਦੀ ਬਾਣੀ ਦਾ ਪਾਠ, ਸਤਿਗੁਰਾਂ ਦੀ ਬਾਣੀ ਦਾ ਕੀਰਤਨ, ਸਤਿਗੁਰਾਂ ਦੀ ਬਾਣੀ ਦੀ ਵਿਚਾਰ, ਗੁਰੂ ਕਿਰਪਾ ਨਾਲ ਇਹ ਅਮੋਲਕ ਪਦਾਰਥ ਪ੍ਰਾਪਤ ਹੋ ਰਹੇ ਹਨ। ਆਪ ਮਾਈ ਭਾਈ ਬੜਭਾਗੀ ਹੋ ਜੋ ਨਿਤਨੇਮ ਅਨੁਸਾਰ ਇਹ ਸੁਭਾਗੇ ਸਮੇਂ ਤੋਂ ਲਾਹੇ ਪ੍ਰਾਪਤ ਕਰ ਰਹੇ ਹਨ। ਗੌੜੀ ਰਾਗ ਵਿੱਚ ਭਗਤਾਂ ਦੀ ਬਾਣੀ ਪਰਮ ਪੂਜ ਸਤਿਕਾਰਯੋਗ ਭਗਤ ਬਾਬਾ ਕਬੀਰ ਸਾਹਿਬ ਦੀ ਚਾਨਣ ਤੇ ਪੱਖ ਦੁਆਰਾ ਜੋ 15 ਤਿੱਥਾਂ ਆਉਂਦੀਆਂ ਨੇ ਉਹਨਾਂ ਨੂੰ ਮੁੱਖ ਰੱਖ ਕੇ ਸਾਨੂੰ ਆਤਮਕ ਉਪਦੇਸ਼, ਅਕਾਲ ਪੁਰਖ ਵਾਹਿਗੁਰੂ ਨਾਲ ਜੁੜਨ, ਅਭੇਦਤਾ ਦਾ ਮਾਰਗ ਦੱਸ ਰਹੇ। ਜਿਵੇਂ ਪੂਰਨਮਾਸ਼ੀ ਨੂੰ ਆਕਾਸ਼ ਵਿੱਚ ਚੰਦਰਮਾ ਸੰਪੂਰਨ ਹੁੰਦਾ ਹੈ, ਸਾਰੀਆਂ ਕਲਾ ਉਹਦੇ ਵਿੱਚ ਸਮਾਈਆਂ ਹੁੰਦੀਆਂ ਹਨ। ਜਿਹੜੇ ਗੁਰਮੁਖ ਪਿਆਰੇ ਏਕਮ ਤੋਂ ਲੈ ਕੇ 10 ਦੁਆਰ, 10 ਇੰਦਰੀਆਂ, ਮਨ ਬਚ ਕਰਮ, ਮਨ ਬੁੱਧੀ, ਇਹਨਾਂ ਸਾਰਿਆਂ ਨੂੰ ਗੁਰ ਉਪਦੇਸ਼ ਨਾਲ ਜਿੱਤ ਕੇ ਸਾਧ ਕੇ ਪੂਰਨਮਾਸ਼ੀ ਤੱਕ ਪੁੱਜਦੇ ਹਨ, ਉਹਨਾਂ ਦੇ ਜਿਹਦਾ ਆਕਾਸ਼ ਦਸਮ ਦਰਬਾਰ ਵਿੱਚ ਪੂਰਨ ਪਰਮੇਸ਼ਰ ਵਾਹਿਗੁਰੂ ਦਾ ਸਹਿਜ ਪ੍ਰਕਾਸ਼ ਹੋ

जमा के बीच में समस्त एक ज्योत है, न बाढ़ है न काट है, न बाढ़ काट हो। संसारी जो प्रकृति है ये कटण वधण विच है। कटण वाली वधण वाली चीज उहदा अंत होवेगा। वाहिगुरु ना कटे ना वधे। वैसे तो चार चीजा सानू काल पुरख वाहिगुरु ने दित्तियां हन। एक ओ चीज मनुख नू दित्ती है जो सदा घटदी है। एक ओ चीज मनुख नू दित्ती है जो सदा वधदी है। एक ओ चीज दित्ती है ना वधे ना घटे। एक ओ चीज दित्ती है जो वध भी सकदी है ते घट भी सकदी है। ये चार चीजा ने साडे जीवन विच। एक ओ चीज दित्ती है जो सदा घट रही है, वो है साडी आयु साडे स्वास। छिन छिन औध विहात है बूटे घट दी उम्र। घटण वाली चीज है औध उम्र स्वास। जननी जानत सुत बड़ा होत है, इतना को न जाने जे दिन दिन अवध घटते। सदा घटण वाली उम्र है, सदा वधण वाली तृष्णा है। इन्हें वाधी हो जाए जिस दिन तो आगी वधेगी ये तृष्णा। वड्डा रोग लगा, वड्डा रोग इनू तां कहा, इन्हें वड्डा ही होई जाने, घटना ही नहीं है। परसरी महाराज वैराग सतक विच बचन करदे ने, सतपो न तपता वही मेव तपता, भोगो न भुगता वही मेव भुगता। तृष्णा न जीर्णंग वही मेव जीर्णंग, कालो न जाता वही मेव जाता। तृष्णा हमेशा वधण वाली चीज। एक चीज दती है जो ना वधे ना घटे, वो है तकदीर मुकद्दर किस्मत। जो एक बार लिख दती बस ठीक है, जैसी कलम बुड़ी है मस्तक तैसी जीड़े पास। जो कलम बुड़ी कहिए चल गई, बुड़ी कलाम जपजी साहब विच पढ़दे हो। बुड़ी कहिए वही कलम जदों लिखदी है वहदी है तुरदी है। कलाम कहिए कलम वाहिगुरु दी कलम, पेन पेंसिल। ओ जेहो जी तेरी मत्थे ते चल गई तो अखीर तक ओही रहेगी। सदा घटण वाली चीज उम्र है, सदा वधण वाली चीज तृष्णा है। ना वधे ना घटे वो तकदीर है। घटे भी ते वधे भी वो तेरी बुद्धि है। अखे आखो सत संगत विच आ वधेगी, कुसंगत विच आ यही घटनी आरंभ हो जाएगी। जितनी भी प्रकृति है वध घट विच है। महाराज ने तो इथे तक बचन देखे, सूरज घट रहा है, समुद्र घट रहा है, धरती घट रही है, चंद्रमा घट रहा है, कटांतर अब सत्सर खतर दीपों। घटदी क्यों है गुरसिख प्यारे हो? जो चीज तोल विच आ जावे, जो चीज माप विच आ जावे, जो चीज गिनती विच आवे, वो सदा घटेगी। ना घटे ना वधे जो असीम है गिनती विच नहीं, जो अमाप है मापी नहीं जा सकती, जो अगणित है गिनती विच नहीं आ सकती। जो चीज तोली गई घटेगी, जो चीज मापी गई घटेगी, जो चीज गिनती विच आ गई घटेगी। ऐसे चीज नू माया कहने, आपा माया कहने हिंदी विच, उर्दू विच इनू माप कहंदे ने, फ्रेंच विच इनू मीटर कहंदे ने, इंग्लिश विच इनू मेजर कहंदे ने। जो माप विच आ गई गिनती विच आ गई घटेगी। पंजाब चो आए हो, उत्थे पिंडा विच चीनी दे डीपू ने, तुहाडे सामने डीपू होल्डर छे जियां दी चीनी 3 किलो जोख के पावेगा।
ਤੁਸੀਂ ਭਾਂਡੇ ਵਿੱਚ ਲਿਆਓਗੇ, ਕੱਪੜੇ 'ਚ ਬੰਨ ਕੇ ਲਿਆਓਗੇ, ਘਰ ਆ ਕੇ ਜੋਖ ਲਿਓ, ਉਹਦਾ ਸ਼ਟਾਂਕ ਘੱਟ ਹੋਵੇਗੀ। ਅਖੋ ਸਤਨਾਮ, ਨਾਲੇ ਦਾਣਾ ਕਿਸੇ ਨੇ ਖਾਧਾ ਨਹੀਂ। ਆ ਜਿਹੜੀ ਮਾਇਆ 24 ਘੰਟੇ ਘੱਟ ਰਹੀ ਹੈ, ਇਹ ਜੁਦੀ ਗੱਲ ਹੈ ਕਿ ਗਿਣਤੀ ਵੱਧ ਰਹੀ ਹੈ। ਅੱਗੇ 100 ਦਾ ਨੋਟ ਨਹੀਂ ਸੀ ਦਿਖਦਾ, ਹੁਣ ਲੱਖਾਂ ਕਰੋੜਾਂ ਤੱਕ ਹੈ। ਫਿਰ ਸਵਾਲ ਪੈਦਾ ਹੋਇਆ, ਘੱਟ ਕਿਉਂ ਰਹੀ ਹੈ? ਜਿੱਥੇ ਅੱਗੇ 1 ਰੁਪਈਆ ਕੰਮ ਕਰਦਾ ਸੀ, ਹੁਣ 500 ਨਹੀਂ ਕਰਦੇ। ਜਿੱਥੇ 5 ਕੰਮ ਕਰਦੇ ਸੀ, ਤੁਸੀਂ ਹੈਰਾਨ ਹੋਵੋਗੇ, ਦਾਸ ਨੇ 7ਵੀਂ ਜਮਾਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਾ ਸੰਪੂਰਨ ਕੀਤੀ ਸੀ। ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜੇ ਸਾਹਿਬ ਵਾਲਿਆਂ ਦੇ ਵੱਡੇ ਭਾਈ ਬਾਬਾ ਹੀਰਾ ਸਿੰਘ ਜੀ, ਉਹਨਾਂ ਦੇ ਸਤਸੰਗੀਆਂ ਨੇ ਨਾਂ ਸੁਣਿਆ ਹੋਣਾ, ਬਾਬਾ ਹੀਰਾ ਸਿੰਘ ਜੀ। ਇੰਨਾ ਪਾਠ ਸ਼ੁੱਧ ਸੀ ਉਹਨਾਂ ਦਾ ਕਿ ਹਰਿਦੁਆਰ ਦੇ ਪੰਡਿਤ ਵੀ ਪਾਠ ਪੁੱਛਿਆ ਕਰਦੇ ਸੀ। ਇਤਨੀ ਗੁਰਬਾਣੀ ਦੀ ਖੋਜ ਸੀ ਬਾਬਾ ਹੀਰਾ ਸਿੰਘ ਮਹਾਰਾਜ। ਵੱਡੇ ਭਰਾ ਸੀ ਇਹਨਾਂ ਦੇ ਗੁਰਭਾਈ ਬਾਬਾ ਈਸ਼ਰ ਸਿੰਘ ਜੀ ਦੇ, ਜਾਂ ਇਹ ਕਹਿ ਲਓ ਬਾਬਾ ਆਦਰ ਸਿੰਘ ਜੀ, ਉਹਨਾਂ ਦੇ ਵੱਡੇ ਚੇਲੇ ਉਹ ਬਾਬਾ ਹੀਰਾ ਸਿੰਘ ਜੀ ਸੀ। ਮੇਰੇ ਭਾਗ ਚੰਗੇ ਸੀ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਠ ਦੀ ਸੰਸਥਾ ਦਿੱਤੀ। ਜਦੋਂ ਅਖੰਡ ਪਾਠਾਂ ਵਿੱਚ ਆਰੰਭ ਹੁੰਦੇ ਸੀ, ਮੇਰੇ ਆਣਦਿਆਂ ਨੂੰ ਪਤਾ 5 ਰੁਪਈਏ ਪਾਠੀ ਦੀ ਪੂਜਾ ਹੁੰਦੀ ਸੀ। ਮੈਂ 5 ਰੁਪਈਏ ਤੇ ਪਾਠ ਕੀਤਾ ਗੁਰਸਿੱਖਿਆ ਦੇ, 3 ਦਿਨ ਦੇ 5 ਰੁਪਈਏ ਤੇ 11 ਦਾ ਤਾਂ ਤੁਹਾਨੂੰ ਸਭ ਨੂੰ ਇਹ ਪਤਾ ਪਾਠੀ ਦੀ 11 ਰੁਪਈਏ ਪੂਜਾ, ਉਹ ਤਾਂ ਕੱਲ੍ਹ ਦੀ ਗੱਲ ਹੈ 11। ਪਰ ਜਦੋਂ 11 ਮਿਲਦੇ ਸੀ ਨਾ, ਆਪਣੇ ਕੱਪੜੇ ਸਵਾ ਲਿਆਉਣੇ, ਘਰ ਦੇ ਦੀ ਘਰ ਵਾਲੀ ਦਾ ਸੂਟ ਬਣਾ ਲਿਆਉਣਾ, ਜੁੱਤੀਆਂ ਵੀ ਖਰੀਦ ਲੈਣੀਆਂ, 4 ਨੂਣ ਤੇਲ ਵੀ ਲਿਆਉਣਾ, ਫਿਰ ਵੀ 6 ਰੁਪਈਏ ਬਚ ਜਾਂਦੇ ਸੀ। ਹੁਣ ਗ੍ਰੰਥੀ ਨੂੰ ਮਿਲਦਾ 400 ਸਾਈਕਲ ਦੀ ਟਾਇਰ ਟਿਊਬ ਵੀ ਨਹੀਂ ਪੈਂਦੀ। ਕੋਈ ਸਤਨਾਮ, ਇਹ ਤੁਹਾਨੂੰ ਭੁਲੇਖਾ ਕਿ ਵੱਧ ਰਹੀ ਹੈ, ਇਹ ਘੱਟ ਰਹੀ ਹੈ। ਮਾਇਆ ਘਟਣ ਵਾਲੀ ਚੀਜ਼ ਦਾ ਨਾਮ ਹੈ ਗੁਰਸਿੱਖਿਆ। ਚਲੋ ਹੋਰ ਗੱਲਾਂ ਛੱਡੋ, ਇਹ ਸਰੀਰ ਮਾਇਆ ਹੈ, ਨਿੱਤ ਘੱਟ ਰਿਹਾ, ਮੈਂ ਕੇ ਵੱਧ ਰਿਹਾ। ਪਹਿਲਾਂ ਇਕੱਲਾ ਸੀ, ਘਰਵਾਲੀ ਹੋ ਗਈ, ਨਿਆਣੇ ਹੋ ਗਏ, ਸਹੁਰਿਆਂ ਦਾ ਪਰਿਵਾਰ ਹੋ ਗਿਆ, ਬੱਚੇ ਵਿਆਹ ਲਏ, ਕੁੜਮਾਂ ਦਾ ਵੱਧ ਰਿਹਾ। ਠੀਕ ਹੈ, ਆਲੇ ਦੁਆਲੇ ਦੀ ਪ੍ਰਵਿਰਤੀ ਵੱਧ ਰਹੀ ਹੈ, ਪਰ ਤੂੰ ਘੱਟ ਰਹੇ। ਉਹ ਜਿਹੜਾ ਵਧਣ ਵਾਲਾ ਆਲੇ ਦੁਆਲੇ ਦਾ ਮਾਹੌਲ ਹੈ ਨਾ, ਉਹ ਆਪਣੇ ਆਪ ਨੂੰ ਘੱਟਦਾ ਦੇਖਣ ਨਹੀਂ ਦਿੰਦਾ। ਇੰਨਾ ਮਾਹੌਲ ਭਰ ਗਿਆ ਵਾਧੇ ਦਾ ਆਲੇ ਦੁਆਲੇ ਕਿ ਆਪਣਾ ਘਟਣਾ ਯਾਦ ਏ ਨਹੀਂ ਦੇ, ਉਧਰ ਖਿਆਲ ਏ ਨਹੀਂ ਜਾਂਦਾ। ਜੋ ਨਾ ਘਟੇ ਉਹ ਅਕਾਲ ਪੁਰਖ ਵਾਹਿਗੁਰੂ, ਖੁਦਾ ਕਹਿ ਲਓ, ਰੱਬ ਕਹਿ ਲਓ, ਗੋਡ ਕਹਿ ਲਓ, ਜੋ ਘਟੇ, ਜੋ ਵਧੇਗੀ ਸੋ ਘਟੇਗੀ। ਵਾਧ ਘਾਟ ਤੋਂ ਰਹਿਤ ਜੋ ਹੈ ਉਹ ਹੈ ਪਰਮੇਸ਼ਰ ਵਾਹਿਗੁਰੂ। ਇਸੇ ਕਰਕੇ ਤਿੰਨਾਂ ਕਾਲਾਂ ਵਿੱਚ ਥੀਰ, ਫਿਰ ਪਿੱਛੇ ਵੀ ਸਥਿਰ, ਹੁਣ ਵੀ ਸਥਿਰ, ਅੱਗੇ ਨੂੰ ਵੀ ਸਥਿਰ ਰਹੇਗਾ, ਕਿਉਂਕਿ ਚੇਂਜ ਤਬਦੀਲੀ ਸਮਾਂ ਹੈ। ਆ ਘੜੀ ਸਾਹਮਣੇ ਚੱਲਦੀ ਹੈ, ਜੇ ਗੁਰਮੁਖ ਪਿਆਰੇ ਉਹ ਸੂਈਆਂ ਖੜ ਜਾਣ 11 ਤੇ 12 ਤੇ ਨਾ ਜਾਣ, ਕਿਹਨੂੰ ਸਮਾਂ ਕਹੋਗੇ ਤੁਸੀਂ? ਹੁਣ 7 ਵਜੇ ਨੇ, 15 ਮਿੰਟ ਅੱਗੇ ਜਾਵੇਗੀ, ਕੋਈ ਚੇਂਜ ਆਵੇਗੀ ਤਾਂ 7:15 ਕਹੋਗੇ, ਫਿਰ 7:30 ਕਹੋਗੇ। ਜੇ ਉੱਥੇ ਹੀ ਖੜੀ ਹੈ ਤੇ ਖੜੀ ਹੈ, ਫਿਰ ਸਮਾਂ ਕਿਹਨੂੰ ਕਹੋਗੇ? ਅਸੀਮ ਹੈ, ਅਮਾਪ ਹੈ, ਸਮੁੰਦਰ ਘਟ ਰਹੇ ਨੇ, ਸਾਇੰਸ ਕਹਿ ਰਹੀ ਹੈ ਤੁਹਾਡੀ, ਧਰਤੀ ਘਟ ਰਹੀ ਹੈ, ਇਹ ਤਾਂ ਤੁਹਾਡੇ ਸਾਹਮਣੇ ਵੀ ਕਈ ਵਾਰ ਘਟੀ ਹੋਣੀ ਹੈ। ਮੇਰੇ ਆਣ ਦੇ ਬੈਠੇ ਹੋ, ਜਦ ਮਰੱਬਾ ਬੰਦੀ ਹੁੰਦੀ ਹੈ ਪਿੰਡ ਵਿੱਚ, ਉਹੀ ਜ਼ਮੀਨ ਹੁੰਦੀ ਹੈ, ਕਿਤੇ ਚਲੀ ਤਾਂ ਨਹੀਂ ਗਈ। ਆਏ ਮਰੱਬੇ ਬੰਦੀ ਨੂੰ ਕਟੌਤੀ ਲੱਗੂਗੀ ਤਾਂ ਪੂਰੀ ਹੋਊਗੀ, ਨਹੀਂ ਕੀਲੇ ਪੂਰੇ ਹੀ ਨਹੀਂ ਹੋਣੇ। ਕੋਈ ਸਤਨਾਮ, ਨਾਲੇ ਗਈ ਕਿਤੇ ਆਈ, ਵਾਰ ਘਟੇਗੀ, ਜਿੰਨੀ ਵਾਰ ਮਰੱਬਾ ਬੰਦੀ ਹੋਏਗੀ ਜ਼ਮੀਨ ਘਟੇਗੀ। ਸਮੁੰਦਰ ਘਟ ਰਿਹਾ ਗੁਰਸਿੱਖ ਪਿਆਰੇ, ਉਹ ਸਭ ਤੁਹਾਨੂੰ ਪਤਾ ਹੈ। ਆਕਾਸ਼ ਘਟ ਰਿਹਾ, ਮਹਾਰਾਜ ਕਹਿੰਦੇ ਤਾਰੇ ਘਟ ਰਹੇ ਨੇ, ਚੰਦਰਮਾ ਘਟ ਰਿਹਾ, ਸੂਰਜ ਘਟ ਰਿਹਾ, ਅਕਾਟ ਵਸਤੂ ਹੈ ਇੱਕ ਅਕਾਲ ਪੁਰਖ। ਇਸੇ ਕਰਕੇ ਉਹ ਥਿਰ ਹੈ, ਆਦ
ਮਦ ਅੰਤ ਹੋਏ ਰਹਿਆ ਥੀਰ ਰਿਹਾ ਵੀ ਪ੍ਰੈਜੈਂਟ ਟੈਂਸ ਹੈ ਵਰਤਮਾਨ ਸਮਾਂ ਹੈ ਸਦਾ ਹੀ ਫਿਰ ਹੈ ਵਾਹਿਗੁਰੂ ਤੇ ਗੁਰਮੁਖ ਪਿਆਰਿਓ ਬਾਕੀ ਤਾਂ ਇੰਦਰਪੁਰੀ ਮੈਂ ਸਰਪੁਰ ਮਰਨਾ ਬ੍ਰਹਿਮਪੁਰੀ ਨੇ ਚਲ ਨਹੀਂ ਰਹਿਣਾ ਸ਼ਿਵਪੁਰੀ ਕਾ ਹੋਏਗਾ ਕਾਲਾ ਤ੍ਰੈਗੁਣ ਮਾਇਆ ਬਿਨਸ ਬਤਾਲਾ ਇੰਦਰਪੁਰੀ ਬਹੁਤ ਵੱਡੀ ਉਮਰ ਹੈ ਪਰ ਘੱਟ ਰਹੀ ਹੈ ਬ੍ਰਹਿਮਾ ਦੀ ਬਹੁਤ ਵੱਡੀ ਉਮਰ ਹੈ ਗ੍ਰੰਥਾਂ ਵਿੱਚ ਬਚਨ ਆਉਂਦੇ ਨੇ ਗੁਰਮੁਖ ਪਿਆਰਿਓ 14 ਇੰਦਰ ਜਦੋਂ ਰਾਜ ਕਰਕੇ ਖਤਮ ਹੋ ਜਾਂਦੇ ਨੇ 14 ਇੰਦਰਾਂ ਦਾ ਰਾਜ ਬ੍ਰਹਿਮਾ ਦੇ ਇੱਕ ਦਿਨ ਦੇ ਬਰਾਬਰ 14 ਇੰਦਰ ਵਿਨਾਸ਼ ਕਾਲ ਬ੍ਰਹਿਮੇ ਦਾ ਇੱਕ ਦਿਵਸ ਬਤਾਵੇ ਆਪਾਂ ਤਾਂ 24 ਘੰਟਿਆਂ 'ਚ ਇਹੋ ਜਿਹੇ ਫਿਰਦੇ ਹਾਂ 14 ਇੰਦਰ 33 ਕਰੋੜ ਦੇਵਤੇ ਦੀ ਜੋ ਉਮਰ ਹੈ ਉਹਨੂੰ ਜੋੜੋ 19 ਉਮਰ ਇੱਕ ਇੰਦਰ ਦੀ ਹੁੰਦੀ ਹੈ 33 ਕਰੋੜ ਦੇਵਤਾ ਬਰਾਬਰ ਇੱਕ ਇੰਦਰ ਐਡੀ ਵੱਡੀ ਉਮਰ ਹੈ ਪਰ ਗੁਰਸਿੱਖ ਪਿਆਰੇ ਉਹ 14 ਇੰਦਰ ਜਦੋਂ ਮਰ ਜਾਂਦੇ ਨੇ ਰਾਜ ਕਰਕੇ ਉਦਣ ਬ੍ਰਹਿਮਾ ਦਾ ਇੱਕ ਦਿਨ ਲੰਘਦਾ ਫਿਰ ਇੱਕ ਲੋਮ ਸ੍ਰਿਸ਼ੀ ਹੈ ਤਪ ਕਰ ਰਿਹਾ ਕੰਦਰਾ ਵਿੱਚ ਬੈਠਾ ਹੇਮਕੁੰਡ ਤੋਂ ਅੱਗੇ ਹੁਣ ਵੀ ਤਪਸਵੀ ਤਪ ਕਰ ਰਹੇ ਨੇ ਹੁਣ ਵੀ ਸਿਮਰਨ ਹੋ ਰਿਹਾ ਕਿਤੇ ਉਦੋਂ ਹੀ ਨਹੀਂ ਹੋਇਆ ਹੁਣ ਵੀ ਹੋ ਰਿਹਾ ਕਿਉਂਕਿ ਥੰਮੈ ਕੋਏ ਨਾ ਸਾਧ ਬਿਨ ਸਾਧ ਨਾ ਜਗ ਵਿੱਚ ਦਿਸੈ ਕੋਆ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਆਉਣ ਦਾ ਕਾਰਨ ਲਿਖਿਆ ਕਿ ਉਸ ਸਮੇਂ ਧਰਤੀ ਤੇ ਕੋਈ ਸਾਧੂ ਨਹੀਂ ਸੀ ਰਿਹਾ ਸਾਧੂ ਧਰਤੀ ਦਾ ਥੰਮ ਲਿਖੇ ਨੇ ਥੰਮੈ ਕੋਏ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਆ ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਹੁਣ ਵੀ ਹੈਗੇ ਮਹਾਂਪੁਰਸ਼ ਸੰਤ ਮਹਾਰਾਜ ਬਾਬਾ ਹਰਖੋਆ ਵਾਲੇ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਸੰਤ ਮਹਿੰਦਰ ਸਿੰਘ ਜੀ ਨੇ ਉਹਨਾਂ ਤੋਂ ਸਵਾਲ ਕੀਤਾ ਕਿ ਮਹਾਰਾਜ ਹੁਣ ਵੀ ਕੋਈ ਭਿਖਾਰੀ ਹੈ ਗੁਜਰਾਤ ਦਾ ਸਿੱਖ ਹੋਇਆ ਭਿਖਾਰੀ ਭਾਈ ਭਿਖਾਰੀ ਸਿੱਖਾਂ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਤੋਂ ਆਹ ਜਿਹੜੀ ਤੁਕ ਤੁਸੀਂ ਲਿਖੀ ਹੈ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ ਜੀ ਹਜ਼ਾਰ ਵਿੱਚੋਂ ਕੋਈ ਸਿੱਖ ਹੁੰਦਾ ਆਪਾਂ ਲੱਭ ਲੈਂਦੇ 50,000 ਦੀ ਗਿਣਤੀ ਹੈ ਤੁਹਾਡੇ ਕੈਲਗਰੀ ਦੀ 50 ਸਿੱਖ ਲੱਭ ਜਾਂਦੇ ਇੱਥੇ 50 ਰੱਬ ਦੇ ਪਿਆਰੇ ਲੱਭ ਜਾਂਦੇ ਜੇ ਲੱਖ ਵਿੱਚੋਂ ਇੱਕ ਲੱਭਦਾ ਹੁੰਦਾ ਦਿੱਲੀ 15-20 ਲੱਖ ਦੀ ਗਿਣਤੀ ਹੈ 20-25 ਦਿੱਲੀ ਵਿੱਚ ਮਿਲ ਜਾਂਦੇ ਜੇ ਕਰੋੜ ਵਿੱਚੋਂ ਕੋਈ ਲੱਭਦਾ ਹੁੰਦਾ ਤਾਂ 100 ਕਰੋੜ ਤੋਂ ਉੱਪਰ ਗਿਣਤੀ ਹੈ ਹਿੰਦੁਸਤਾਨ ਦੀ 100 ਸਾਧੂ ਲੱਭ ਪੈਂਦੇ ਪਰ ਇੱਥੇ ਜਿਹੜਾ ਕੋਟ ਸ਼ਬਦ ਹੈ ਨਾ ਇਹਨੂੰ ਵੀ ਧਿਆਨ ਨਾਲ ਸੁਣ ਲਓ ਕੋਟ ਮਦੇ ਹੈ ਕਰੋੜ ਇਕੱਲਾ ਨਹੀਂ ਹੈ ਜਿਹਨੂੰ ਤੁਸੀਂ ਸਾਧੂ ਕਹਿ ਰਹੇ ਹੋ ਜਿਹਨੂੰ ਤੁਸੀਂ ਸਿੱਖ ਕਹਿ ਰਹੇ ਹੋ ਤੁਹਾਡੀ ਅਕਲ ਵਿੱਚ ਜਿਹੜੇ ਕਰੋੜ ਸਾਧੂ ਨੇ ਉਹਨਾਂ ਵਿੱਚੋਂ ਕੋਈ ਵਿਰਲਾ ਹੀ ਹੋਊਗਾ ਖੋਜ ਸਾਧੂ ਕਿਉਂਕਿ ਭਲਵਾਨਾਂ ਦੀ ਗਿਣਤੀ ਭਲਵਾਨਾਂ ਚੋਂ ਕਿਣੀ ਜਾ ਸਕਦੀ ਹੈ ਡਾਕਟਰਾਂ ਦੀ ਗਿਣਤੀ ਡਾਕਟਰਾਂ ਵਿੱਚੋਂ ਕਰਾਂਗੇ ਇੰਜਨੀਅਰਾਂ ਦੀ ਗਿਣਤੀ ਇੰਜਨੀਅਰਾਂ ਚੋਂ ਕਰਾਂਗੇ ਸਾਧੂਆਂ ਦੀ ਗਿਣਤੀ ਸਾਧੂਆਂ ਵਿੱਚੋਂ ਹੋਵੇਗੀ ਤੁਹਾਡੇ ਚੋਂ ਕਿਵੇਂ ਹੋ ਜਾਏਗੀ ਕਰੋੜ ਸਾਧੂ ਤੁਸੀਂ ਇਕੱਠਾ ਕਰੋ ਜਿਹਨੂੰ ਤੁਸੀਂ ਸੰਤ ਕਹਿ ਰਹੇ ਹੋ ਉਹਨਾਂ ਕਰੋੜਾਂ ਵਿੱਚੋਂ ਵੀ ਕੋਈ ਇੱਕ ਲੱਭੇਗਾ ਕਰੋੜਾਂ ਮਿਲਣਗੇ ਸਾਧੂ ਤੁਹਾਨੂੰ ਭਜਨ ਕਰਨ ਵਾਲੇ ਸਿਮਰਨ ਕਰਨ ਵਾਲੇ ਕੁੰਡੀਆਂ ਲਾਉਣ ਵਾਲੇ ਪੁੱਠੇ ਲਟਕਣ ਵਾਲੇ ਪਰ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਨੇ ਰਾਮ ਰਾਮ ਕਰਨ ਵਾਲੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਕਰੋੜਾਂ ਕਹੋ ਨਾਨਕ ਕੋਟਨ ਮੈਂ ਕਹੂ ਨਾਰਾਇਣ ਜੈ ਚੀਤ ਕਰੋੜਾਂ ਰਾਮ ਰਾਮ ਕਰਨ ਵਾਲਿਆਂ ਵਿੱਚੋਂ ਵੀ ਕੋਈ ਇੱਕ ਲੱਭੂਗਾ ਜਿਹਦੇ ਹਿਰਦੇ ਵਾਹਿਗੁਰੂ ਹੋਵੇ ਕਰੋੜ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਲੱਭ ਸਕਦੇ ਨੇ ਜਿਹਦੇ ਹਿਰਦੇ ਵਸੇ ਉਹ ਕੋਟਨ ਮੈਂ ਕਹੂ ਬੜਾ ਔਖਾ ਇਸੇ ਕਰਕੇ ਲੱਭਣਾ ਚਲੋ ਹੁਣ ਗੱਲ ਆ ਗਈ ਸਾਧੂ ਦੀ ਮੈਂ ਤੇ ਰੇਡੀਓ ਤੇ ਵੀ ਸਵਾਲ ਪੁੱਛਿਆ ਭਾਈ ਰਣਵੀਰ ਸਿੰਘ ਜੀ ਨਾਲ ਸੀ ਉਸ ਸਬਜੈਕਟ ਤੇ ਨਹੀਂ ਜਾਣਾ ਭਾਈ ਗੁਰਦਾਸ ਜੀ ਦਾ ਮੈਨੂੰ ਇੱਕ ਕਵਿਤ ਯਾਦ ਆ ਗਿਆ ਤੁਹਾਡੇ ਕੰਮ ਆਊਗਾ ਸਾਧੂ ਕੌਣ ਹੁੰਦਾ
कोई भेख साधु नहीं, कोई कथा कीर्तन साधु नहीं है। कथा कीर्तन तो कोई सीख लो, भेख कोई पालो, नहीं गुरसिख प्यारे डेरा कोई बना के बैठ दो, नहीं। यदि एक मिसाल तो यह ले कि डीसी का पुत डीसी नहीं हो सकता जदों तक खुद आईएएस नहीं करूंगे, एसएसपी का पुत एसएसपी नहीं हो सकता जदों तक पीएस आप नहीं करूंगा पुलिस का कोर्स, डॉक्टर का पुत कदे डॉक्टर नहीं हो सकता जदों तक एमडी एमबीबीएस आप नहीं करेगा, भलवान का पुत कदे भलवान नहीं हो सकता जब तक खुद प्रैक्टिस नहीं करेगा। ये विरसा नहीं प्यो पुत का, यह विरसा नहीं गुरु चेले का, यह विरसा नहीं गुरु ते सिख का किमा कर देना। सिख जगत तुहाडा मन रे कि गुरु नानक वर्गा गुरु नहीं ते लहने वर्गा सिख नहीं। सिख तो उदों भी करोड़ा सी, देरे सिख आले रोए फिरदे सी, पर लहने वर्गा सिख रहिंदी दुनिया तक तुहाडा इतिहास मन। आओ साध बनने का तरीका सुन लो भाई गुरुदास जी, यह जेड़े तुसी मेरे वर्गे नू बनाई फिरदे नाले कन्न खोलणगे थोड़े। भाई साहब जी वचन करते ने जैसे तिल पीड़ तेल काढ़ी है कष्ट दे, तुहाडे पिंड की गल तुहाडे घर की कहानी कढ़ाने ना आपां तेलां दी सरों दी पाद ते तिल कोलू विच भाई साहब कहंदे ते जेड़े कहानी कढ़ाउण आया है उहदा ध्यान तो तेल वल होना है कि किन्नी धार गिर रही है पीपी भरी है कि नहीं, उठी जांदा ना साडा ध्यान। पर जेड़ी तिलां नाल बीती है उह तां तिलां नूं इह पता है अज के अखोसा जेड़े पीड़े गए ने कोलू विच, तुहाडा ध्यान उत्थे है नहीं कि की वरत रहा है कोलू विच तिलां दे नाल। आपां तां तेल वेखणा है किन्ना निकलिया, जैसे तिल पीड़ तेल काढ़ीए कष्ट दे, किन्ना क कष्ट कोलू दा गुरसिख प्यारे। तुहाडी हार्टीकल्चर तुहाडी एग्रीकल्चर मन चुकी है हर दाने विच जीव है, जे जीव ना होवे जर्मीनेशन हो नहीं सकदी, जो अजीब है उहदे विच जर्मीनेशन नहीं है, हर दाने विच जीव है। हुण तां साइंस वाले मन गए दरख्त बूटे गल्लां सुणदे ने आवाज सुनते हैं, उन्होंने प्यार स्पर्श करो प्यार महसूस करते हैं। एग्रीकल्चर यूनिवर्सिटी लुधियाने ने सिद्ध किया, उन्होंने इको बीज इको पौधे इको खुराक इको टेंपरेचर एक जिहा ही पानी दो कमरिया च बूटिया दसा, एक बूटे दे कोल गंदिया टेपा लाइया रिकॉर्डिंग, एक कोल चंगे धार्मिक भजन शब्द कीर्तन। जद फुल लगे ना गुरमुखो जिस कमरे विच गंदियां टेपा सी ओ फुलां दा आकार अद्धा भी नहीं बन सकया। जड़ चीजा नूं इन्हां चीजा दा असर पै रहा, तुसी किथे बचोगे गंद सुनण वाले हो बुरियाईयां सुनण वाले हो मनुख ते ना, इहदा प्रमाण लेना घर दा जटाणा। साडे बजुर्ग कहिंदे हुंदे सी कि खेत विच काम होवे ना होवे दो वक्त गेड़ा जरूर मारो, याद होना तो काम होवे ना होवे वही साइंस थी साडे बजुर्गों को। जब खेत विच जाओगे फसल देखूगी मेरा मालक आया खोस, ये साइंस वाले ने हुण सिद्ध किया। हर बीज विच जीव है, जो जी होए सो उगवै मौका कहता, बीज विच जेड़ा जीव है जर्मीनेशन वही उगे। तो गुरसिख प्यारे हो तिलां ने जो कष्ट सहया तिलां नूं पता निकलिया तेल वो पाया दीवे विच, जैसे तिल पीड़ तेल काढ़ीए कष्ट दे ताते पाए दीपक जराए उजियारो जी। तो ही दीवे होंदे सी अगे तेल दे घर भी तुहानू पता है, तेल पा लिया दीवे विच तुसी तां रोशनी वेखी लाइट वेखी किन्नी, पर उस तेल नाल जिहड़ा भाणा वरत्या उह तां तेल नूं पता नहीं।
ਕਿਵੇਂ ਬੱਤੀ ਵਿੱਚ ਚੜ ਕੇ ਸੜਿਆ, ਸੜ ਸੜ ਕਰਕੇ, ਤਾਂ ਕਿਸੇ ਕਮਰੇ ਵਿੱਚ ਰੋਸ਼ਨੀ ਹੋ ਸਕੀ। ਪਹਿਲਾਂ ਤਿਲਾਂ ਨਾਲ ਕਿੰਨਾ ਭਾਣਾ ਵਰਤਿਆ, ਪੀੜੇ ਗਏ, ਫਿਰ ਤੇਲ ਜਲਿਆ ਤਾਂ ਰੋਸ਼ਨੀ ਹੋਈ। ਦੂਜਾ ਪ੍ਰਮਾਣ, ਜੈਸੇ ਰੋਮ ਰੋਮ ਕਰ ਕਾਟੀ ਹੈ ਅਜਾ ਕੋ ਤਨ, ਤਾਂ ਕੀ ਤੰਤ ਬਾਜੇ ਰਾਗ ਰਾਗਣੀ ਸੋ ਪਿਆਰੋ ਜੀ। ਸਾਰੰਗੀ ਵੱਜਦੀ ਉਹ ਦੇਖੀਏ ਤੁਸੀਂ, ਸਾਰੰਗੀ ਦੀ ਜਿਸ ਤਾਰ ਤੇ ਗਜ ਕੱਸਦਾ ਹੈ ਨਾ, ਉਹ ਪਤਾ ਕਾਹਦੀ ਬਣੀ ਹੈ? ਨਹੀਂ ਪੁੱਛਿਆ ਹੋਣਾ ਤੁਸੀਂ, ਜਿਹਦੇ ਵਿੱਚੋਂ ਪਿਆਰੇ ਪਿਆਰੇ ਰਾਗ ਨਿਕਲ ਰਹੇ ਨੇ। ਭਾਈ ਗੁਰਦਾਸ ਦੱਸਦੇ ਨੇ, ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕਹੀਏ ਬੱਕਰੀ, ਫੜ ਲਈ ਕਸਾਈ ਨੇ ਅੰਗ ਅੰਗ ਕੱਟ ਦਿੱਤੇ। ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਉਹਦੀਆਂ ਜਿਹੜੀਆਂ ਹਿਰਦੇ ਦੀਆਂ ਲੰਮੀਆਂ ਨਾੜੀਆਂ ਹੁੰਦੀਆਂ ਨੇ ਨਾ ਬੱਕਰੀ ਦੀਆਂ, ਉਹ ਸਿੱਧੀਆਂ ਖਿੱਚਦਾ ਕਸਾਈ, ਸਿੱਧੀਆਂ ਪੂਰੀ, ਉਹ ਹਿਰਦੇ ਦੀਆਂ ਨਾਲੀਆਂ ਨੂੰ ਮੇਲ ਕੇ ਸੁਕਾਉਂਦਾ, ਉਹ ਵੱਜਦੀ ਹੈ ਸਾਰੰਗੀ ਦੀ ਤਾਰ ਸਾਹਿਬ, ਜਿਹੜੀ ਮੇਨ ਤਾਰ ਹੁੰਦੀ ਹੈ, ਬਾਕੀ ਤਾਂ ਹੋਰ ਵੀ ਹੁੰਦੀਆਂ ਮੈਟਲ ਦੀਆਂ, ਇੱਕ ਮੇਨ ਤਾਰ ਹੁੰਦੀ ਹੈ, ਉਹ ਬੱਕਰੀ ਦੀਆਂ ਨਾੜਾਂ ਦੀ ਬਣਦੀ ਹੈ। ਕੱਟ ਦਿੱਤੀ ਬੱਕਰੀ, ਕਿੰਨਾ ਕੁ ਕਸ਼ਟ ਹੋਇਆ ਹੋਵੇਗਾ। ਜੈਸੇ ਰੋਮ ਰੋਮ ਕਰ ਕਾਟੀਏ ਅਜਾ ਕੋ ਤਨ, ਤਾਂ ਕਿ ਤੰਤ ਵਾਜੇ ਰਾਗ ਰਾਗਣੀ ਸੋ ਪਿਆਰੇ ਜੀ, ਤਾਂ ਰਾਗ ਨਿਕਲੇ ਉਸ ਤਾਰ ਵਿੱਚੋਂ। ਤੀਸਰੀ ਗੱਲ ਸੁਣੋ ਤੁਹਾਡੇ ਘਰ ਦੀ, ਜੈਸੇ ਉਟਾਏ ਦਰਪਣ ਕੀਜੇ ਲੋਸਟ ਸਿਓ ਸ਼ੀਸ਼ਾ, ਤਾਂ ਦੇਖਦੇ ਹੀ ਹੋ ਨਾ ਘਰਾਂ ਚ ਲੱਗੇ ਹੋਏ ਨੇ, ਪਰ ਸ਼ੀਸ਼ਾ ਬਣਦਾ ਵੇਖਿਆ ਕਦੇ? ਸਭ ਤੋਂ ਵੱਧ ਸ਼ੀਸ਼ਾ ਇਟਲੀ ਚ ਬਣਦਾ, ਵੈਨੇਸ਼ੀਆ ਸ਼ਹਿਰ ਹੈ, ਸਭ ਤੋਂ ਵੱਧ ਸ਼ੀਸ਼ਾ। ਉਹ ਵਾਹਿਗੁਰੂ ਨੇ ਐਸੀ ਕੁਦਰਤ ਰਚੀ ਹੈ, ਉਹ ਸਾਰਾ ਸ਼ਹਿਰ ਹੀ ਪਾਣੀ ਦੇ ਉੱਤੇ ਵਸਿਆ ਹੋਇਆ, ਟੋਟਲ ਵੈਨੇਸ਼ੀਆ ਇਟਲੀ ਦੇ ਵਿੱਚ ਪਾਣੀਓ ਪਾਣੀ ਹੇਠ, ਇੱਕ ਇੰਚ ਵੀ ਸੁੱਕੀ ਜਗ੍ਹਾ ਨਹੀਂ ਹੈ, ਸਾਰਾ ਸ਼ਹਿਰ ਪਾਣੀ ਤੇ ਵਸ ਰਿਹਾ। ਉੱਥੇ ਹੈ ਸਭ ਤੋਂ ਵੱਡੀ ਇੰਡਸਟਰੀ ਸ਼ੀਸ਼ੇ ਦੀ, ਉੱਥੇ ਜਦੋਂ ਜਾਏ ਦੇਖੀ ਤਾਂ 1200 ਡਿਗਰੀ ਤੇ ਸ਼ੀਸ਼ਾ ਪਿਘਲਦਾ, 1200। 100 ਡਿਗਰੀ ਤੁਹਾਨੂੰ ਪਤਾ ਪਾਣੀ ਦਾ ਬੋਇਲਿੰਗ ਪੁਆਇੰਟ ਹੈ, ਉਹ ਤੋਂ 12 ਗੁਣਾ ਕਰੋ ਕਿੰਨੀ ਅੱਗ ਹੋਵੇਗੀ। 5 ਫੁੱਟ ਦੂਰ ਬੰਦਾ ਖੜਾ ਵੀ ਸੜ ਸਕਦਾ, ਇੰਨਾ ਟੈਂਪਰੇਚਰ ਹੁੰਦਾ, ਇੰਨੀ ਅੱਗ ਉੱਤੇ ਸ਼ੀਸ਼ਾ ਪਿਘਲਦਾ ਹੈ, ਜਿੱਥੇ ਆਖੋ ਕਿੰਨੀ ਕੁ ਤੜਪ ਹੋਵੇਗੀ। ਜੈਸੇ ਉਟਾਏ ਦਰਪਣ ਕੀਜੇ, ਉਟਾਏ ਨਾਮ ਹੈ ਉਬਾਲੇ ਦਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਲਿਖੇ ਅਵਟਣ, ਆ ਵਟਣ ਆਪੇ ਖਵੇ ਜਲ ਕੋ ਖਬਣ ਨਾ ਦੇ, ਉਬਾਲੇ ਆਉਣੇ। ਕਿਤਨਾ ਕਸ਼ਟ ਸਿਹਾ ਸ਼ੀਸ਼ੇ ਨੇ, ਫੇਰ ਤਾਂ ਤੇ ਕਰ ਗਏ, ਉਸ ਸ਼ੀਸ਼ੇ ਨੂੰ ਹੱਥ ਵਿੱਚ ਪਕੜ ਕੇ ਮੁੱਖ ਦੇਖ ਤੇ ਸੰਸਾਰੋ ਜੀ, ਕਿਸੇ ਦਾ ਮੂੰਹ ਦਿਖਾਉਣ ਜੋਗਾ ਬਣੇ। ਆ ਗਈ ਹੁਣ ਸਾਧ ਦੀ ਵਾਰੀ, ਜਿਵੇਂ ਤੁਸੀਂ ਸੰਤ ਕਹਿੰਦੇ ਹੋ, ਉਹ ਕਿਵੇਂ ਬਣਦਾ? ਜਿੰਨਾ ਕਸ਼ਟ ਤਿਲਾਂ ਨੇ ਕੋਲੂ ਵਿੱਚ ਸਹਿ, ਜਿੰਨਾ ਕਸ਼ਟ ਤੇਲ ਨੇ ਸੜ ਕੇ ਦੀਵੇ ਦੀ ਬੱਤੀ ਵਿੱਚ ਸਹਿ, ਜਿੰਨਾ ਕਸ਼ਟ ਬੱਕਰੀ ਨੇ ਸਹਿਆ ਤਾਰ ਬਣਾਉਣ ਖਾਤਰ, ਜਿੰਨਾ ਕਸ਼ਟ ਸ਼ੀਸ਼ੇ ਨੇ ਉਬਾਲਿਆਂ ਦਾ ਸਹਿਆ। ਭਾਈ ਗੁਰਦਾਸ ਜੀ ਕਹਿੰਦੇ, ਏਤੇ ਦੂਖ ਭੂਖ ਸਾਧ, ਸਾਧਨਾ ਤੇ ਸਾਧ ਪਏ। ਭਾਈ ਗੁਰਦਾਸ ਜੀ ਦੀ ਇੰਨੇ ਕੋਈ ਦੁੱਖ ਭੁੱਖ ਆਪਣੇ ਜੀਵਨ ਵਿੱਚ ਸਿਮਰਨ ਵਿੱਚ ਕੱਟ ਲਵੇ, ਇੰਨੇ ਦੁੱਖ ਭੁੱਖ ਸਹਾਰ ਲਵੇ, ਏਤੇ ਦੁੱਖ ਭੂਖ ਸਾਧ, ਸਾਧਨਾ ਤੇ ਸਾਧ ਭਏ, ਤਾਂ ਹੀ ਤੇ ਹੋਤ ਸਗਲ ਜਗਤ ਨਿਸਤਾਰੋ ਜੀ। ਇਹੋ ਜਿਹਾ ਸਾਧ ਕੈਲਗਿਰੀ ਨੂੰ ਨਹੀਂ ਤਾਰਦਾ, ਪੰਜਾਬ ਨੂੰ ਨਹੀਂ ਤਾਰਦਾ, ਇੰਨੀਆਂ ਸਾਧਨਾ ਸਾਧ ਕੇ ਕੋਈ ਸਾਧ ਬਣੇ? ਭਾਈ ਗੁਰਦਾਸ ਜੀ ਕਹਿੰਦੇ, ਉਹ ਦੁਨੀਆਂ ਨੂੰ ਇਤਾਰ ਸਕਦਾ, ਏਤੇ ਦੁੱਖ ਭੂਖ ਸਾਧ, ਸਾਧਨਾ ਤੇ ਸਾਧ ਭਏ, ਤਾਂ ਹੀ ਤੇ ਹੋਤ ਸਗਲ ਜਗਤ ਨਿਸਤਾਰ।
ਕਿੱਥੇ ਮਰਸਰੀ ਕਾਰਾਂ ਲਿਖੀਆਂ, ਕਿੱਥੇ ਭੋਰੇ ਲਿਖੇ ਨੇ ਗਲੀਚੇ ਲੱਗਣ ਵਾਲੇ ਸਾਧਾਂ ਦੇ। ਬਾਬਾ ਨਾਨਕ ਸਾਧ ਉਹਨੇ ਸਾਧਿਆ ਸਰੀਰ, ਪਤਾ ਕਿਵੇਂ ਭਗਤੀ ਕੀਤੀ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਬਛਾਈ, ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰ ਚਿਉ ਬਣ ਆਈ। ਹੁਣ ਤਾਂ ਤੁਸੀਂ ਸਾਨੂੰ ਪ੍ਰਸ਼ਾਦਾ ਚੁਕਾਉਂਦੇ ਚੁਕਾਉਂਦੇ ਰਹੋ, ਅੱਜ ਕਿਹਾ ਕੋਲ ਸਤਨਾਮ ਹਟ ਨਾ ਜਾਇਓ। ਸੱਤ ਕੌਲੀਆਂ ਲੱਗੀਆਂ ਹੁੰਦੀਆਂ ਬਾਬੇ ਦੇ ਸਾਲ, ਆਲੂ ਮਟਰ, ਮਟਰ ਪਨੀਰ, ਗੋਭੀ, ਵਿੱਚੇ ਮਿਕਸ ਸਬਜ਼ੀ, ਵਿੱਚੇ ਰਾਇਤਾ, ਵਿੱਚੇ ਖੀਰ, ਵਿੱਚੇ ਕੜਾਹ, ਸੱਤ ਕੌਲੀਆਂ ਲੱਗੀਆਂ ਪਈਆਂ। ਫਿਰ ਵੀ ਬਾਬਾ ਘਰਦਿਆਂ ਨੂੰ ਪੁੱਛਦਾ ਅਚਾਰ ਹੈਗਾ ਕਿੱਥੇ? ਸਾਧ ਹੋਏ ਅਚਾਰ ਤੇ ਤਾਂ ਮੰਗੀ ਦੇ, ਜੇ ਦਾਲ ਸਬਜ਼ੀ ਨਾ ਹੋਵੇ ਜਿੱਥੇ ਤੱਕ ਸਾਡੀ ਜੀਭ ਚਲੀ ਗਈ ਕਹਿੰਦੇ ਅਸੀਂ ਸਾਧ। ਫਿਰ ਵੀ ਅਚਾਰ ਮੰਗਦੇ ਨੇ, ਤੂੰ ਪਹਿਲੇ ਹੀ ਘਰਦਿਆਂ ਨੂੰ ਦੱਸ ਦਿੰਦਾ, ਕਾਹਨੂੰ ਵਿਚਾਰੇ ਤੜਕੇ ਤੇ ਕੜਛੀਆਂ ਘਸਾਉਂਦੇ? ਪਚੇ ਰੰਗਾ ਅਚਾਰ ਤੇਰੇ ਮੂਹਰੇ ਧਰ ਦਿੰਦੇ, ਛੱਕ ਲੈਂਦਾ ਲਿਆ। ਸਾਧੂ ਕੌਣ ਹੁੰਦਾ? ਸਾਧਨ ਭੋਜਨ ਕੀ ਆਸ ਨ ਕਰੀ, ਚਿੰਤ ਮਿਲੇ ਸੁਖ, ਨਾ ਕੱਪੜੇ ਦੀ ਨਾ ਭੋਜਨ, ਆਸ ਨੀ ਕਰਨੀ ਕਿਹੋ ਜਾ ਮਿਲੇ, ਜਿਹੋ ਜਾ ਮਿਲ ਗਿਆ ਛੱਕ ਲਿਆ। ਉਹ ਹੁੰਦਾ ਸਾਧ ਜਿਹਨੂੰ ਕੱਪੜੇ ਦੀ ਉਹ ਚਿੰਤਾ ਲੱਗੀ ਹੈ, ਉਹ ਅਚਿੰਤ ਨਾਲ ਕਦ ਜੁੜੂਗਾ। ਜਿਹਨੂੰ ਭੋਜਨ ਦੀ ਚਿੰਤਾ ਲੱਗੀ ਹੈ, ਉਹ ਅਚਿੰਤ ਵਾਹਿਗੁਰੂ ਨੂੰ ਕਦ ਯਾਦ ਕਰੇਗਾ? ਉਹਦੇ ਤਾਂ ਆਪਣੇ ਹੀ ਸੁਹਾਦ ਗੁਰਸਿੱਖ ਪਿਆਰਿਓ। ਇੱਕ ਹੋਰ ਚੱਲੀ ਵੀ ਇਹ ਗੱਲ ਕੋਈ ਨਿੰਦਿਆ ਨਹੀਂ ਸਮਝਣੀ, ਮੈਂ ਤਾਂ ਸਾਧੂਆਂ ਦੇ ਚਰਨਾਂ ਦੀ ਧੂੜ ਹੈ। ਆ ਉਹਨਾਂ ਦੇ ਚਰਨਾਂ ਚੋਂ ਹੀ ਚਾਰ ਅੱਖਰ ਮਿਲੇ। ਆਪਣਾ ਜੂਠਾ ਵੀ ਕਈ ਸੰਤ ਸੰਗਤ ਨੂੰ ਛਕਾਉਂਦੇ, ਉਹਦਾ ਨਾਮ ਸੀਤ ਪ੍ਰਸਾਦ। ਉਹਨਾਂ ਦਾ ਕੋਈ ਕਸੂਰ ਨਹੀਂ, ਕਸੂਰ ਉਹਨਾਂ ਦਾ ਜਿਹੜੇ ਖਾਂਦੇ ਨੇ ਅੱਜ ਕੇ। ਮੂਰਖ ਹੋਵੇ ਜੇ ਉਹਨਾਂ ਦਾ ਸਾਡਾ ਜੂਠਾ ਸੀਤ ਪ੍ਰਸਾਦ ਹੈ, ਫਿਰ ਕਿਹੜਾ ਪ੍ਰਸਾਦ ਕੀ ਹੋਇਆ? ਫਿਰ ਗੁਰੂ ਦਾ ਸੀਤ ਪ੍ਰਸਾਦ ਕੀ ਹੋਇਆ? ਕੌਣ ਬਚਾਊਗਾ ਤੁਹਾਨੂੰ? ਹਿੱਲ ਗਿਆ ਤੁਹਾਡਾ ਬੇੜਾ, ਹਿੱਲ ਗਏ ਹੋ ਤੁਸੀਂ ਜੜਾਂ ਤੋਂ। ਹੁਣ ਵੀ ਸਮਝੋ, ਸਾਧੂ ਦਾ ਸਤਿਕਾਰ ਕਰੋ। ਸਤਿਕਾਰ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੇ, ਪਰ ਸਾਧੂ ਹੋਵੇ ਇਹ ਤੇ ਦੁੱਖ ਭੂਖ ਸਾਧ ਸਾਧਨਾ ਤੇ ਸਾਧ ਪਏ। ਇਹੋ ਜਿਹਾ ਕੋਈ ਸਾਧ ਕੋਈ ਵਿਹਲਾ ਹੁੰਦਾ ਓਟ ਮਧੇ, ਉਹ ਕੌਣ ਭਾਈ ਭਿਖਾਰੀ? ਉਹ ਸੀ ਸਾਧ। ਕੋਈ ਦਿਖਾਓ ਸਾਨੂੰ। ਮਰਜ ਕਹਿੰਦੇ ਗੁਜਰਾਤ ਜਾ, ਭਾਈ ਭਿਖਾਰੀ ਦੇ ਮੁੰਡੇ ਦਾ ਵਿਆਹ, ਲੱਡੂ ਜਲੇਬੀਆਂ ਪੱਕਣ, ਕੜਾਹੀਆਂ ਚੜੀਆਂ ਹੋਈਆਂ, ਦਰਜੀ ਲੱਗੇ ਵੇ ਕੱਪੜੇ ਸੂਟ ਸਿਉਣ, ਬਹੁਤ ਖੁਸ਼ੀਆਂ, ਭੈਣਾਂ ਗੀਤ ਗਾਉਣ। ਸਿੱਖ ਚਲਿਆ ਗਿਆ, ਬੜਾ ਸਤਿਕਾਰ ਕੀਤਾ। ਗੁਰੂ ਨਾਨਕ ਪਾਤਸ਼ਾਹ ਨੇ ਕਰਤਾਰਪੁਰ ਬੰਨਿਆ, ਹਉ ਬੱਧੀ ਸੱਚ ਧਰਮਸਾਲ ਹੈ, ਕਰਤਾਰਪੁਰ ਦਾ ਜ਼ਿਕਰ ਹੈ। ਗੁਰਸਿੱਖਾਂ ਲਹਿੰਦਾ ਭਾਲਕ ਹੈ, ਗੁਰੂ ਨਾਨਕ ਕਹਿੰਦਾ ਮੈਂ ਟੋਲਦਾ ਫਿਰਦੇ, ਮੇਰੇ ਘਰ ਕੋਈ ਗੁਰਸਿੱਖ ਆ ਜਾਵੇ, ਅੱਜ ਖੇਰਾ ਖੋਲ ਸਕਦੀ, ਮੈਂ ਪੈਰ ਧੋ ਕੇ ਪੀ ਲਵਾਂ ਉਹਦੇ ਪੱਖਾ ਝੰਨਾ। ਗੁਰਸਿੱਖਾਂ ਲਹਿੰਦਾ ਭਾਲਕ ਹੈ, ਲੱਭਦਾ ਫਿਰਦਾ ਗੁਰੂ ਨਾਨਕ ਪਾਤਸ਼ਾਹ। ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗੱਪ। ਬੜਾ ਸਤਿਕਾਰ ਕੀਤਾ ਭਾਈ ਭਿਖਾਰੀ ਨੇ, ਆਪਣੇ ਕਮਰੇ ਵਿੱਚ ਨਿਵਾਸ ਦਿੱਤਾ, ਕਿਉਂਕਿ ਵਿਆਹ ਨੂੰ ਮੇਲ ਆਇਆ ਹੁੰਦਾ, ਸਾਰੇ ਸੌਂਗੇ। ਤੇ ਭਾਈ ਭਿਖਾਰੀ ਕੀ ਕਰਦਾ? ਜਿਸ ਬੰਦੇ ਨੂੰ ਚੜ੍ਹਾਈ ਕਰਕੇ ਆਪਾਂ ਲਿਜਾਂਦੇ ਹਾਂ ਨਾ ਫਿਊਨਲ ਤੇ ਬੜੀਆਂ ਨੂੰ, ਉਹ ਸੀੜੀ ਬੰਨੀ ਦੀ ਹੈ, ਉਹ ਤਿਆਰ ਕਰਦੇ ਬੰਦੇ ਦੇ ਪਾਉਣ ਵਾਲੀ ਸੀੜੀ, ਖੱਫਣ ਤਿਆਰ ਕਰਦੇ। ਗਿਆ ਹੋਇਆ ਸਿੱਖ ਬਹੁਤ ਹੈਰਾਨ, ਤੇਰੇ ਮੁੰਡੇ ਦਾ ਵਿਆਹ, ਆਸਮਾਨ ਕਿਹੜਾ ਇਕੱਠਾ ਕਰਦੇ, ਸਤਿਕਾਰ ਦਾ ਸਮਾਨ ਇਕੱਠਾ ਕਰਦੇ। ਭਾਈ ਭਿਖਾਰੀ ਕਹਿੰਦਾ ਸਿੱਖਾ ਵੇਖੀ ਜਾ ਉਹਦੀ ਕੁਦਰਤ, ਵੇਖ ਕੀ ਹੋਣਾ, ਕੋਟ ਮਦੇ ਕੋ ਵਿਰਲਾ ਸੇਵਕ। ਹੋਰ ਸਗਲੇ ਵਿਵਹਾਰੀ, ਆਪਾਂ ਤਾਂ ਵਿਵਹਾਰੀ ਹੈ ਸੇਵਕ, ਲੰਗਰ ਕਰਾਇਆ ਕੁਛ ਗੁਰੂ ਤੇ ਲੈਣਾ ਹੈ, ਅੱਜ ਫਿਰ ਆਖੋ ਸਤਿਗੁਰੂ, ਅਖੰਡ ਪਾਠ ਕਰਾਇਆ ਕੁਛ ਲੈਣਾ, ਹਰ ਵਿਹਾਰ ਹੈ, ਹੋਰ ਕੀ ਹੈ ਗੁਰਸਿੱਖ ਪਿਆਰੇ। ਇੰਨੇ ਕੈਟਾਗਰੀਜ ਨੇ ਸਾਡੀਆਂ, ਇੱਕ ਕਿਰਪਨ ਤਲਕ ਹੈ,
ਇੱਕ ਗੁਰਮੁਖ ਪਿਆਰਿਓ ਵਪਾਰਕ ਤਲ ਹੈ, ਇੱਕ ਦਾਨੀ ਦਾ ਤਲ ਹੈ। ਕਿਰਪਨ ਕੌਣ ਹੁੰਦਾ? ਉਹ ਤੁਸੀਂ ਪੰਜਾਬੀ ਦਾ ਮੁਹਾਵਰਾ ਸੁਣ ਲਓ, ਸਮਝ ਜਾਓਗੇ। ਕਿਰਪਨ ਦਾ ਤਲ ਹੁੰਦਾ ਮਿਲੇ ਕੋਲੋਂ ਕੁਝ ਜਾਵੇ, ਕੁਝ ਆਵੇ ਜਾਵੇ ਨਾ। ਪੰਜਾਬੀ ਚ ਸੁਣਨੇ, ਜਦ ਤੂੰ ਮੇਰੇ ਆਵੇਂਗਾ ਕੀ ਲੈ ਕੇ ਆਵੇਂਗਾ, ਜਦ ਮੈਂ ਤੇਰੇ ਜਾਊਂਗਾ ਮੈਨੂੰ ਕੀ ਦੇਵੇਂਗਾ, ਕੋਈ ਸਤ ਪੰਜਾਬੀ ਦਾ ਮੁਹਾਵਰਾ। ਤੇ ਕਿਰਪਨ ਤਲ ਦੇਣਾ ਨੀ ਕੁਝ ਲੈਣਾ। ਵਪਾਰਕ ਤਲ ਕੀ ਹੁੰਦਾ? ਵਪਾਰੀ ਪਹਿਲਾਂ ਇਨਵੈਸਟਮੈਂਟ ਕਰਦਾ, ਕੋਲੋਂ ਖਰਚ ਕਰਦਾ। ਦੁਕਾਨ ਖੋਲੋਂਗੇ ਕੋਲੋਂ ਲੱਗੂਗਾ, ਪਹਿਲਾਂ ਖਰਚ ਕਰਕੇ ਫਿਰ ਮੁਨਾਫਾ ਕੱਟਦਾ। ਪਰ ਭਾਵ ਕੀ ਹੈ? ਜੇ 100 ਖਰਚੇ 125 ਮਿਲੇ, ਇਹ ਵਪਾਰੀ ਦਾ ਤਲ। ਇੱਕ ਹੁੰਦਾ ਦਾਨੀ ਦਾ ਤਲ, ਸੇਵਕ ਦਾ ਤਲ। ਦੇਣਾ ਹੈ ਲੈਣਾ ਕੁਝ ਨਹੀਂ, ਅੱਜ ਫੇਰ ਖੋਲ ਸਕ ਦੇਣਾ ਹੈ, ਉਹ ਹੁੰਦਾ ਦਾਨੀ। ਸਭ ਤੋਂ ਵੱਡਾ ਦਾਤਾ ਕੌਣ ਹੈ ਦੁਨੀਆਂ ਵਿੱਚ? ਨਿਤ ਪੜ੍ਹਦੇ ਹੋ ਤੂੰ ਕਿ ਯਾਦ ਕਰੋ ਜਰਾ, ਸਭ ਤੋਂ ਵੱਡਾ ਨਿਤ ਪੜ੍ਹਦੇ ਹੋ? ਤਾਂ ਹੀ ਬੇਨਤੀਆਂ ਕਰੀਦੀਆਂ, ਬਾਣੀ ਨੂੰ ਖੋਜਿਆ ਕਰੋ, ਪੜ੍ਹੋ ਕਰ। ਸਤਿਗੁਰ ਕਹਿੰਦੇ ਵੱਡਾ ਦਾਤਾ ਤਿਲ ਨਾ ਤੁਮਾ। ਸਭ ਤੋਂ ਵੱਡਾ ਦਾਤਾ ਉਹ ਹੈ ਜਿਹੜਾ ਦਾਨ ਕਰਕੇ ਤਿਲ ਜਿੰਨੀ ਚੀਜ਼ ਵੀ ਨਹੀਂ ਮੰਗਦਾ। ਵੱਡਾ ਦਾਤਾ ਤਮਾ ਕਹੀਏ ਇੱਛਿਆ, ਜਿਹਨੇ ਲੱਖ ਦਾਨ ਕੀਤਾ ਇੱਕ ਤਿਲ ਜਿੰਨੀ ਵੀ ਇੱਛਿਆ ਨਹੀਂ ਮੈਨੂੰ ਮਿਲੇ। ਭਾਵ ਸੁਣਨਾ ਫਿਰ, ਉਹ ਦਾਤਾ ਸਭ ਤੋਂ ਵੱਡਾ ਜਿਹਨੇ ਤਿਲ ਦਾਨ ਕੀਤਾ। ਤੁਹਾਡੇ ਧਿਆਨ ਕਰਕੇ ਮੈਂ ਮਗਜ਼ ਖਰਾਬ ਕਰਦਾ, ਨਹੀਂ ਤਾਂ ਕੋਈ ਲੋੜ ਨਹੀਂ। ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਦਾਤਾ ਤਿਲ ਪਾਠ ਇਕੱਠਾ ਕਰੋ। ਵੱਡਾ ਦਾਤਾ ਤਿਲ ਨਾ ਤਮਾਏ, ਵੱਡਾ ਦਾਤਾ ਤਿਲ ਨਾ ਤਮਾਏ। ਉਹ ਤਾਂ ਅਰਥ ਸੁਣ ਲਿਆ ਤੁਸੀਂ, ਸਭ ਤੋਂ ਵੱਡਾ ਦਾਤਾ ਕੌਣ ਹੈ? ਜਿਹਨੂੰ ਦਾਨ ਪੁੰਨ ਕਰਕੇ ਕੋਈ ਮੰਗੇ ਨਹੀਂ ਹੈ, ਲੈਣਾ ਨਹੀਂ ਹੈ। ਗਾਹਲਾ ਗੰਭੀਰ ਹੋ ਕੇ ਸੁਣਿਆ, ਉਹ ਸਭ ਤੋਂ ਵੱਡਾ ਦਾਤਾ ਜਿਹਨੇ ਤਿਲ ਦਾਨ ਕੀਤਾ। ਤਿਲ ਕੀ ਕੋਈ ਹਸਤੀ ਹੈ ਤਿਲ ਦੀ? ਤਿਲ ਦਾਨ ਕਰਨ ਵਾਲਾ ਹੀ ਵੱਡਾ ਦਾਤਾ ਹੈ। ਜੇ ਤਿਲ ਦੇ ਕੇ ਕੁਝ ਮੰਗਿਆ ਨਹੀਂ, ਖੋਸ ਆਈ ਪਕੜ ਵੀ ਸੀ, ਉਹ ਤਿਲ ਦੇਣ ਵਾਲਾ ਹੀ ਵੱਡਾ ਹੈ, ਪਰ ਮੰਗਿਆ ਕੁਝ ਨਹੀਂ। ਜੇ ਦੇ ਕੇ ਮੰਗ ਲਿਆ, ਵਪਾਰੀ ਬਣ ਗਏ, ਸਿੱਖੋ ਕਮਰਸ਼ੀਅਲ ਬਣ ਗਏ ਆਪਾਂ। ਸਾਡੇ ਗੁਰੂ ਘਰ ਵੀ ਵਪਾਰਕ ਅਦਾਰੇ ਬਣਦੇ ਜਾਂਦੇ ਆ, ਬਚ ਕੇ ਰਹੋ। ਇੱਥੇ ਵਪਾਰ ਦਾ ਕੀ ਕੰਮ? ਗੁਰੂ ਤੇ ਸਿੱਖ ਦੇ ਵਪਾਰ ਦਾ ਕੀ ਕੰਮ? ਇੱਥੇ ਤਾਂ ਸਿੱਖ ਨੇ ਕਹਿਣਾ, ਜੇ ਤੂੰ ਮੇਰਾ ਸਿਰ ਵੀ ਲੈ ਲਵੇਂ ਤੇਰੀ ਕਿਰਪਾ ਹੈ, ਅੱਜ ਕੇ ਅਖੋਲ ਸਾ। ਜੇ ਸਿਰ ਵੀ ਮੇਰਾ ਪ੍ਰਵਾਨ ਕਰ ਲਵੇਂ, ਇਹ ਵੀ ਸੌਦਾ ਸਸਤਾ ਹੈ, ਇਹ ਵੀ ਤੇਰੀ ਕਿਰਪਾ। ਤਾਂ ਗੁਰਸਿੱਖ ਪਿਆਰਿਓ, ਅਸੀਂ ਤਿੰਨਾਂ ਗੱਲਾਂ ਤੇ ਖੜੇ, ਕੁਝ ਲੈਣਾ ਦੇਣਾ। ਭਾਈ ਭਿਖਾਰੀ ਜੀ ਕਹਿੰਦੇ, ਵੇਖ ਰੱਬ ਦੀ ਕੁੜੀ ਜਨ ਗਈ, ਮੁੰਡਾ ਵਿਆਹ ਕੇ ਆ ਗਿਆ, ਸੱਤ ਛੰਨੇ ਪੀ ਗਈ ਸੱਸ ਬੈਠੀਆਂ ਮੇਰੀਆਂ ਮਾਈਆਂ। ਜਿੱਦਣ ਮੁੰਡਾ ਵਿਆਹ ਕੇ ਲਿਆਉਂਦੇ ਨਾ, ਉਹ ਤੁਹਾਡੇ ਵੀ ਵਿਆਹ ਹੋਇਆ, ਮੇਰਾ ਵੀ ਹੋਇਆ, ਸਭ ਨੂੰ ਪਤਾ। ਚਾਹੇ ਪੋਹਦਾ ਮਹੀਨਾ ਹੋਵੇ, ਜਿਹੜੀ ਸੱਸ ਹੁੰਦੀ ਹੈ ਨਾ, ਉਹ ਸੱਤ ਛੰਨੇ ਪੀ ਜਾਂਦੀ ਹੈ ਪਾਣੀ ਦੇ, ਘੁਮਾ ਘੁਮਾ ਤੇ, ਰੋਟੀ ਨਾਲ ਚਾਹੇ ਘੁੱਟਣਾ ਪੀ ਹੋਵੇ, ਕਿਉਂਕਿ ਖੁਸ਼ੀ ਅੱਜ ਨਵੀਂ ਨੂੰਹ ਆਈ ਹੈ, ਮੁੰਡਾ ਵਿਆਹ ਕੇ। ਬੀਬੀ ਤੁਹਾਡੇ ਮਤਲਬ ਦੀ ਗੱਲ ਕਹਿੰਦੇ ਨੇ, ਦੋ ਕੁ ਮਹੀਨੇ ਤਾਂ ਇੰਨੀਆਂ ਸਿਫਤਾਂ ਕਰਨਗੀਆਂ ਨੇ ਮਾਈਆਂ ਨੂੰਹ ਦੀਆਂ, ਸੱਤ ਸੁਹਾਗਣ ਕੁੜੀ ਆਈ ਹੈ ਸਾਡੇ। ਧੰਨ ਹੈ ਦੇ ਮਾਂ ਬਾਪ ਜੀ ਨੇ ਇੰਨੀ ਲਾਇਕ ਕੁੜੀ ਪੈਦਾ ਕੀਤੀ, ਅਰਦਾਸਾਂ ਕਰਨਗੀਆਂ ਇਹੋ ਜਿਹੀ ਕੁੜੀ ਘਰ ਘਰ ਆਵੇ। 3 ਮਹੀਨੇ ਬਾਅਦ ਤਬਾ ਪੁੱਠਾ ਹੋ ਜਾਂਦਾ ਹੈ, ਅੱਜ ਖੇ ਕੋਈ ਸੱਤ ਨਾ, ਕਿਤੇ ਤੁਹਾਡੀ ਅਕਲ ਚਲੀ ਗਈ ਬੀਬੀ? 3 ਮਹੀਨੇ ਬਾਅਦ ਪਤਾ ਪੰਜਾਬ ਵਿੱਚ ਕੀ ਕਹਿਣੀ ਹੈ? ਜਿੱਦਾਂ ਦੀ ਆਈ ਹੈ ਮੈਸਾਂ ਦੁੱਧ ਦੇਣ ਦੀ ਹਟ ਗਈਆਂ, ਦੁੱਧ ਦੇਣ ਦੇ ਟੀਕੇ ਤੇ ਆਏਗੇ, ਨੂੰਹ ਨੇ ਨਾ ਦੇਣ ਦੇ ਲਾ ਤੇ ਮੈਸਾਂ। ਕਿਉਂ? ਆਪਣਾ ਹੀ ਜਲੂਸ, ਆਪਣੀ ਪ੍ਰਤੀਤ ਆਪ ਹੀ ਖੋ ਗਏ।
ਤੁਹਾਨੂੰ ਸਮਾਜਿਕ ਗੱਲ ਕਹਿ ਰਹੇ ਹਾਂ, ਨੂੰ ਵਰਗੀ ਧੀ ਨਹੀਂ ਦੁਨੀਆਂ ਚ ਕੋਈ, ਸਮਝ ਲਿਓ ਸਿਸਟਮ, ਨੂੰ ਵਰਗੀ ਧੀ ਨਹੀਂ, ਧੀ ਪਰਾਈ ਹੈ ਨੂੰ ਆਪਣੀ, ਸੱਸ ਵਰਗੀ ਮਾਂ ਨਹੀਂ ਹੈ ਕੋਸ। ਜੇ ਨੂੰਹਾਂ ਧੀਆਂ ਬਣ ਜਾਣ, ਜੇ ਸੱਸਾਂ ਮਾਵਾਂ ਬਣ ਜਾਣ, ਇਹ ਗ੍ਰਿਸਤ ਜੀਵਨ ਸੁਰਗ ਬਣ ਸਕਦਾ ਹੈ ਕੋਸ। ਰਣਵੀਰ ਸਿੰਘ ਤੇਰੀ ਡਿਊਟੀ ਲਾਈ ਤੇ ਕਿਰਪਾ ਕਰਕੇ ਮੇਰੇ ਤਾਂ ਕੱਲ੍ਹ ਦੇ ਹੀ ਦਿਨ ਹੈ, ਸਾਂਭ ਲਿਆ ਕਰੋ ਜਿੱਥੇ ਕੋਈ ਪਰਸੋਂ ਨੂੰ ਜੋ ਮਰਜ਼ੀ ਹੋ ਜਾਣ। ਮੈਂ ਇੱਕ ਦਿਨ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਸੀ, ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਮੈਂ ਤੁਹਾਨੂੰ ਚਰਨਾਂ ਦੀ ਧੂੜ ਮੰਗਦਾ, ਪਰ ਪੜ੍ਹਨ ਤੋਂ ਪਹਿਲਾਂ ਬੱਚੇ ਨੂੰ ਬੈਠਣਾ ਸਿਖਾ, ਪੜ੍ਹਾਈ ਬਾਅਦ ਵਿੱਚ। ਉਹ ਪੜ੍ਹਾਈ ਕਿਸੇ ਕੰਮ ਨਹੀਂ ਆਉਣੀ ਜੇ ਗੁਰਦੁਆਰੇ ਬੈਠਣਾ ਹੀ ਨਹੀਂ ਹੈ, ਕਿਸ ਕੰਮ ਆਵੇਗੀ ਪੜ੍ਹਾਈ। ਪਹਿਲਾਂ ਐਟੀਕੇਟਸ ਇਹ ਸਿਖਾਓ ਬੱਚੇ, ਮੈਂ ਬੈਠਣਾ ਆ ਗਿਆ ਸਭ ਕੁਝ ਆ ਗਿਆ, ਜਿਹਨੂੰ ਸਕੂਲ ਚ ਬੈਠਣਾ ਹੀ ਨਹੀਂ ਆਇਆ ਸਭ ਕੁਝ ਆਇਆ ਹੋਇਆ ਵੀ ਵਿਅਰਥ ਜਾਊਗਾ। ਕਿਵੇਂ ਕਰਨਾ ਇੱਕ ਵਾਰ ਫੇਰ ਆਖੋ ਸਤਨਾ ਪ੍ਰੇਮੀਓ, ਆਇਆ ਮੁੰਡਾ ਨੂੰ ਆ ਗਈ ਸ਼ਗਨ ਮਨਾ, ਉਸੇ ਰਾਤ ਮੁੰਡਾ ਮਰ ਗਿਆ ਭਾਈ। ਮੈਂ ਸੀੜੀ ਤਾਂ ਤਿਆਰ ਕੀਤੀ ਸੀ, ਕਿਹਨੇ ਧਿਆਨ ਦੇਣਾ ਸੀ, ਸੰਸਕਾਰ ਤਾਂ ਕਰਨੇ ਸੀ ਪਹਿਲਾਂ ਹੀ ਤਿਆਰ ਵਿਆਹ ਦੇ ਵਿੱਚ। ਸਿੱਖ ਕਹਿੰਦਾ ਜੇ ਤੈਨੂੰ ਪਤਾ ਸੀ ਫਿਰ ਮੁੰਡਾ ਵਿਆਹਿਆ ਕਿਉਂ, ਵਿਆਹਿਆ ਵੋਟੀ ਲਿਆਂਦੀ ਇੰਨਾ ਖਰਚ ਕੀਤਾ, ਇੱਥੇ ਆ ਜਾਓ ਜੇ ਸਿੱਖ ਬਣਨਾ। ਸਿੱਖ ਦੀ ਨਿਸ਼ਾਨੀ ਆ ਨਹੀਂ ਹੈ ਜਿਹੜੀ ਆਪਾਂ ਪਾਈ ਫਿਰਦੇ, ਨਾ ਸਿੱਖ ਦੀ ਨਿਸ਼ਾਨੀ ਗੁਰੂ ਅਮਰਦਾਸ ਮਹਾਰਾਜ ਦੱਸ ਰਹੇ, ਸੋ ਸਿੱਖ ਸਖਾ ਬੰਧਪ ਹੈ ਭਾਈ। ਉਹ ਵੀ ਸਿੱਖ ਹੈ, ਸਖਾ ਕਹੀਏ ਨਜ਼ਦੀਕੀ, ਬੰਧਪ ਕਹੀਏ ਰਿਸ਼ਤੇਦਾਰ, ਉਹੀ ਭਾਈ ਹੈ ਜੇ ਗੁਰ ਕੇ ਭਾਣੇ ਵਿੱਚ ਆ ਹੈ ਨਿਸ਼ਾਨੀ ਸਿੱਖ ਦੀ। ਜੋ ਗੁਰੂ ਦੇ ਭਾਣੇ ਨੂੰ ਮੰਨਦਾ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ। ਸਿੱਖ ਦੀ ਨਿਸ਼ਾਨੀ ਰਜਾ ਵਿੱਚ ਰਹਿਣਾ, ਆਪਣੀ ਮਤ ਨਹੀਂ ਵਰਤਣੀ, ਆਪਣੀ ਅਕਲ ਨਹੀਂ ਵਰਤਣੀ। ਸਿੱਖੋ ਤੁਹਾਨੂੰ ਮਾਰਸ਼ਲ ਕੌਮ ਬਣਾਇਆ, ਸੰਤ ਸਿਪਾਹੀ ਬਣਾਇਆ, ਬਿਲਕੁਲ ਫਿਜ਼ੀਕਲੀ ਐਵੀਂ ਦਲਿਦਰੀ ਜੇ ਬਣ ਕੇ ਨਹੀਂ ਰਹਿਣਾ, ਉੱਠੀਆਂ ਸਿੱਧੀਆਂ ਜੀਆਂ ਪੱਗਾਂ ਬੰਨੀਆਂ ਗੋਦੜੀਆਂ ਪਾਲੀਆਂ ਸਿੱਖ ਦਾ ਕੰਮ ਨਹੀਂ ਹੈ। ਸਟੇਟਸ ਆਫ ਲਾਈਫ ਉੱਚਾ ਰੱਖੋ, ਤਿਆਰ ਪਰ ਤਿਆਰ ਬਣ ਕੇ ਰਿਹਾ ਕਰੋ, ਫਿਜ਼ੀਕਲੀ ਫਿੱਟ ਕੀਤਾ ਤੁਹਾਨੂੰ, ਸ਼ਸਤਰਧਾਰੀ ਬਣਾਇਆ। ਤੁਹਾਡੇ 'ਚ ਕੋਈ ਫੌਜੀ ਤਾਂ ਨਹੀਂ ਬੈਠਾ? ਮੈਂ ਪਹਿਲਾਂ ਉਹ ਤੋਂ ਕਿਵੇਂ ਮੰਗਦਾ, ਕਿਉਂਕਿ ਕਈ ਵਾਰ ਗੱਲ ਗਲਤ ਸਮਝ ਲੈਂਦੀ, ਇਹਨੂੰ ਸਮਝਿਓ। ਫੌਜੀ ਅਤੇ ਅਕਲ ਇਕੱਠੇ ਨਹੀਂ ਰਹਿੰਦੇ। ਖੁਸ਼ ਮੈਂ ਹੁਣ ਸਮਝਾਉਣ ਲੱਗਿਆ ਤੁਹਾਨੂੰ।

ਆਪਣੀ ਅਕਲ ਫੌਜੀ ਵਰਤੇ ਤੇ ਫੌਜੀ ਕਾਹਦਾ, ਕਦ ਡਿਊਟੀ ਨਿਭਾਵੇਗਾ, ਕਦ ਬਾਰਡਰ ਤੇ ਜਾਵੇਗਾ। ਆਪਣੀ ਅਕਲ ਵਰਤਣ ਵਾਲਾ ਕਦ ਗੁਰੂ ਦਾ ਹੁਕਮ ਮਨਾਵੇ। ਹੁਣ ਅਕਲ ਇਹ ਹੈ ਜਿਹੜੀ ਤੁਹਾਨੂੰ ਚੱਕੀ ਫਿਰਦੀ ਹੈ, ਗੁਰੂ ਤੋਂ ਬੇਮੁਖ ਕਰੀ ਫਿਰਦੀ। ਆਪਣੀ ਅਕਲ ਗੁਰਸਿੱਖ ਪਿਆਰੇ, ਤੁਹਾਨੂੰ ਪਤਾ ਸਰ ਦੌਲਤ ਸਿੰਘ ਜੀ ਚੜ੍ਹਾਈ ਕਰ ਗਏ ਸੀ ਚੰਡੀਗੜ੍ਹ ਦੇ ਜਰਨੈਲ, ਕਰੇ ਨੀ ਕਰਾਏ ਸੀ ਚਾਰ ਜਰਨੈਲ, ਉਹ ਸਾਜਿਸ਼ ਸੀ ਗੌਰਮੈਂਟ ਦੀ ਕਿ ਹੁਣ ਸਿੱਖ ਸਰਦਾਰ ਨੇ ਚੀਫ ਆਫ ਆਰਮੀ ਕਮਾਂਡ ਬਣਨਾ। ਇੱਥੇ ਫੌਜੀ ਬੈਠੇ ਨੇ ਜਿਹੜੇ, ਉਹਨਾਂ ਨੂੰ ਪਤਾ ਹੋਣਾ ਕਿ ਫੌਜ ਦਾ ਸੰਵਿਧਾਨ ਹੈ, ਇੱਕ ਜਹਾਜ਼ ਵਿੱਚ ਦੋ ਜਰਨੈਲ ਨਹੀਂ ਚੜ੍ਹ ਸਕਦੇ, ਦੋ ਇਕੱਠੇ ਨਹੀਂ ਚੜ੍ਹ ਸਕਦੇ। ਕਿਸੇ ਫੌਜੀ ਤੋਂ ਪੁੱਛ ਲਓ, ਇਕੱਲੇ ਇਕੱਲੇ ਜਹਾਜ਼ ਵਿੱਚ ਸਫ਼ਰ ਕਰ ਸਕਦੇ। ਪਰ ਦੇਖੋ, ਇੱਕ ਵਿੱਚ ਚਾਰ ਨੂੰ ਬਿਠਾ ਲਿਆ ਕੋਲ ਸਾਜਿਸ਼, ਕਿਉਂਕਿ ਸਿੱਖ ਸੀ, ਉਹਨਾਂ ਦੀ ਚੰਡੀਗੜ੍ਹ ਕੋਠੀ ਹੈ, ਉਹਨਾਂ ਦਾ ਅਸਲ ਪਿੰਡ ਪ੍ਰਭਾਤ ਹੈ ਜਿੱਥੇ ਏਅਰਪੋਰਟ ਬਣਿਆ ਚੰਡੀਗੜ੍ਹ ਦਾ। ਅਸੀਂ 25 ਸਾਲ ਉਸ ਪਿੰਡ ਜਾਂਦੇ ਰਹੇ ਉਹਨਾਂ ਦੇ ਘਰ, ਉਹਨਾਂ ਨੇ ਕੋਠੀ ਬਣਾਈ ਚੰਡੀਗੜ੍ਹ ਤੇ ਖੰਡ ਪਾਠ ਆਰੰਭ ਕਰਾ ਲਿਆ। ਜਦ ਗਬਲੀ ਪਹਿਲੇ ਹੀ ਰਾਤ ਆਈ ਨਾ ਖੰਡ ਪਾਠ ਦੀ, ਆਉਂਦੀ ਨਾ ਜਦ 9 ਵਜੇ ਨਾ, ਉਹ ਜਰਨੈਲ ਸੰਤਾਂ ਦੇ ਕਮਰੇ 'ਚ ਆ ਗਿਆ, ਵੱਡੇ ਸੰਤ ਜੀ, ਕਹਿੰਦਾ ਬਾਬਾ ਜੀ ਹੁਣ ਬੰਦ ਕਦ ਕਰਨਾ। ਪਹਿਲੀ ਰਾਤ ਨੂੰ ਵਿਚਾਰੇ ਬਾਰਡਰਾਂ 'ਚ ਰਹੇ, ਕਦੇ ਖੰਡ ਪਾਠ ਕਰਾਇਆ ਨਹੀਂ ਸੀ, ਪਤਾ ਨਹੀਂ ਸੀ। ਕਹਿੰਦਾ ਜੀ ਬੰਦ ਕਦ ਕਰਨੇ? ਉਹ ਸੰਤ ਕਹਿੰਦੇ ਤਾਂ 3 ਦਿਨ ਲਗਾਤਾਰ ਚੱਲਣੇ। ਕਹਿੰਦਾ ਮਹਾਰਾਜ ਕੱਲ੍ਹ ਨੂੰ ਫੇਰ ਆਰੰਭ ਕਰ ਦਿਓ ਰਾਤ ਨੂੰ। ਕਦੇ ਵਿਚਾਰਾ ਉਸ ਲਾਈਨ 'ਚ ਆਇਆ ਹੀ, ਸਾਡੇ ਨਾਲ ਬੀਤੀ ਗੱਲ। ਦੂਜੇ ਦਿਨ ਮਾਧਾ ਭੋਗ ਅਰਦਾਸ ਹੋਣ ਲੱਗੀ, ਉਹ ਕੋਈ ਨਿਆਣਾ ਜਿਹਾ ਉਹਦਾ ਖਰਾਬੀ ਕਰ ਬੈਠੇ, ਉਹ ਬੈਂਚਾਂ ਜੀਆਂ ਫੜੀਆਂ ਹੁੰਦੀਆਂ ਛੱਡੀਆਂ ਜੀਆਂ, ਜੇ ਉਹ ਕੁੱਟਣ ਲੱਗੇ ਚੰਗਿਆੜਾ ਮਰਾ ਤੀਆਂ ਨਿਆਣੇ ਦੀ, ਉੱਧਰ ਅਰਦਾਸ ਹੋ ਗਏ। ਸੰਤ ਕਹਿੰਦੇ ਫੌਜੀ ਆ ਅਕਲ ਕਰ, ਹੱਥ ਬੰਨ ਕੇ ਕਹਿੰਦਾ, ਕਹਿੰਦਾ ਬਾਬਾ ਜੀ ਆ ਮੈਨੂੰ ਫੌਜੀ ਕਹੋ ਇਹ ਅਕਲ ਕਰ ਕਹੋ, ਅਜੋ ਸਤਨਾਮ, ਇਹ ਦੋ ਗੱਲਾਂ ਕੱਟੀਆਂ ਨਹੀਂ ਹੁੰਦੀਆਂ। ਬਾਬਾ ਜੀ ਮੈਨੂੰ ਇੱਕ ਗੱਲ ਕਹੋ, ਸਿੱਖੋ ਹਸਣ, ਸਿੱਖ ਵੀ ਹੋਈ ਹੈ ਜਿਹਨੇ ਆਪਣੀ ਮਤ ਛੱਡ ਦਿੱਤੀ, ਆਪਣੇ ਭਾਣੇ ਜੋ ਚੱਲੇ ਭਾਈ ਵਿਛੜ। ਮੈਂ ਭਾਣਾ ਮੰਨਣਾ ਸੀ, ਪਤਾ ਸੀ ਮੈਨੂੰ, ਉਹਨੂੰ ਫਿਰ ਗੁਰ ਇਤਿਹਾਸ ਵਿੱਚ ਕੋੜਾਂ ਵਿੱਚੋਂ ਸਿੱਖ ਲਿਖਿਆ ਭਾਈ ਭਿਖਾਰੀ, ਜੋ ਰਜਾ ਮੰਨੇ, ਹੋਰ ਤਾਂ ਤਰੀਕਾ ਹੀ ਕੋਈ ਨਹੀਂ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਰ, ਹੁਕਮ ਰਜਾਈ। ਦੋ ਚੀਜ਼ਾਂ ਨੇ, ਚਲੋ ਸਮਝ ਲਓ, ਸਬੱਬੀ ਮੇਲੇ ਹੁੰਦੇ ਨੇ, ਇੱਕ ਹੁਕਮ ਇੱਕ ਰਜਾ। ਅੰਬਰ ਛਕਣਾ ਤੁਸੀਂ, ਤੁਹਾਡੇ ਕੰਮ ਆਊਗੀ ਇਹ ਗੱਲ। ਹੁਕਮ ਮੰਨ ਲੈਣਾ ਸਿਖਾਲਾ ਈਜ਼ੀ, ਰਜਾ ਵਿੱਚ ਰਹਿਣਾ ਔਖਾ। ਧਿਆਨ ਨਾਲ ਸੁਣੇ, ਹੁਕਮ ਮੰਨ ਲੈਣਾ ਹੋਰ ਚੀਜ਼ ਹੈ, ਰਜਾ ਵਿੱਚ ਰਹਿਣਾ ਹੋਰ ਚੀਜ਼। ਹੁਕਮ ਮੰਨਣ ਵਾਲੇ ਤੁਹਾਡੇ ਤੋਂ ਬਹੁਤ ਮਿਲ ਜਾਣਗੇ, ਰਜਾ ਵਿੱਚ ਰਹਿਣ ਵਾਲਾ ਕੋਈ ਵਿਰਲਾ ਮਿਲੇ। ਫਰਕ ਕੀ ਹੈ? ਹੁਕਮ ਮੰਨ ਕੇ ਅੰਬਰ ਤਾਂ ਛਕ ਲਿਆ, ਹੁਕਮ ਹੈ, ਅੰਮ੍ਰਿਤ ਛਕ ਲਿਆ, ਪਰ ਅੰਮ੍ਰਿਤ ਕਮਾ ਨਹੀਂ ਹੋਇਆ। ਜਿਵੇਂ ਕਿਹਾ ਸੀ ਤੂੰ ਅੰਮ੍ਰਿਤ ਛਕ ਕੇ ਰਹਿਣਾ, ਉਹ ਗੱਲ ਬਣੀ ਨਹੀਂ। ਹੁਕਮ ਮੰਨ ਲਿਆ ਪਰ ਰਜਾ ਵਿੱਚ ਨਹੀਂ ਆਇਆ। ਹੁਕਮ ਮੰਨ ਲਿਆ ਮੇਰੀ ਧੀ ਨੇ ਪਤੀ ਨੂੰ ਸਬਜ਼ੀ ਪ੍ਰਸ਼ਾਦਾ ਬਣਾ ਦਿੱਤਾ, ਬਣਾ ਦਿੱਤਾ, ਉਹੋ ਜਿਹਾ ਨਹੀਂ ਬਣਾਇਆ ਜਿਹੋ ਜਿਹਾ ਪਤੀ ਚਾਹੁੰਦਾ ਸੀ। ਹੁਕਮ ਤੇ ਮੰਨ ਲਿਆ ਪਰ ਰਜਾ ਵਿੱਚ ਨਹੀਂ ਆ ਸਕੇ। ਹੁਕਮ ਮੰਨ ਕੇ ਕੱਪੜੇ ਤਾਂ ਧੋ ਦਿੱਤੇ, ਪਰ ਜਿਹੋ ਜੇ ਮੰਗੇ ਸੀ ਮਾਲਕ ਨੇ ਉਹੋ ਜੇ ਨਹੀਂ ਧੋਤੇ ਗਏ। ਉਹ ਹੁਕਮ ਮੰਨਿਆ ਕਿਸੇ ਕੰਮ ਨਹੀਂ ਆਉਣਾ, ਜੇ ਹੁਕਮ ਮੰਨ ਕੇ ਤੂੰ ਰਜਾ ਭਾਣੇ ਵਿੱਚ ਨਹੀਂ ਗਏ। ਇਹੀ ਗੱਲ ਆਖੀ ਸੀ ਨਾ ਬਾਬਾ ਲਹਿਣਾ ਜੀ ਨੇ। ਗੁਰੂ ਨਾਨਕ ਕਹਿੰਦੇ ਚੜ੍ਹ ਜਾਓ ਫਿਕਰਾਂ ਤੇ, ਹਲੂਣਾ ਦਓ ਮਠਿਆਈ ਦੇ। ਬਾਬਾ ਸ੍ਰੀ ਚੰਦ ਜੀ ਕਹਿੰਦੇ ਬਾਪੂ ਜੀ ਜੇ ਕਿੱਕਰਾਂ ਨੂੰ ਬਰਫੀ ਲੱਗੇ, ਲਾਹੌਰ ਦੇ ਹਲਵਾਈਆਂ ਦੀਆਂ

0: ਦੁਕਾਨਾਂ ਬੰਦ ਹੋ ਜਾਣ, ਇੱਥੇ ਅਕੁਲ ਸਾਹਿਬ ਨੇ ਫਿਰ ਹਲਵਾਈਆਂ ਨੂੰ ਕੌਣ ਨਹੀਂ? ਗੁਰਸਿੱਖ ਪਿਆਰਿਓ ਬਾਬਾ ਲਹਿਣਾ ਜੀ ਨੂੰ ਕਹਿੰਦੇ ਤੂੰ ਚੜ, ਜੁੱਤੀ ਖੋਲੀ ਤੇ ਚੜ੍ਹਨ ਲੱਗ ਪਏ, ਹੁਕਮ ਮੰਨ ਲਿਆ। ਬਾਬਾ ਸ੍ਰੀ ਚੰਦ ਜੀ ਕਹਿੰਦੇ ਲੈਣੇ ਆ, ਕਦੇ ਕਿੱਕਰਾਂ ਨੂੰ ਮਠਿਆਈ ਲੱਗੀ ਹੈ? ਬਾਬਾ ਲਹਿਣਾ ਜੀ ਕਹਿੰਦੇ ਕਦੇ ਵੀ ਨਹੀਂ ਲੱਗੀ, ਨਹੀਂ ਲੱਗਦੀ। ਕਰਤਾਰਪੁਰ ਬਾਬਾ ਸ੍ਰੀ ਚੰਦ ਜੀ ਕਹਿੰਦੇ ਨਾਲੇ ਮੰਨਦਾ ਹੈ ਕਿ ਨਹੀਂ ਲੱਗਦੀ, ਨਾਲੇ ਉੱਪਰ ਨੂੰ ਚੜ੍ਹਦਾ। ਉੱਪਰ ਜਾਣ ਦਾ ਕੀ ਮਤਲਬ ਜੇ ਨਹੀਂ ਲੱਗਦੀ? ਜਾਂ ਤਾਂ ਕਹੋ ਲੱਗਦੀ ਹੈ। ਬਾਬਾ ਲਹਿਣਾ ਜੀ ਕਹਿੰਦੇ ਨਹੀਂ ਲੱਗਦੀ, ਬਾਬਾ ਸ੍ਰੀ ਚੰਦ ਜੀ ਕਹਿੰਦੇ ਚੜ੍ਹਦਾ ਕਿਉਂ ਹੈ? ਬਾਬਾ ਲਹਿਣਾ ਜੀ ਕਹਿੰਦੇ ਬਾਬਾ ਜੀ ਮੈਨੂੰ ਮਠਿਆਈ ਤੇ ਕੀ ਮਤਲਬ? ਮਠਿਆਈ ਡਿੱਗੇ ਨਾ ਡਿੱਗੇ ਤਾਂ ਗੁਰੂ ਨਾਨਕ ਦਾ ਮਸਲਾ ਹੈ, ਮੈਂ ਉਹਦਾ ਕਹਿਣਾ ਮੰਨ ਕੇ ਹਲੂਣਾ ਦੇਣਾ ਹੈ। ਮੈਨੂੰ ਮਠਿਆਈ ਨਾਲ ਮਤਲਬ ਹੈ ਕੋਈ ਨੀ, ਜਿਹੜਾ ਕਹਿੰਦਾ ਉਹਨੂੰ ਫਿਕਰ ਹੋ ਵੀ ਡਿੱਗੇ ਜੀ, ਮੈਨੂੰ ਤਾਂ ਹਲੂਣਾ ਦੇਣ ਦਾ ਹੁਕਮ ਹੈ, ਮੈਂ ਹਲੂਣਾ ਦੇਣਾ। ਡਿੱਗੇ ਨਾ ਡਿੱਗੇ ਇੱਥੇ ਆ ਜਾਓ, ਜੇ ਸਿੱਖ ਬਣ ਇੱਥੇ, ਇੱਥੋਂ ਕੁਝ ਮਿਲੇ ਨਾ ਮਿਲੇ ਇਹ ਡਰ ਨਹੀਂ ਛੱਡਣਾ। ਭਾਵੇਂ ਇੱਥੋਂ ਧੱਕੇ ਵੱਜ ਜਾਣ, ਭਾਵੇਂ ਗਲਵੱਕੜੀ ਵਿੱਚ ਲੈ ਲਵੇ, ਭਾਵੇਂ ਧੀਰਕ ਭਾਵੇਂ ਧੱਕੇ, ਇੱਕ ਬੜਾ ਇੱਥੇ ਤਾਂ ਮਾੜਾ ਜਿਹਾ ਦੁੱਖ ਹੋ ਗਿਆ। ਕਹਿੰਦੇ ਹੁਣ ਸੁਗਮਨੀ ਪੜ੍ਹਨੀ ਉਹ ਛੱਡ ਦੇਣੀ, ਮੇਰੇ ਤੇ ਕਾਹਤੇ ਦੁੱਖ ਆ ਗਏ ਹੁਣ ਜਪਜੀ ਸਾਹਿਬ। ਕਈ ਕਹਿੰਦੇ ਗੁਰਦੁਆਰੇ ਜਾਣਾ ਹੀ ਛੱਡ ਦੇਣਾ। ਇਹਨੂੰ ਸਮਝ ਲਓ, ਡਾਕਟਰ ਤੋਂ ਦਵਾਈ ਲਈ ਤੁਸੀਂ 15 ਦਿਨ ਖਾਧੀ, ਆਰਾਮ ਨਹੀਂ ਹੋਇਆ, ਆਰਾਮਾ ਤਾਂ ਦਊਂਗੇ ਪਰ ਡਾਕਟਰ ਨੂੰ ਪਤਾ ਹੈ, ਜੇ ਨਾ ਖਾਂਦਾ ਹੁਣ ਤੱਕ ਪਤਾ ਨਹੀਂ ਕਿੱਥੇ ਚਲਿਆ ਜਾਂਦਾ। ਕਦੇ ਵੀ ਨਹੀਂ ਸੋਚਣਾ ਵੀ ਇੱਥੋਂ ਕੁਝ ਮਿਲਿਆ ਨਹੀਂ, ਜੇ ਨਾ ਆਉਂਦੇ ਨਾ ਬਾਣੀ ਪੜ੍ਹਦੇ ਪਤਾ ਨਹੀਂ ਰੋਗ ਕਿੱਥੋਂ ਤੱਕ ਵੱਧ ਜਾਂਦਾ। ਸਾਨੂੰ ਭੁਲੇਖਾ ਪੈ ਜਾਂਦਾ ਡਾਕਟਰ ਦੀ ਦਵਾਈ ਨੇ ਫਾਇਦਾ ਨਹੀਂ ਕੀਤਾ, ਫਾਇਦਾ ਬਹੁਤ ਕੀਤਾ, ਵਧਣ ਨਹੀਂ ਦਿੱਤੀ। ਜੇ ਗੁਰੂ ਘਰ ਨੂੰ ਛੱਡੋਗੇ ਵਿਸ਼ੇ ਵਿਕਾਰਾਂ ਦੇ ਰੋਗ ਹੱਦ ਤੋਂ ਬਾਹਰ ਵੱਧ ਜਾਣਗੇ। ਅੱਜ ਐਸੀ ਗੱਲ ਨਹੀਂ ਆ, ਗੁਰਸਿੱਖ ਪਿਆਰਿਓ ਕੋਟ ਮਜ਼ੇ ਉਹ ਮਿਲਦਾ ਸੀ। ਇਹੋ ਜਿਹਾ ਸੇਵਕ, ਐਸਾ ਸਾਧੂ, ਸੇਵਕ ਕਹਿ ਲਓ, ਸਿੱਖ ਕਹਿ ਲਓ, ਸੰਤ ਕਹਿ ਲਓ, ਸਾਧ ਕਹਿ ਲਓ, ਖਾਲਸਾ ਕਹਿ ਲਓ, ਇੱਕੋ ਚੀਜ਼ ਦੇ ਜੁਦੇ ਜੁਦੇ ਨਾਲ ਆਓ, ਸ਼ਬਦ ਦੇ ਨਾਲ ਜੁੜੀਏ, ਕਿਉਂਕਿ ਕੱਲ੍ਹ ਦੀ ਸਮਾਪਤੀ ਦਾ ਦਿਨ ਹੈ ਤੁਹਾਡੇ ਚਰਨਾਂ ਵਿੱਚ। ਆਦ ਮਦ ਅੰਤ ਹੋਏ, ਆਦ ਅੰਤ ਮਦ ਹੋਏ ਰਿਹਾ ਤੀਰ, ਸੁਖ ਸਾਗਰ ਮੈਂ ਰਮੈ ਕਬੀਰ। ਇਹ ਵੀ ਬਹੁਤ ਜ਼ਰੂਰੀ ਧਿਆਨ ਦੇਣ ਵਾਲਾ ਸਬਜੈਕਟ ਹੈ, ਡਿਟੇਲ ਵਿੱਚ ਤਾਂ ਤੁਹਾਨੂੰ ਕੱਲ੍ਹ ਨੂੰ ਬੇਨਤੀ ਕਰਾਂਗੇ। ਇੱਥੇ ਹੈ ਸਹਿਜ ਸਹਿਜ ਗੁਣ ਰਮੈ ਕਬੀਰ, ਸਹਿਜ ਸ਼ਬਦ ਹੈ। ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ 4 ਆਉਂਦੇ ਨੇ, ਹੁਣ ਉਹਨਾਂ ਦੀ ਵਿਆਖਿਆ ਦੀ ਲੋੜ ਨਹੀਂ, ਇੱਥੇ ਲੰਮੀ ਵਿਆਖਿਆ। 4 ਪਾਠ ਸਹਿਜ ਆਉਂਦੇ ਨੇ। ਗੁਰਸਿੱਖ ਪਿਆਰਿਓ ਸਹਿਜ ਦਾ ਅਰਥ ਸਰੂਪ ਵੀ ਹੈ, ਸਹਿਜ ਦਾ ਅਰਥ ਗਿਆਨ ਵੀ ਹੈ, ਸਹਿਜ ਦਾ ਅਰਥ ਟਿਕਾ ਵੀ ਹੈ। ਅਵਸਥਾ ਸਹਿਜ ਅਵਸਥਾ, ਅਕਾਲ ਪੁਰਖ ਥਿਰ ਹੈ, ਕਹਿਤਾ ਨਾ ਹਰ ਸਮੇਂ ਸਥਿਰ। ਸਥਿਰ ਨੂੰ ਉਹੀ ਮਿਲੇਗਾ ਜੋ ਖੁਦ ਸਥਿਰ ਹੋਵੇਗਾ। ਲਿਖਿਆ ਪੜ੍ਹਿਆ ਬਾਣੀ, ਤੁਰਦੇ ਕੋ ਤੁਰਦਾ ਮਿਲੇ, ਤੁਰਦੇ ਜਾਂਦੇ ਨੂੰ ਰਾਹੀ ਉਹ ਮਿਲੂਗਾ। ਜਿਹੜਾ ਆਪ ਨੱਠਿਆ ਜਾਂਦਾ, ਨੱਠਿਆ ਜਾਂਦਾ ਤਾਂ ਕੋਈ ਮਿਲ ਸਕਦਾ? ਜੀਵਦੇ ਨੂੰ ਜਿਉਂਦਾ ਮਿਲਦਾ, ਤੇ ਮਹਾਰਾਜ ਕਹਿੰਦੇ ਮਰੇ ਹੋਇਆਂ ਨੂੰ ਮਰੇ ਹੋਏ ਮਿਲਦੇ ਨੇ। ਰਾਜ ਫੇਰਾ ਖੋਸਾ ਉਹ ਨਹੀਂ ਜਿਹੜੇ ਆਪਾਂ ਨੇ ਆਖਰੀ ਮਰਨੇ। ਜਿਉਂਦੇ ਕੌਣ ਨੇ? ਸੋ ਜੀਵਤ ਜੈ ਜੀਵਤ ਜਪਿਆ, ਆਖਾਂ ਜੀਵਾਂ ਵਿਸਤਰੇ ਮਰ ਜਾਓ। ਆਪਣਾ ਜੀਵਨ ਨਹੀਂ, ਸਾਹ ਆਉਂਦੇ ਹੈ, ਰੋਟੀ ਖਾਂਦੇ, ਜਿਉਂਦੇ ਹੈ। ਜਿਹਨੂੰ ਰੱਬ ਯਾਦ ਹੈ ਉਹ ਜਿਉਂਦਾ, ਸੋ ਜੀਵਤ। ਜਿਹੜੇ ਜਿਉਂਦੇ ਹਨ, ਜਿਹਨਾਂ ਨੂੰ ਰੱਬ ਯਾਦ ਹੈ, ਉਹਨਾਂ ਨੂੰ ਗੁਰਮੁਖ ਮਿਲਣ ਆਉਂਦੇ ਨੇ ਅੱਜ ਫਿਰ ਉਹਨਾਂ ਨੂੰ ਮਿਲਣ ਵੀ ਉਹੀ ਆਉਣਗੇ ਜਿਹੜੇ ਜਪਦੇ ਨੇ, ਦੂਜੇ ਤਾਂ ਨਿੰਦੇ ਹੀ ਕਰਨਗੇ, ਦੂਜੇ ਤਾਂ ਵਿਰੋਧ ਕਰਨਗੇ। ਹੰਸ ਉਡਰ ਪੋਧਰੇ ਪਿਆ ਲੋਕ ਵਡਾਲਣ ਜਾਏ, ਗਹਿਲਾ ਰੂਹ ਨਾ ਜਾਣੀ ਹੰਸ ਨਾ ਕੋਧਰਾ ਖਾਏ। ਹੰਸਾਂ ਦੀ ਡਾਰ ਉੱਡੀ ਜਾਂਦੀ ਸੀ ਕਿਸੇ ਜ਼ਿਮੀਦਾਰ ਦੇ ਬਾਜਰੇ ਦੇ ਖੇਤ ਵਿੱਚ ਬੈਠ ਕੇ, ਉਹ ਡਲੇ ਮਾਰਨ ਲੱਗ ਗਿਆ ਕਿਤੇ ਮੇਰਾ ਬਾਜਰਾ ਨਾ ਖਾ ਜਾ। ਨਹੀਂ ਜਾਣਦਾ ਕਿ ਹੰਸ ਕਦੇ ਬਾਜਰੇ ਖਾਂਦੇ ਨਹੀਂ ਹੁੰਦੇ, ਇਹ ਸੰਸਾਰ ਰੂਪੀ ਬਾਜਰੇ ਦਾ ਖੇਤ ਹੈ। ਮਹਾਂਪੁਰਖ ਰੱਬ ਦੇ ਪਿਆਰੇ ਹੰਸ ਰੂਪ ਨੇ ਆਏ ਹੋਏ ਨੇ ਇਸ ਖੇਤ ਵਿੱਚ। ਲੋਕ ਡਲੇ ਮਾਰਦੇ ਨੇ, ਆਵਾਜ਼ਾਂ ਮਾਰਦੇ ਨੇ ਕਿਤੇ ਸਾਡਾ ਬਾਜਰੇ ਦਾ ਖੇਤ ਨਾ ਖਰਾਬ ਕਰਦੇ, ਪਰ ਕਿਸੇ ਵੇਲੇ ਨੂੰ ਪਤਾ ਹੁੰਦਾ ਹੰਸ ਨਾ ਕੋਧਰਾ ਖਾਏ। ਉਹ ਰੱਬ ਦੇ ਪਿਆਰੇ ਗੁਰਸਿੱਖ ਪਿਆਰਿਓ, ਹੰਸਾਂ ਹੀਰਾ ਮੋਤੀ ਚੁਗਣਾ ਮਗ ਡੱਡਾ ਪਾਲਣਾ। ਜੀਵਤੇ ਕੋ ਜੀਵਤਾ, ਜਿਉਂਦਾ ਕੌਣ ਹੈ ਗੁਰੂ ਨਾਨਕ ਦੇ ਦਰ ਵਿੱਚ। ਆਖਾਂ ਜੀਵਾਂ ਵਿਸਰੇ ਮਾ। ਜੋ ਮੈਂ ਇੱਕ ਦਿਨ ਤੁਹਾਨੂੰ ਬੇਨਤੀ ਕੀਤੀ ਸੀ, ਇੱਕੋ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਨੇ ਆਪਣੀ ਮਾਤਾ ਦੇ ਪਰਥਾਏ ਉਚਾਰੇ। ਲੈ ਰਾਸਦਾ ਇਹ ਸ਼ਬਦ ਸਤਿਕਾਰਯੋਗ ਮਾਤਾ ਤ੍ਰਿਪਤਾ ਜੀ ਦੇ ਪਰਥਾਏ ਉਚਾਰੇ। ਸਾਰੀ ਡਿਟੇਲ ਉਸ ਸੀਡੀ ਵਿੱਚ ਹੈਗੀ। ਆਖਾਂ ਜੀਵਾਂ ਵਿਸਰੇ ਮਰ ਜਾ। ਗੁਰੂ ਨਾਨਕ ਪਾਤਸ਼ਾਹ ਦੀ ਇੱਕ ਪੌੜੀ ਹੈ, ਉਹ ਤਿੰਨ ਵਾਰ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ, ਤਿੰਨ ਵਾਰ ਇੱਕੋ ਸ਼ਬਦ। ਉਹ ਪੌੜੀ ਹੈ ਸੋਦਰ ਜੀ, ਪਹਿਲਾਂ ਜਪਜੀ ਸਾਹਿਬ ਵਿੱਚ ਆਈ ਹੈ, ਫਿਰ ਇਹ ਰਾਸ ਵਿੱਚ ਆਈ ਹੈ, ਫਿਰ ਆਸਾ ਰਾਗ ਵਿੱਚ ਆਈ ਹੈ। ਤਿੰਨ ਵਾਰ ਲਿਖਣ ਦਾ ਕੀ ਮਤਲਬ? ਇੱਕੋ ਸ਼ਬਦ ਤਿੰਨ ਵਾਰ ਲਿਖਤਾ? ਸਿਆਣੇ ਬੈਠੇ ਹੋ, ਪਹਿਲਾਂ ਜਿਹੜਾ ਜਪਜੀ ਸਾਹਿਬ ਵਿੱਚ ਸੋਦਰ ਦੀ ਪੌੜੀ ਹੈ, ਉਹ ਸਿੱਧਾਂ ਦੇ ਸਾਹਮਣੇ ਗੁਰੂ ਗੋਰਖਨਾਥ ਦੇ ਸਾਹਮਣੇ ਉਚਾਰੀ ਹੈ ਸੁਮੇਰ ਪਰਬ। ਦੂਜੀ ਜਿਹੜੀ ਪੌੜੀ ਰਹਿ ਰਾਸ ਵਿੱਚ ਹੈ ਸੋਦਰ ਦੀ, ਉਹ ਬਾਬਾ ਲਹਿਣਾ ਜੀ ਦੇ ਪ੍ਰਥਾਏ ਉਚਾਰੀ ਹੈ ਕਰਤਾਰਪੁਰ। ਤੀਜੀ ਜਿਹੜੀ ਸੋਦਰ ਦੀ ਪੌੜੀ ਆਸਾ ਰਾਗ ਵਿੱਚ ਆਉਂਦੀ ਹੈ, ਉਹ ਬਾਣੀ ਗੁਰੂ ਨਾਨਕ ਨੇ ਆਪਣੀ ਭੈਣ ਬੇਬੇ ਨਾਨਕੀ ਦੇ ਪ੍ਰਥਾਏ ਉਚਾਰੀ ਹੈ। ਤਿੰਨੇ ਪੌੜੀਆਂ ਤਿੰਨ ਜਗ੍ਹਾ ਜੁੜੀਆਂ ਜੁੜੀਆਂ ਪਹੁੰਚਾਈ। ਪਹਿਲੀ ਸਿੱਧਾਂ ਦੇ ਪ੍ਰਥਾਏ, ਦੂਜੀ ਲਹਿਣਾ ਜੀ ਦੇ ਪ੍ਰਥਾਏ, ਤੀਜੀ ਬੇਬੇ ਨਾਨਕੀ ਜੀ ਦੇ ਪ੍ਰਥਾਏ ਉਚਾਰੀ। ਇਹ ਨਹੀਂ ਕਿ ਇੱਕੋ ਬਾਣੀ ਤਿੰਨ ਵਾਰ ਲਿਖ ਦਿੱਤੀ ਗੁਰੂ ਗ੍ਰੰਥ ਸਾਹਿਬ, ਐਸੀ ਕੋਈ ਲੋੜ ਨਹੀਂ ਸੀ। ਇੱਕ ਸ਼ਬਦ ਆਪਣੀ ਮਾਂ ਦੇ ਉਚਾਰੇ, ਆਖਾਂ ਜੀ। ਇੱਕ ਸ਼ਬਦ ਆਪਣੇ ਪੁੱਤ ਦੇ ਵਸਾਏ ਵੀ ਉਚਾਰੇ, ਬਾਬਾ ਸ੍ਰੀ ਚੰਦ ਜੀ ਦੇ। ਜਦੋਂ ਗੁਰੂ ਨਾਨਕ ਜੋਤੀ ਜੋਤ ਸਮਾਏ ਨਾ ਕਰਤਾਰਪੁਰ, ਬਾਬਾ ਸ੍ਰੀ ਚੰਦ ਜੀ ਬਾਅਦ ਵਿੱਚ ਆਏ ਸੀ, ਸਰੀਰ ਛੱਡ ਕੇ ਸੀ, ਜੋਤ ਲੈਣੇ ਨੂੰ ਦੇ ਦਿੱਤੀ ਸੀ, ਚਾਦਰ ਪਾਈ ਪਏ ਸੀ ਗੁਰੂ ਨਾਨਕ ਪਾਤਸ਼ਾਹ, ਮਾਰੂ ਦੇ ਸ਼ਬਦ ਪੜ੍ਹਦੀ ਸੀ ਸੰਗਤ, ਬਿਰਲਾਪ ਹੋ ਰਹੇ ਸੀ ਬਾਬਾ ਸ੍ਰੀ ਚੰਦ ਜੀ ਦਾ। ਮੱਥਾ ਟੇਕਿਆ, ਨਮਸਕਾਰ ਕੀਤੀ, ਚਰਨਾਂ ਵਿੱਚ ਖੜ ਕੇ ਬਾਬਾ ਸ੍ਰੀ ਚੰਦ ਜੀ ਨੇ ਬੇਨਤੀ ਕੀਤੀ, ਪਿਤਾ ਜੀ ਤੁਸੀਂ ਜਗਤ ਗੁਰੂ, ਸੰਸਾਰ ਕਰਕੇ ਮੈਂ ਤੁਹਾਡਾ ਬੱਚਾ, ਪੁੱਤਰ ਤੁਸੀਂ ਪਿਤਾ। ਤੁਸੀਂ ਉਹ ਬਾਣੀ ਵਿੱਚ ਲਿਖੇ ਕਿ ਬੱਚੇ ਭੁੱਲਣ ਹਾਰ ਹੁੰਦੇ ਨੇ, ਜਿੱਥੇ ਆਕੋਸ ਸੁੱਤ ਅਪਰਾਧ ਕਰਤ ਹੈ ਜੇਤੇ ਜਾਨੀ ਚੀਤ ਨਾ ਰਾਖ। ਅਸੀਂ ਭੁੱਲਣ ਹਾਰ ਹੈ, ਬੜੀਆਂ ਭੁੱਲਾਂ ਕੀਤੀਆਂ, ਪਰ ਜੇ ਹੁਣ ਤੁਸੀਂ ਮਿਲੇ ਤੇ ਬਿਨਾਂ ਚਲੇ ਗਏ, ਜੱਗ ਕੀ ਕਹੂਗਾ, ਕਾਹਦੀ ਕਮਾਈ ਸੀ ਪੁੱਤ ਦੀ, ਕਾਹਦੀ ਕਮਾਈ ਸੀ ਬਾਪ ਦੀ। ਮੈਨੂੰ ਢਾਈ ਘੜੀਆਂ ਵਾਸਤੇ ਸਮਾਂ ਦੇ ਦਿਓ। ਜੋਤੀ ਜੋ ਸਮਾਇਆ ਨੂੰ ਕਈ ਘੰਟੇ ਹੋ ਗਏ ਸੀ ਗੁਰੂ ਨਾਨਕ ਦੇਵ ਜੀ, ਢਾਈ ਘੰਟੇ। ਇਸ ਸੰਸਾਰ ਵਿੱਚ ਅੱਛਾ ਪ੍ਰਭਾਵ ਨਹੀਂ ਹੋਵੇਗਾ ਕਿ ਪਿਓ ਪੁੱਤ ਦੀ ਟੁੱਟੀ ਹੋਈ ਉਹ ਚੜੇਗੀ, ਜੁੜ ਨਹੀਂ ਸਕੇ। ਜਦੋਂ ਇਹ ਬੇਨਤੀ ਕੀਤੀ, ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਸੀ ਕਰਤਾਰਪੁਰ, ਸਤਿਗੁਰੂ ਨਾਨਕ ਉੱਠ ਕੇ ਬੈਠੇ ਹੋ ਗਏ ਅੱਜ ਫਿਰ ਆਖੋਸ ਕਰਤਾਰਪੁਰ। ਅਤੇ ਬੱਚੇ ਨੂੰ ਪਤਾ ਕੀ ਕੀਤਾ ਸੀ ਕਿ ਪੁੱਤਰਾ तू निम्रता विचा के मंगता बन के ढाई घड़ियां मंगिया ने हूं ढाई युग भी मंग लिंदा ता भी आ जाते हूं तू मंगता बन के दस की कहने गल्लां तो बहुत होनिया एक बेनती की बाबा श्री चंद जी ने बापू जी साडा फर्ज बनता है तुहाडी किरिया करनी अंतम संस्कार पुत्ते करदे हुंदे मैनू भी दसो तुहाडा अंतम संस्कार किवें करिए करतारपुर साहिब उत्थे उचारे शब्द बाबा श्री चंद जी दे प्रसाए सचखंड जाण तों बाद प्रगट हो के लखां दी गिणती विच कड़े ने हिंदू मुसलमान सतगुर कहिंदे पुत्र असीं अपना संस्कार लिख दिता है बाणी विच की लिखे किवें साडा संस्कार करना दीवा मेरा एक नाम दुख विच पाया तेल उन चानण ओ सोखिया चूका जमसी उमेल लोका मत को फकड़ पाए लख मड़िया कर इकट्ठे एक रतीले पाए रहो पिंड पतल मेरी केसो किरिया सच नाम करता ऐथे उथे आगे पाछे एक नाम ये जेड़ा शब्द है ये अंतम संस्कार है ये बाबा श्री चंद जी दे प्रथाए उचारे सो सहज अवस्था बड़ा कॉम्प्लीकेटेड मसला है अपना पिछला सवाल है कल भगत कबीर जी कहने किमें रवना है किमें जपना है किमें ध्याना है सहज सहज गुण रमे कबीर गुरु ते तुसी कृपा करियो वेदांत दी चीज है डूंगी चीज है तुहाडी कृपा होवेगी गुरु दी कृपा होवेगी कि आखिरी तुक दी विचार आपां कल नूं पिछला दीवान है मैं इस वास्ते भी थोड़ा जिहा लम्मा कीता है कि नवी बाणी शुरू करांगे कदी तुक रह जूगी फिर की फायदा होवेगा जो अगले गुरमुख प्यारे आउणगे वो अगली बाणी आरंभ तो कर लेंगे आरंभ तो शुरू होवे बाणी फिर ओदा बहुत आनंद बहुत आनंद होगा तो बहुत बहुत धन्यवाद थोड़ा बड़े प्यार नाल बेनतियां सुनते हो बहुत संगत वालों माया आई है गरीब बच्चियों वास्ते बड़ी कठिन कमाई है थोड़ी सिखाला नहीं कम इतने मैं भी टोरंटो ही रहने बहुत वो पंजाब तो मुंडिया वहम होया वै भी कनेडा चलो उसे हाईवे बन से डालर खेड़े पे जाके कट्ठे कर लेने सतनाम पर तुहानू पता है किसी की सरवाइकल हिली पई है किसी के बैग पे नोने कुड़िया की माइग्रेन नहीं हटती किसी की ढूही दुखदी है किसी के हाथ सुजे पे ने ऐसे बड़ी कठिन कमाई है थोड़ी बहुत कठिन कमाई पर फिर भी थोड़ा धन्यवाद है अपनी किरत विचों किरत सफली कर रहे हो फुलों तो किमा बख्शनी माया जिन्होंने कल दिती सी उन्होंने कहा सी नौ नहीं लेना पर उन्होंने चरणों च बेनती है रसीदा कटिया पे कटी हुई रसीद खो जाती है वो बाद विच जरूर लै जान उन्होंने चरणों च बेनती है फिर इधर उधर रसीद हो जाती है वो पाई फिर जमा होनी मुश्किल हो जाती है बहुत धन्यवाद वाहिगुरु जी का खालसा वाहिगुरु जी की फतेह
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਹੋਵੇ ਗੁਰ ਸੇਵਾ ਤੇ ਸੁਖ ਪਾਵਣਿਆ ਮਰ ਮਰ ਜੀਵੇ ਤਾਂ ਕਿਛ ਪਾਏ ਗੁਰ ਪ੍ਰਸਾਦੀ ਹਰ ਮਨ ਵਸਾਏ ਸਦਾ ਮੁਕਤ ਹਰ ਮਨ ਵਸਾਏ ਸਹਿਜੇ ਸਹਿਜ ਸਮਾਵਣਿਆ ਬਹੁ ਕਰਮ ਕਮਾਵੇ ਮੁਕਤ ਨ ਪਾਏ ਜੇ ਸੰਤਰ ਪਵੇ ਦੂਜੇ ਪਾਏ ਖੁਆਏ ਬਿਰਸਾ ਜਨਮ ਗਵਾਇਆ ਕਪਟੀ ਬਿਨ ਸਬਦੈ ਦੁਖ ਪਾਵਣਿਆ ਤਾਵਤ ਰਾਖੇ ਠਾਕ ਰਹਾਏ ਗੁਰ ਪ੍ਰਸਾਦੀ ਪਰਮ ਪਦ ਪਾਏ ਸਤਿਗੁਰ ਆਪੇ ਮੇਲ ਮਿਲਾਏ ਮਿਲ ਪ੍ਰੀਤਮ ਸੁਖ ਪਾਵਣਿਆ ਇਕ ਕੂੜ ਲਾਗੇ ਕੂੜੇ ਫਲ ਪਾਏ ਦੂਜੇ ਪਾਏ ਬਿਰਸਾ ਜਨਮ ਗਵਾਏ ਆਪ ਡੁਬੇ ਸਗਲੇ ਕੁਲ ਡੋਬੇ ਕੂੜ ਬੋਲ ਬਿਖਾਵਣਿਆ ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ ਪਾਏ ਭਗਤ ਜਾ ਹੋ ਮੈਂ ਸੋਖੈ ਸਿੱਧ ਸਾਧਿਕ ਮੋਨ ਤਾਰੀ ਰਹੇ ਲਿਵ ਲਾਏ ਤਿਨ ਵੀ ਤਨ ਮੈਂ ਮਨ ਨਾ ਦਿਖਾਵਣਿਆ ਆਪ ਕਰਾਏ ਕਰਤਾ ਸੋਈ ਹੋਰ ਕੇ ਕਰੇ ਕੀਤੈ ਕਿਆ ਹੋਈ ਨਾਨਕ ਜਿਸ ਨਾਮ ਦੇਵੈ ਸੋ ਲੇਵੈ ਨਾਮੋ ਮਨ ਵਸਾਵਣਿਆ ਮਾਜ ਮਹਿਲਾ ਤੀਜਾ ਇਸ ਗੁਫਾ ਮੈਂ ਅਖੁੱਟ ਭੰਡਾਰਾ ਇਸ ਵਿਚ ਵਸੈ ਹਰ ਜੀਓ ਅਲਖ ਅਪਾਰਾ ਆਪੇ ਗੁਪਤ ਪ੍ਰਗਟ ਹੈ ਆਪੇ ਗੁਰ ਸਬਦੀ ਆਪ ਵਜਾਵਣਿਆ ਹੋ ਵਾਰੀ ਜੀਓ ਵਾਰੀ ਅੰਮ੍ਰਿਤ ਨਾਮ ਮਨ ਵਸਾਵਣਿਆ ਅੰਮ੍ਰਿਤ ਨਾਮ ਮਹਾ ਰਸ ਮੀਠਾ ਗੁਰਮਤੀ ਅੰਮ੍ਰਿਤ ਪਿਆਵਣਿਆ ਰਹਾਓ ਹੋ ਮੈਂ ਮਾਰ ਬਜਰ ਕਪਾਟ ਖੁਲਾਇਆ ਨਾਮ ਅਮੋਲਕ ਗੁਰ ਪ੍ਰਸਾਦੀ ਪਾਇਆ ਬਿਨ ਸਬਦੈ ਨਾਮ ਨਾ ਪਾਏ ਕੋਈ ਗੁਰ ਕਿਰਪਾ ਮਨ ਵਸਾਵਣਿਆ ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ ਜੋਤੀ ਜੋਤ ਮਿਲੀ ਮਨ ਮਾਨਿਆ ਹਰ ਦਰ ਸੋਭਾ ਪਾਵਣਿਆ ਸਰੀਰੋਂ ਪਾਲਣ ਕੋ ਬਾਹਰ ਜਾਏ ਨਾਮ ਨਾਲ ਹੈ ਬਹੁਤ ਵਿਗਾਰ ਦੁਖ ਪਾਏ ਮਨਮੁਖ ਅੰਧੇ ਤੂਜੈ ਨਾਹੀ ਫਿਰ ਕਿਰ ਆਏ ਗੁਰਮੁਖ ਵਖ ਪਾਵਣਿਆ ਗੁਰ ਪ੍ਰਸਾਦੀ ਸੱਚਾ ਹਰ ਪਾਏ ਮਨ ਤਨ ਵੇਖੇ ਹੋ ਮੈਂ ਮੈਲ ਜਾਏ ਬੈਠ ਸੁਤਾਨ ਸਦ ਹਰ ਗੁਣ ਗਾਵੇ ਸੱਚੇ ਸਬਦ ਸਮਾਵਣਿਆ ਨੌ ਦਰਖਾ ਕੇ ਤਾਵਤ ਰਹਾਏ ਦਸਵੇਂ ਨਿਜ ਕਰ ਵਾਸਾ ਪਾਏ ਉਥੇ ਅਨਹਦ ਸਬਦ ਵਜੈ ਦਿਨ ਰਾਤੀ ਗੁਰਮਤੀ ਸਬਦ ਸੁਣਾਵਣਿਆ ਬਿਨ ਸਬਦੈ ਅੰਤਰ ਆਨੇਰਾ ਨਾ ਵਸਲ ਹੈ ਨਾ ਚੂਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰਤ ਦਰ ਖੁੱਲੇ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰ ਪ੍ਰਸਾਦੀ ਮਿਲ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਜ ਮਹਿਲਾ ਤੀਜਾ ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨਾ ਜੋ ਹੈ ਦੁਖ ਨਾ ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੈ ਗੁਰਮੁਖ ਸਬਦ ਸੁਹਾਵਣਿਆ ਹਉ ਵਾਰੀ ਜੀਉ ਵਾਰੀ ਹਰ ਹਰ ਨਾਮ ਸੁਹਾਵਣਿਆ ਗੁਰਮੁਖ ਗਾਵੇ ਗੁਰਮੁਖ ਨਾਚੈ ਹਰ ਸੇ ਤੀ ਚਿਤ ਲਾਵਣਿਆ ਰਹਾਓ ਗੁਰਮੁਖ ਜੀਵੈ ਮਰੈ ਪ੍ਰਵਾਣ ਆਰ ਜਾ ਨਾ ਕੀਜੈ ਸਬਦ ਪਛਾਣ ਗੁਰਮੁਖ ਮਰੈ ਨਾ ਕਾਲ ਨਾ ਖਾਏ ਗੁਰਮੁਖ ਸਚ ਸਮਾਵਣਿਆ ਗੁਰਮੁਖ ਹਰ ਦਰ ਸੋਭਾ ਪਾਏ ਗੁਰਮੁਖ ਵਿੱਚੋਂ ਆਪ ਦਵਾਏ ਆਪ ਤਰੈ ਕੁਲ ਸਗਲੇ ਤਾਰੇ ਗੁਰਮੁਖ ਜਨਮ ਸਵਾਰਣਿਆ ਗੁਰਮੁਖ ਦੁਖ ਕਦੇ ਨਾ ਲੱਗੈ ਸਰੀਰ ਗੁਰਮੁਖ ਹਉ ਮੈਂ ਚੂਕੈ ਪੀਰ ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ ਗੁਰਮੁਖ ਸਹਿਜ ਸਮਾਵਣਿਆ ਗੁਰਮੁਖ ਨਾਮ ਮਿਲੈ ਵਡਿਆਈ ਗੁਰਮੁਖ ਗੁਣ ਗਾਵੇ ਸੋਭਾ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਗੁਰਮੁਖ ਸਬਦ ਕਰਾਵਣਿਆ ਗੁਰਮੁਖ ਅੰਨ ਦਿਨ ਸਭ ਦੇ ਰਾਤਾ ਗੁਰਮੁਖ ਜੁਗ ਚਾਰੇ ਹੈ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸਬਦੇ ਭਗਤ ਕਰਾਵਣਿਆ ਬਾਜ ਗੁਰੂ ਹੈ ਅੰਧ ਅੰਧਾਰਾ ਜਮ ਕਾਲ ਗਰਠੇ ਕਰੇ ਪੁਕਾਰਾ ਅੰਨ ਦਿਨ ਰੋਗੀ ਬਿਸਤਾ ਕੇ ਕੀੜੇ ਬਿਸਤਾ ਮੈਂ ਦੁਖ ਪਾਵਣਿਆ ਗੁਰਮੁਖ ਆਪੇ ਕਰੇ ਕਰਾਏ ਗੁਰਮੁਖ ਹਿਰਦੈ ਉੱਠਾ ਆਪ ਆਏ ਨਾਨਕ ਨਾਮ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਜ ਮਹਿਲਾ ਤੀਜਾ ਏਕਾ ਜੋਤ ਜੋਤ ਹੈ ਸਰੀਰਾ ਸਬਦ ਦਿਖਾਏ ਸਤਿਗੁਰ ਪੂਰਾ ਆਪੇ ਫਰਕ ਕੀ ਸੋਨ ਘਟ ਅੰਤਰ ਆਪੇ ਬਣਤ ਬਣਾਵਣਿਆ ਹੋ ਵਾਰੀ ਜੀਓ ਵਾਰੀ ਹਰ ਸੱਚੇ ਕੇ ਗੁਣ ਗਾਵਣਿਆ ਬਾਜ ਗੁਰੂ ਕੋ ਸਹਿਜ ਨਾ ਪਾਏ ਗੁਰਮੁਖ ਸਹਿਜ ਸਮਾਵਣਿਆ ਰਹਾਓ
तू आपे सो है, आपे जग मोहे, तू आपे नदरी जगत परोवे, तू आपे दुख सुख देवे करते गुरमुख हर देखावणिया। आपे करता करे कराए, आपे शब्द गुर मन वसाए, शब्दे उपजे अमृत बाणी गुरमुख आप सुनावणिया। आपे करता आपे पुगता, बंधन तोड़े सदा है मुक्ता, सदा मुक्त आपे है सच्चा, आपे अलख लखावणिया। आपे माया आपे छाया, आपे मोह सब जगत उपाया, आपे गुण दाता गुण गावे, आपे आप सुनावणिया। आपे करे कराए आपे, आपे थाप उठापे आपे, तुझसे बाहर कछु न होवे, तू आपे तारे लावणिया। आपे मारे आप जीवाए, आपे मेले मेल मिलाए, सेवा ते सदा सुख पाया गुरमुख सह समावणिया। आपे ऊंचा ऊंचो होई, जिस आप विखाले सो वेखे कोई, नानक नाम वसै कट अंतर, आपे वेख विखालणिया। माज महला तीजा, मेरा प्रभ भरपूर रहा सब थाई, गुर प्रसादी कर ही मैं पाई, सदा सिरे भी एक मन त्याई, गुरमुख सच समावणिया। हों वारी जियो वारी, जग जीवन मन वसावणिया, हर जग जीवन निरपौ दाता, गुरमत सह समावणिया। रहाओ कर मैं करती तौल पताला, कर ही मैं प्रीतम सदा है बाला, सदा आनंद रह सुखदाता गुरमत सह समावणिया। काया अंदर हो मैं मेरा, जमन मरण ना चूके फेरा, गुरमुख हो वै तो हो मैं मारे, सचो सच त्यावणिया। काया अंदर पाप पुन दोए पाई, दो ही मिलके सृष्ट उपाई, दोवे मार जाए इक्कत कर आवे, गुरमत सह समावणिया। कर ही माहे दूजे पाए अनेरा, चानन होवे छोड़े हो मैं मेरा, प्रगट शब्द है सुखदाता, अंदर नाम ते आवणिया। अंतर जोत प्रगट पासारा, गुर साखी मिटिया अंधियारा, कमल विदास सदा सुख पाया, ज्योति ज्योत मिलावणिया। अंदर महल रतनी परे पंडारा, गुरमुख पाए नाम अपारा, गुरमुख वन दे सदा वपारी, लाहा नाम सद पावणिया। आपे वस राखे आपे दे, गुरमुख वणजे कोई के, नानक जिस नजर करे सो पाए, कर कृपा मन वसावणिया। माज महला तीजा, हर आपे मेले सेव कराए, गुर के शब्द पाओ दूजा जाए, हर निर्मल सदा गुण दाता, हर गुण में आप समावणिया। हो वारी जियो वारी, सच सच्चा हृदय वसावणिया, सच्चा नाम सदा है निर्मल, गुर शब्दी मन वसावणिया। रहाओ आपे गुरदाता कर्म विधाता, सेवक सेवे गुरमुख हर जाता, अमृत नाम सदा जन सोवे, गुरमत हर रस पावणिया। इस गुफा में एक थान सुहाया, पूरे गुर हो में परम चुकाया, अंजन नाम सलाहन रंग राते, गुर कृपा ते पावणिया। गुर कै शब्द एहो गुफा विचारे, नाम निरंजन अंतर वसे मुरारे, हर गुण गावे शब्द सुहाए, मिल प्रीतम सुख पावणिया।

ਹਰੀ ਕੁਆ ਲਿਓ ਕੁਰੂਪ ਕੁਲੱਖਣੀ ਸੁਪਨੇ ਫਿਰ ਨਹੀਂ ਪਾਵਣਿਆ ਪੇਈੜੇ ਫਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਫਿਰ ਰਾਖਿਆ ਕੰਠ ਲਾਏ ਸਬਦੇ ਫਿਰ ਰਾਵੈ ਤੇਜ ਸੁਹਾਵਣਿਆ ਆਪੇ ਦੇਵੈ ਸਭ ਬੁਲਾਏ ਆਪਣਾ ਨਾਮ ਮਨ ਵਸਾਏ ਨਾਨਕ ਨਾਮ ਮਿਲੇ ਵਧਿਆਈ ਆਂਦਿਨ ਸਦਾ ਗੁਣ ਗਾਵਣਿਆ ਮਾਜ ਮਹਿਲਾ ਤੀਜਾ ਉਤਮ ਜਨਮ ਸੁਥਾਨ ਹੈ ਵਾਸਾ ਸਤਿਗੁਰ ਸੇਵੈ ਕਰ ਮਾਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮੰਤ੍ਰਿਤ ਤਾਵਣਿਆ ਹੋ ਵਾਰੀ ਜੀਓ ਵਾਰੀ ਪੜ ਬੁਧ ਮਨ ਵਸਾਉਣਿਆ ਗੁਰਮੁਖ ਪੜੇ ਹਰ ਨਾਮ ਸਲਾਹੈ ਦਰ ਸੱਚੇ ਸੋਭਾ ਪਾਵਣਿਆ ਰਹਾਓ ਅਲਕ ਅਪੇਓ ਹਰ ਰਿਹਾ ਸਮਾਏ ਉਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਪੇਟੈ ਨਦਰੀ ਮੇਲ ਮਿਲਾਵਣਿਆ ਦੂਜੈ ਪਾਏ ਪੜੇ ਨਹੀਂ ਬੂਜੈ ਤ੍ਰਿਵਿਧ ਮਾਇਆ ਕਾਰਨ ਲੂਜੈ ਤ੍ਰਿਵਿਧ ਬੰਧਨ ਟੂਟੈ ਗੁਰ ਸਬਦੀ ਮੁਕਤ ਕਰਾਵਣਿਆ ਇਹੋ ਮਨ ਚੰਚਲ ਵਸ ਨਾ ਆਵੈ ਦੁਬਦਾ ਲਾਗੈ ਦਹਿ ਦਿਸਤਾਵੈ ਦਿਖਤਾ ਕੀੜਾ ਬਿਖਮੈ ਰਾਤਾ ਬਿਖੀ ਮਾਏ ਪਚਾਵਣਿਆ ਹਾਂ ਹਾਂ ਕਰੇ ਤੈ ਆਪ ਜਣਾਏ ਬਹੁ ਕਰਮ ਕਰੇ ਕਿਥਾਏ ਨਾ ਪਾਏ ਤੁਰਤੇ ਬਾਹਰ ਕਿਛੂ ਨਾ ਹੋਵੇ ਬਸੇ ਸਬਦ ਸੁਹਾਵਣਿਆ ਉਪਜੈ ਪਚੈ ਹਰ ਬੂਜੈ ਨਾਹੀ ਅੰਦਿਨ ਦੂਜੈ ਪਾਏ ਫਿਰਾਹੀ ਮਨ ਮੁਖ ਜਨਮ ਗਿਆ ਹੈ ਬਿਰਸਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸਿਗਾਰ ਬਣਾਏ ਮਨ ਮੁਖ ਅੰਧ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਟੋਈ ਬਿਰਸਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅੰਦਿਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਨਾਨਕ ਨਾਮ ਰਤੇ ਜਨ ਸੋਹੈ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹਿਲਾ ਤੀਜਾ ਮਨਮੁਖ ਪੜੇ ਪੰਡਤ ਕਹਾਵੇ ਦੂਜੈ ਪਾਏ ਮਹਾਂ ਦੁਖ ਪਾਵੇ ਬਿਖਿਆ ਮਾਤੇ ਕਿਛ ਸੂਜੈ ਨਾਹੀ ਫਿਰ ਜੂਨੀ ਆਵਣਿਆ ਹੋ ਵਾਰੀ ਜੀਓ ਵਾਰੀ ਹੋ ਮੈਂ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਹਾਓ ਵੇਦ ਪੜੇ ਹਰ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਐ ਸਬਦ ਸੁਹਾਵੈ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੇ ਦਿਨ ਰਾਤੀ ਇਹੋ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਪਾਵੈ ਆਪੇ ਦੇ ਨਾ ਪੱਛੋ ਤਾਵੈ ਗੁਰ ਕੈ ਸਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਪੂਰਖ ਸਤ ਤਿਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅੰਦਿਨ ਜਾਗੈ ਨਿਰਮਲ ਨਾਮ ਵਸੈ ਘਟ ਕੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪਣੇ ਹਰ ਪਤ ਨਾ ਜਾਣੇ ਮੂਲੋਂ ਫੁੱਲੇ ਗੁਰ ਸਬਦ ਨਾ ਪਛਾਣੇ ਮੋਹ ਵਿਆਪੇ ਕਿਛ ਸੂਜੈ ਨਾਹੀ ਗੁਰ ਸਬਦੀ ਹਰ ਪਾਵਣਿਆ ਵੇਦ ਪੁਕਾਰੈ ਤ੍ਰਿਵਿਧ ਮਾਇਆ ਮਨਮੁਖ ਨਾ ਬੂਜੈ ਦੂਜੈ ਪਾਇਆ ਤ੍ਰੈ ਗੁਣ ਪੜੇ ਹਰ ਏਕ ਨਾ ਜਾਣੇ ਬਿਨ ਬੂਜੇ ਦੁਖ ਪਾਵਣਿਆ ਜਾਂ ਸਿਸ ਪਾਵੈ ਤਾਂ ਆਪ ਮਿਲਾਏ ਗੁਰ ਸਬਦੀ ਸਹਿਸਾ ਦੁਖ ਚੁਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਜ ਮਹਿਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਤ ਹੋਈ ਆਪ ਤਰੈ ਸਗਲੇ ਕੁਲ ਤਾਰੈ ਹਰ ਨਾਮ ਮਨ ਵਸਾਵਣਿਆ ਹੋ ਵਾਰੀ ਜੀਓ ਵਾਰੀ ਹਰ ਰਸ ਚੱਕ ਸਾਧ ਪਾਵਣਿਆ ਹਰ ਰਸ ਚਾਖੇ ਸੀ ਜਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਰਹਾਓ ਸੋ ਨਿਹ ਕਰਮੀ ਜੋ ਸਬਦ ਵਿਚਾਰੇ ਅੰਤਰ ਤਤ ਗਿਆਨ ਹੋ ਮੈਂ ਮਾਰੇ ਨਾਮ ਪਦਾਰਥ ਨੌ ਨਿਧ ਪਾਏ ਤ੍ਰੈ ਗੁਣ ਮੇਟ ਸਮਾਵਣਿਆ ਹੋ ਮੈਂ ਕਰੈ ਨਿਹ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹੋ ਮੈਂ ਖੋਵੈ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ
संत चुगै नित गुरमुख होई, इस नाम करें सदा दिन राती, होमे मैल चुकावणिया। निर्मल हंसा प्रेम प्यार, हर सर वसै होमे मार, एनक प्रीत शब्द साचे, हर सर वासा पावणिया। मन मुख सदा बग मैला, होमे मल लाई, इस नाम करे पर मैल न जाई, जीवत मरे गुर शब्द विचार है, होमे मैल चुकावणिया। रतन पदार्थ करके पाया, पूरे सतगुर शब्द सुनाया, गुर प्रसाद मिटिया अंधियारा, घट चानन आप पछानणिया। आप उपाय तै आपे वेखे, सतगुर सेवै सो जन लेखे, नानक नाम वसै घट अंतर, गुर कृपा ते पावणिया। माज महला तीजा, माया मोह जगत सवाया, तै गुण दीसे मोहे माया, गुर प्रसादी को विरला बूझे, चौथे पद लिवलावणिया। हौ वारी जियो वारी, माया मोह शब्द जलावणिया, माया मोह जलाए तो हर्ष्यो चित लाए, हर दर मैली तो बा पावणिया। रहाओ देवी देवा मूल है माया, सिमरत सास जिन उपाया, काम क्रोध पसरिया संसारे, आए जाए दुख पावणिया। तिस विच ज्ञान रतन इक पाया, गुर प्रसादी मन वसाया, जप सत संजन सच कमावे, गुर पूरे नाम ते आवणिया। तेई अड़े तन परम पुलाणी, दूजे लागी फिर पछो ताणी, हलत पलत दोवे गवाए, सुपने सुख न पावणिया। तेई अड़े तन तंत समाले, गुर प्रसादी वेखे नाले, फिर कैसे रह रंग राती, शब्द सिंगार बनावणिया। सफल जन्म जिना सतगुर पाया, दूजा पाओ गुर शब्द जलाया,

ਹਰ ਅੰਮ੍ਰਿਤ ਗੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰਥ

ਅਸੂ ਸੁਖੀ ਵਸੰਦੀਆਂ ਜਿਨਾ ਮਯਾ ਹਰ ਰਾਏ। ਕਤਕ ਕਰਮ ਕਮਾਣੇ ਦੋਸ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ।

नानक दर पई आहो पोत सुहंदा सर्व सुख जिस बख्शे वे परवाहो माघ मजन।

ਮਿਲਿਆ ਪ੍ਰਭ ਆਪਣਾ ਨਾਨਕ ਤਿਸ ਕੁਰਬਾਨ ਮਾਗ ਸੁੱਚੇ ਤੇ ਕਾਂਡੀ ਹੈ ਜਿਨ ਪੂਰਾ ਗੁਰ ਮਿਹਰਬਾਨ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫਲ ਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ

0: ਪੈਂਫਲੇਟ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਮੈਂ ਪੰਜੇ ਜੁਪਾਇਆ ਪ੍ਰਾਪਤ ਹੋਈ ਜੇ ਦੇਖੀ ਮਨਾਇਆ ਪ੍ਰਾਪਤ ਹੋਈ ਜੇ ਦੇਖੀ ਮਨਾਇਆ ਪੰਜ ਸ਼ਬਦ ਸੁਣਿਆ ਰਾਜ ਵਾਜੇ ਗਮ ਕਰ ਜਾ।

हम करता

ਮੰਗਲ ਕਾਓ

Bilwant naat sahira hai.

Thank you.

ಸಜ್ಜನ ಸಹಿತ ಸುಖ ಹರ ನೋಡಿ ಪಂಚಿ

ਕਿਰਪਾ ਤੇ ਦੂਤਾ ਹਰਿਆ ਸੁਮਤ ਪਾਈ ਰਾਮ ਤੇ ਹਰਿਆਏ ਮੁਖ ਹੋਈ ਮੇਰਾ ਜੀਵ ਜਨਮ ਜਨਮ ਕਾ ਵਿਛੜਿਆ ਮੇਰਾ ਜਨਮ ਜਨਮ ਕਾ ਵਿਛੜਿਆ ਮੇਰਾ

ਸੁਭ ਜੈ ਜੀ ਆਨੰਦਾ ਸੁਭ ਜੈ ਜੀ ਆਨੰਦਾ।

में आए हम कर जाने आए

ਨਾਨਕ ਨਾਮ ਵਸੇ

ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਨ ਦਿਨ ਨੀਤ ਖੋਲ ਕਪਟ ਗੁਰ ਮਿਲਿਆ ਨਾਨਕ ਹਰ ਸੰਗ ਮੀਤ ਦਰਸ਼ਨ ਵੇਖ ਜੀਵਾਂ ਗੁਰ ਤੇਰਾ

ਕਰ ਆਪਣੇ ਤੇਰੇ ਹਮ ਆਪ ਗੁਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਪੂਲੇ ਸੁਤਦਾਰਾ ਸਿਉ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤੇਹੇ ਮਿਲੰਤ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਸੋ ਕਹੋ ਡਲ ਗੁਰ ਸੇਵੀਐ ਅਹਨਸ ਸਹਿਜ ਸੁਪਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਸੰਬੰਧੀ ਨੂਰ ਅਰਸੋਂ ਪੁਰਸੋਂ ਚੱਟੀ ਹੈ

ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਬੇਸਾ ਵਾਹਿਗੁਰੂ ਜੀ ਧਨਾਸਰੀ ਮਹੱਲਾ ਪਹਿਲਾ ਕਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜੀਉ ਨਿਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਜੀਉ ਡਰਤ ਹੈ ਆਪਣਾ ਕੈ ਸਿਉਂ ਕਰੀ ਪੁਕਾਰ ਦੁਖ ਵਿਸਾਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀ ਹੈ ਅੰਤ ਛੜਾਏ ਸੋਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ ਦਿਆਲ ਤੇਰੇ ਨਾਮ ਤਰਾਂ ਸਤਿਗੁਰ ਬਣ ਜਾਉ ਰਹਾਉ ਸਰਬੰ ਸਾਚਾਈ ਕਹੈ ਦੂਜਾ ਨਾਹੀ ਕੋਇ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ ਤੁਧ ਬਾਜ ਪਿਆਰੇ ਕੇ ਬਰਹਾਉ ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਇ ਜਿਸ ਆਗੈ ਪਿਆਰੇ ਜਾਈ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਕੋਏ ਨਾਨਕ ਤਾ ਕਾ ਦਾਸ ਹੈ ਬਿੰਬ ਬਿੰਬ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਏ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਏ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਧੰਨ ਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਓਵਿੰਦਿਆ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨੋਤਰੀ ਜੇ ਬੰਨਾ ਪੁਰੀਆਂ ਪਾਰ
ਸਾਹਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ, ਫਿਰ ਸੁਚਿਆਰਾ ਹੋਈਏ ਫਿਰ ਕੂੜੈ ਤੁੱਟੇ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕਉ ਦਾਤ ਜਾਣੈ ਨਿਸ਼ਾਨ, ਗਾਵੈ ਕਉ ਗੁਣ ਵਡਿਆਈਆਂ ਚਾਰ, ਗਾਵੈ ਕਉ ਵਿਦਿਆ ਵਿਖਮ ਵਿਚਾਰ, ਗਾਵੈ ਕਉ ਸਾਜ ਕਰੇ ਤਨ ਖੇ, ਗਾਵੈ ਕਉ ਜੀ ਲੈ ਫਿਰਦੇ, ਗਾਵੈ ਕਉ ਜਾਪੈ ਦਿਸੈ ਦੂਰ, ਗਾਵੈ ਕਉ ਵੇਖੈ ਹਾਦਰਾ ਹਦੂਰ, ਕਥਨਾ ਕਥੀ ਨਾ ਆਵੈ ਤੋਟ, ਕਥ ਕਥ ਕਥੀ ਗੋਟੀ ਗੋਟ ਕੋਟ, ਦੇਂਦਾ ਦੇ ਲੈਂਦੇ ਥਕ ਪਾਏ, ਜੁਗਾਂ ਜੁਗੰਤਰ ਖਾਹੀ ਖਾਏ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਖਸੈ ਵੇ ਪ੍ਰਵਾਹ, ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ, ਆਖੇ ਹੇ ਮੰਗੇ ਦੇ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗਾ ਰੱਖੀ ਹੈ ਜਿੱਤ ਦਿਸੈ ਦਰਬਾਰ, ਮੂੰਹੋਂ ਕੇ ਬੋਲਣ ਬੋਲੀ ਹੈ ਜਿੱਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸੁਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਦਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਈ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹੋਂ ਜਾਣਾ ਆਖਾ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਤੀਰਥ ਨਹਾਵਾਂ ਜੇ ਤਿਸ ਭਾਵਾਂ, ਬਿਣ ਪਾਣੇ ਕੇ ਨਾਏ ਕਰੀ, ਜੇ ਤੀਸਰ ਠੋ ਪਾਈ ਵੇਖਾਂ, ਬਿਣ ਕਰਮਾਂ ਕੇ ਮਿਲੈ ਲਈ, ਮਤ ਵਿਚਰਤ ਨਿਵਾਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਤਰ ਨਾ ਜਾਈ। ਜੇ ਜੁਗ ਚਾਰੇ ਆ ਰਜਾ, ਹੋਰ ਦਸੂਣੀ ਹੋਵੇ, ਨਵਾਂ ਖੰਡਾ ਵਿੱਚ ਜਾਣੀ ਆਏ, ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕਹੇ, ਜਸ ਕੀਰਤ ਜਗਲੇ। ਜੇ ਤੈ ਸੋ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੈ ਕੇ, ਕੀਟਾ ਅੰਦਰ ਕੀਟ ਕਰ, ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆ ਗੁਣ ਦੇ, ਤੇ ਹਾ ਕੋਈ ਨਾ ਸੁਜਈ। ਜੇ ਤੈ ਸੁਗੁਣ ਕੋਈ ਕਰੇ, ਸੁਣਿਆ ਏ ਸੁਧ ਪੀਰ ਸੁਰਨਾਥ, ਸੁਣਿਆ ਧਰਤ ਤਬਲੇ ਆਕਾਰ, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਈਸ਼ਵਰ ਬ੍ਰਹਮਾ ਅੰਦ, ਸੁਣਿਆ ਮੁਖ ਸਾਲਾਹਣ ਮੰਦ, ਸੁਣਿਆ ਜੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਸਤਸੰਗ ਗਿਆਨ, ਸੁਣਿਆ ਅੜਸਠ ਗਾ ਇਸ਼ਨਾਨ, ਸੁਣਿਆ ਪੜ ਪੜ ਭਾਵੈ ਮਾਨ, ਸੁਣਿਆ ਲਾਗੈ ਸਹਿ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੂਪ ਭਾਵ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਵੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਵੇ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸ਼ੁੱਧ, ਮੰਨੈ ਮੂੰਹ ਚੋਟਾ ਨਾ ਖਾਈ, ਮੰਨੈ ਜਮਕੈ ਸਾਥ ਨਾ ਜਾਈ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਤਸ਼ਾਹ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ,
ऐसा नाम निरंजन होए जे को मन जाने मन कोए मन ने पावे मुख द्वार मन ने परवार ऐसा दार मन है तरे तारे गुर सिख मन नानक पवे ना पिख ऐसा नाम निरंजन होए जे को मन जाने मन कोए पंच प्रवान पंच प्रधान पंचे पावन दर गमान पंचे सोह हैं दर राजान पंचा का गुर एक ध्यान जे को कह करे विचार करते कह करने नाही सुमार तौल धर्म दया का पूत संतोख साब रखिया जन सूत जे को बुझै होवै सचार तबले उपर किता भार धरती होर पर होर होर तिसते भार तलै कबण जोर जी अजात रंगा के नाव सब ना लिखया बुढ़ी कलाम ए लेखा लिख जाने कोए लेखा लिखया किता होए किता तान सवाल रूप गेती दास जाने कौन कूत किता पसाऊ एको कवाऊ दिसते होए लख दरिया कुदरत कवण काम विचार वारिया न जावा एक बार जो तुद भावै साई भलीकार तू सदा सलामत निरंकार असंख जप संघ भाओ असंख पूजा संघ तपताओ असंख ग्रंथ मुख वेद पाठ असंख जोग मन रहे उदास असंख भगत गुण ज्ञान विचार असंख सती संघ दर पैर असंख सूरम पक्षार असंख मोहन लिव लाई तार कुदरत कवन कहां विचार वारे न जावा एक बार जो तुद पावै साई भलीकार तू सदा सलामत निरंकार असंख मूर्ख अंध घोर असंख चोर हराम खोर असंख अमर कर जाए जोर असंख गड़बड़ हत्या कमाही असंख पापी पाप कर जाही असंख कूड़ियार कूड़े फिराए असंख मलेश मल बख खाही असंख निंदक सिर करह भार नानक नीच कहम विचार वारिया न जावा एक बार जो तुद भावै साई भलीकार तू सदा सलामत निरंकार असंख मूर्ख अंध घोर असंख चोर हराम खोर असंख अमर कर जाए जोर असंख गड़बड़ हत्या कमाही असंख पापी पाप कर जाए असंख कूड़ियार कूड़े फिराही असंख मलेश मल पख खाही असंख निंदक सिर करें पार नानक नीच कहें विचार वारिया न जावा एक बार जो तुद भावै साई भलीकार तू सदा सलामत निरंकार असंख मूर्ख अंध घोर असंख चोर हराम खोर असंख अमर कर जाए जोर असंख गड़बड़ हत्या कमाए असंख पापी पाप कर जाए असंख कूड़ियार कूड़े फिराही असंख मलेश मल भख खाही असंख निंदक सिर करें भार नानक नीच कहें विचार वारिया न जावा एक बार जो तुद भावै साई भलीकार तू सदा सलामत निरंकार असंख नाव असंख थाव अगम अगम असंख लो असंख कह सिर पार होए अखरी नाम अखरी साला अखरी ज्ञान गीत गुणगा अखरी लिखण बोलन बाण अखरा सर संजोग बखाण जिन लिखे दैस सिर नाही जे फुरमाई देव दबाए जेता किता तेता नाओ बणना वै नाही को थाऊ कुदरत कवण कहां विचार वारा न जावा एक बार जो तुद पावै साई भलीकार तू सदा सलामत निरंकार असंख नाव असंख थाव गम गम असंख लो असंख कह सिर पार होए अखरी नाम अखरी साला अखरी ज्ञान गीत गुणगा अखरी लिखण बोलन बाण अखरा सर संजोग खाण जिन लिखे तैस सर नाही जे फुरमाए देव तपाए जेता किता तेता नाओ बिन नावै नाही को थाओ कुदरत कवण कहां विचार वारिया न जावा एक बार जो तुद भावै साई भलीकार तू सदा सलामत निरंकार ਭਰੀਐ ਹੱਥ ਪੈਰ ਧਨ ਦੇ ਬਾਣੀ ਧੋਤਾ ਉਤਰ ਸੁਖੇ ਮੂਤ ਬਲੀਤੀ ਕੱਪੜ ਹੋਏ ਦੇ ਸਾਬੂਣ ਲਈਐ ਉਤੋਏ ਭਰੀਐ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਹਿ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾ ਨਾਨਕ ਹੁਕਮੀ ਆਵਹ ਜਾ ਤੀਰਥ ਦੱਬ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਾਤ ਤੀਰਥ ਮਲ ਨਾਓ
ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ। ਸਵਾਸਤਾਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸਵੇਲਾ ਵਖਤ ਕਵਣ, ਕਵਣ ਸਿੱਤ ਕਵਣ ਵਾਰ, ਕਵਣ ਸਿਰੁਤੀ ਮਾਂ ਕਵਣ ਜਿਤ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਓ ਕਾਦੀਆਂ ਜੇ ਲਿਖਣ ਲਏ ਕੁਰਾਣ। ਸਿੱਤ ਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੀ ਆਪੇ ਜਾਣੇ ਸੋਈ। ਕਿਵ ਕਰੇ ਅੱਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੇ ਇੱਕ ਦੂਜੇ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਹੋ ਵੈ, ਨਾਨਕ ਜੇ ਕਹੋ ਆਪਾਂ ਜਾਣੇ ਅੱਗੇ ਗਿਆ ਨਾ ਸੋਹੈ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਉੜ ਕੁੜ ਕਪਾਲ ਥੱਕੇ ਵੇਦ ਕਹਿਣ ਕਵਾਤ। ਸਹਿਸ ਅਠਾਰਾਂ ਕਹਿਣ ਕਦੇਬਾਂ, ਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੇ ਆਪ। ਸਾਲ ਆਈ ਸਾਲ ਆਏ ਤੀਸਰਤ ਨਾ ਪਾਈਆਂ, ਨਦੀਆਂ ਅਤੇ ਵਾਹ ਪਵਹੇ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ ਗਿਰਾ, ਸੇਤੀ ਮਾਲ ਧਨ ਕੀੜੀ ਤੁਲ ਨਾ ਹੋ ਬਨੀ, ਜੇ ਤਿਸ ਮਨੋ ਨਾ ਵਿਸਰੇ। ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾ ਵਾਰ, ਅੰਤ ਕਾਰਨ ਕਿਤੇ ਬਿਲ ਲਾਈ, ਤਾਂ ਕਿ ਅੰਤ ਨਾ ਪਾਏ ਜਾਏ। ਇਹ ਅੰਤ ਨਾ ਜਾਣੈ ਕੋਏ, ਬਹੁਤਾ ਕਹੀਐ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਇਹ ਬੜੇ ਉੱਚਾ ਹੋਵੇ ਕੋਏ, ਤੇ ਸੂਚੇ ਕੋ ਜਾਣੈ ਸੋਏ, ਜੇ ਬੜੇ ਆਪ ਜਾਣੇ ਆ ਪਾਪ, ਨਾਨਕ ਨਦਰੀ ਕਰਮੀ ਦਾਤ। ਬਹੁਤਾ ਕਰਮ ਲਿਖਿਆ ਨਾ ਜਾਈ, ਵੱਡਾ ਦਾਤਾ ਆਦਿਲ ਨਾ ਤਮਾਈ, ਕਿਤੇ ਮੰਗੇ ਜੋ ਦੇ ਪਾਰ, ਕਿਤਿਆਂ ਕਣਕ ਨਹੀਂ ਵਿਚਾਰ, ਕਿਤੇ ਖਬਦ ਟੈਮ ਬੇਕਾਰ, ਕਿਤੇ ਲੈ ਲੈ ਮੁਕਰ ਪਾਏ, ਕਿਤੇ ਮੂਰਖ ਖਾਈ ਖਾਏ, ਕਿਤਿਆਂ ਦੁੱਖ ਭੂ ਸਦਮਾਰ। ਇਹ ਪੇਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋਰ ਆਖ ਨਾ ਸਕੈ ਕੋਏ। ਜੇ ਕੋ ਖਾਏ ਕਾ ਖਣ ਪਾਏ, ਉਹ ਜਾਣੇ ਜੇਤੀਆਂ ਮੋਹ ਖਾਏ, ਆਪੇ ਜਾਣੇ ਆਪੇ ਦੇ ਆਖੇ ਸੇ ਪੇ ਗਈ ਗਏ। ਜਿਸ ਨੂੰ ਬਖਸ਼ੇ ਸ਼ਬਦ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਅਮੁੱਲ ਗੁਣ ਮੁੱਲ ਵਪਾਰ, ਮੁੱਲ ਵਪਾਰੀ ਅਮੁੱਲ ਭੰਡਾਰ, ਅਮੁੱਲਾ ਵਹੇ ਮੁੱਲ ਲੈ ਜਾਏ, ਮੁੱਲ ਪਾਏ ਮੁੱਲਾਂ ਸਮਾਏ। ਅਮੁੱਲ ਧਰਮ ਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ। ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵਿਦ ਪਾਠ ਪੁਰਾਣ, ਆਖੇ ਪੜ੍ਹੇ ਕਰੇ ਵਖਿਆਣ, ਆਖੇ ਪਰਮੇ ਆਖੇ ਇੰਦ, ਆਖੇ ਗੋਪੀ ਦੇ ਗੋਵਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ। ਕਿਤੇ ਆਖੇ ਆਖਣ ਪਾਹੇ, ਕਿਤੇ ਕਹੇ ਕਹੇ ਉੱਠ ਉੱਠ ਜਾਏ, ਅਤੇ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ। ਜੇਵੜ ਪਾਵੇ ਤੇਵੜ ਹੋਏ, ਨਾਨਕ ਜਾਣੇ ਸੱਚਾ ਸੋਏ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀ ਅਸਰਗਾਰ ਅੰਗਾਰ।

ਸੁੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੈ ਮੋਹਣੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵੈ ਜੋਧ ਮਹਾਂਬਲ ਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਥਾਰੇ ਸਹੀ ਤੁਧਨ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇ ਮੈਂ ਚਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਪ੍ਰਣਾ ਜਬ ਦਸਦੀ ਵਡਿਆਈ ਜੋ ਦਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬਿਭੂਤ ਖਿੰਸਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਏ ਭੁਗਤ ਗਿਆਨ ਦੈ ਭੰਡਾਰਣ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿ ਦੇਵਰਾ ਸਾਧ ਸੰਜੋਗ ਬਜੋਗ ਦੁਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ ਭੁਗਤ ਗਿਆਨ ਦਾ ਭੰਡਾਰਣ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਧ ਸਿ ਦੇਵਰਾ ਸਾਧ ਸੰਜੋਗ ਬਜੋਗ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗੇ ਕੋਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਝੱਲੇ ਪਰਣ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਦਿਸ ਪਾਵੈ ਤਿਵੈ ਜਲਾਵੈ ਜੇ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਿਡਾਣ ਆਦੇਸ਼ ਦਿਸ ਆਦੇਸ਼ ਆਦ ਨੀਲ ਅਨਾਦ ਅਨਾਥ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਵੈ ਲੱਖ ਹੋਵੈ ਲੱਖ ਵੀਸ ਲੱਖ ਲੱਖ ਗਿੜਾ ਕੀਆਂ ਏਕ ਨਾਮ ਜਗਦੀਸ਼ ਇਹ ਤਰਾਹ ਪਤ ਪਵੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਗੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਗੂੜੀ ਕੂੜੈ ਠੀਸ ਆਖਣ ਜੋਰ ਚ ਪੈਨ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾਮ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਦ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਸੀ ਤਿਵਾਰ ਪਵਨ ਪਾਣੀ ਅਗਨੀ ਪਾਤਾਲ ਦਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਦਿਸ ਵਿੱਚ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਨ ਪੰਜ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਗੱਚ ਪਕਾਈ ਉਥੈ ਪਾਏ ਨਾਨਕ ਗਿਆ ਜਾ ਪੈ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕਿਤੇ ਪਵਨ ਪਾਣੀ ਬਸੰਤਰ ਕਿਤੇ ਕਾਨ ਮਹੇਸ਼ ਕੇਤੇ ਵਰਮੇ ਕਾੜਤ ਕੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਅੰਧ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸੰਬੰਧ ਕੀਤੀਆਂ ਖਾਣੀ ਕੀਤੀਆਂ ਬਾਣੀ ਕੇਤੇ ਬਾਤ ਨਰਿੰਦ ਕੀਤੀਆਂ ਸੁਰਤੀ ਸੇਵ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪਛਾਣ ਦਿੱਥੇ ਨਾਲ ਵਿਰੋਧ ਘੋੜ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਦਿਸੇ ਕਾਰਜ ਕੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਜਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਜਿੱਥੇ ਘੜੀ ਹੈ ਸੁਰਸਦਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰ ਜਿੱਥੇ ਉਰਨਾ ਕੋਈ ਹੋਰ ਜਿੱਥੇ ਜੁਗ ਮਹਾਂਬਲ ਸੂਰ ਤਿੰਨ ਮੈਂ ਰਾਮ ਰਾਜਾ ਭਰਪੂਰ ਜਿੱਥੇ ਸੀਤੋ ਸੀਤਾ ਮੈਂ ਮਾਹੀ ਤਾਂ ਕਿ ਰੂਪ ਨਾ ਕਥਨ ਜਾਏ ਨਾ ਉਹ ਮਰੇ ਨਾ ਠੱਗ ਜਾਏ ਜਿਨ ਕੈ ਰਾਮ ਵਸੈ ਮਨ ਮਾਏ ਤਿੱਥੈ ਭਗਤ ਵਸੈ ਕ

कृपा दृष्ट जन हरे हो ताके दाव जनक मो हरे हो वृद्ध सदकर्मो सब होई दोष्ट सगन को एक बार जन तम संभार काल फास दे दाहे उबार जिन नर नाम तिहारु कहा दारद दोष्ट दोग तेरा खड़ग के तम शरण तिहारी आप हाथ ले उबारी सर्व ठौर मोह साई दोष्ट दोग ते ले बचाई खड़ग के तम शरण तिहारी आप हाथ ले उबारी सर्व ठौर मोह साई दोष्ट दोग ते ले बचाई राम कली महला तीजानंद को ओंकार सतगुरु प्रसाद आनंद पाया मेरी माई सतगुरु मैं पाया सतगुरु तां पाया सहज सेती मन वजियां वधाइया राग रतन परवार परियां शब्द गा बणाइया शब्दों तां गाव हरि के रा मन जिनी वसाया कैनंद गम है ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹੀ ਮਨ ਮੇਰਿਆ ਤੂੰ ਸਦਾ ਰਹੁ ਹਰਨਾਲੇ ਹਰਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਕਰਦੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸੇ ਆਵਾ ਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਗਿਆਨ ਆਈ ਕਰਦੇ ਰਾਏ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਬਜਾਈਆਂ ਸਦਾ ਗੁਰਬਾਣ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਧਾਰੂ ਵਾਜੇ ਪੰਚ ਸ਼ਬਦ ਕਰ ਸਭਾ ਗਏ ਕਰ ਸਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਦੈ ਸੁਖੋਆ ਤਿਤ ਕਰ ਆਨੰਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਾਜੋਂ ਕਿਆ ਕਰੇ ਵਿਚਾਰੀਆ ਤੁਧ ਬਾਸ ਸਮਰਥ ਕੋਈ ਨਾਹੀਂ ਕਿਰਪਾ ਕਰਬਨ ਵਾਰੀਆ ਇਸ ਨਾ ਹੋਰ ਥਾਉ ਨਾਹੀਂ ਸ਼ਬਦ ਲਾਗ ਸਵਾਰੀਆ ਕਹੇ ਨਾਨਕ ਲਿਵੈ ਵਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਦੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਦੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਲਿਵੈ ਕੱਟੇ ਗਿਆ ਨੰਜਨ ਸਾਰਿਆ ਅੰਦਰ ਵਜਨ ਕਾ ਮੋਹ ਤਿੱਟਾ ਦਿਨ ਕਾ ਸਭ ਸੱਚਾ ਸਵਾਰਿਆ ਕਹੇ ਨਾਨਕ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਬਾਬਾ ਜਿਸ ਤੋਂ ਦੇ ਸੂਈ ਅਨੁ ਪਾਵੇ ਪਾਵੇ ਦੱਸ ਜਾਂਦੇ ਸਨੂਰ ਕਰੇ ਵਿਚਾਰਿਆ ਇੱਕ ਭਰਮ ਪੂਲੇ ਫਿਰੇ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਹੋ ਜਿੰਨਾ ਪਾਉਣਾ ਪਾਵੇ ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਪ ਸੰਤ ਪਿਆਰੇ ਹੋ ਇਕੱਠ ਕੀ ਕਰੇ ਕਹਾਣੀ ਕਰੇ ਗਾਣੀ ਇਕੱਠ ਕੇ ਨੀ ਕਿਰਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸਾਮ ਗੁਰੂ ਕਾ ਹੁਕਮ ਮੰਨਿਆ ਪਾਈ ਹੈ ਹੁਕਮ ਮੰਨਿਆ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਇਹ ਮਨ ਚੰਚਲਾ ਚਦਰਾਈ ਕਿਨੈ ਨਾ ਪਾਇਆ ਚਦਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਹੇ ਮਾਇਆ ਮੋਹਣੀ ਜਨੇ ਪਰਮ ਬੁਲਾਇਆ ਮਾਇਆ ਤਾਂ ਮੋਹਣੀ ਜਿੰਨਾ ਕੀਤੀ ਜਾਂਦਾ ਬੋਲੀ ਪਾਈ ਆ ਕੁਰਬਾਨ ਕੀਤਾ ਦਸੇ ਬਿਟੋ ਜਨਮ ਮਿੱਠਾ ਲਾਇਆ ਕਹੇ ਨਾਨਕ ਮਨ ਜਾਂਚਲੋ ਚਦਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾ ਹੀ ਤੇਰਾ ਨਾਲੇ ਸਾਹ ਤੇਰਾ ਚੱਲੇ ਨਾ ਹੀ ਤਿਸ ਨਾਲ ਕਿਉਂ ਜਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈ ਹੈ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣੀ ਜੀ ਜੰਤ ਸੋ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਕੰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਦੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਕਵੇਖ ਭਰਸਣ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਮ ਜਿਸ ਨੂੰ ਆਪ ਉਠਾ ਦਿੰਦੇ ਅੰਮ੍ਰਿਤ ਗੁਰ ਦੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਦਾ ਦਰਸ਼ਨਾ ਬਹੁਤ ਨਾ ਹੀ ਬੋਲਣਾ
ਖਨੋ ਦੇਖੀ ਵਾਲੋ ਨਿੱਕੀਏ ਦਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕੋ ਜਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚੱਲਾ ਸੁਆਮੀ ਹੋ ਕੇ ਜਨ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚੱਲਾ ਜਿਨ ਮਾਰਗ ਪਾਵਹੀ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ ਜਿਸਨੋ ਕਥਾ ਸੁਣਾਹੀ ਆਪਣੀ ਸੇ ਗੁਰਦਰ ਪਾਵਹੀ ਕਹਿ ਨਾਨਕੋ ਸੱਚੇ ਸਾਹਿਬ ਜਿਉਂ ਪਾਵੇ ਤਿਵੇ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਵਿੱਤ ਸੰਗਤ ਸਭਾਈਆ ਕਹਿੰਦੇ ਪਵਿੱਤ ਰਹਿਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖਾਰ ਹਰ ਧਿਆਇਆ ਕਰਮੀ ਸਹਿਜ ਨ ਉਪਜੈ ਮਨ ਸਹਿਜ ਸਹਿ ਸਨਾ ਜਾਈ ਨਾ ਜਾਏ ਸਹਿ ਸਹਿ ਕਿਤੇ ਸੰਜਮ ਰਹੇ ਕਰਮ ਕਮਾਏ ਸਹਿ ਸਹਿ ਜੀਵ ਮਲੀਣੈ ਕਰ ਸੰਜਮ ਧੋਤਾ ਜਾਈ ਮਨ ਧੋਵੋ ਸ਼ਬਦ ਲਾਗੋ ਅਰਸ ਰਹੋ ਚਿਤ ਲਾਈ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿ ਸਹਿ ਬਜਾਏ ਜੀਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੈਲੇ ਤਿੰਨੀ ਜਨਮ ਜੂ ਹੈ ਹਾਰਿਆ ਏ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾਮ ਤੁਮ ਸੋ ਸੁਣੇ ਨਾਹੀ ਫਿਰੇ ਜਾਉ ਬੇਤਾਲਿਆ ਕਹੇ ਨਾਨਕ ਜਨ ਸੱਚ ਤਜਿਆ ਕੂੜੇ ਲਾਗੇ ਜਿੰਨੀ ਜਨਮ ਜੂਏ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਸਤਮਾਣੀ ਜਨਮ ਰਤਨ ਜੀ ਨੀ ਖੱਟਿਆ ਭਲੇ ਸੇਵਣ ਜਾਰੀ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਹੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਈ ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਵਰਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬਿਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੈ ਕੋਈ ਪੁੱਛੋ ਭਵੇ ਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਆਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੇ ਦਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਮ ਸਦਾ ਗਾਓ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖੋ ਗਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿਤ ਜਨ ਕਹਿਣ ਲਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਮ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਡਾਓ ਸ਼ਬਦ ਰਤਨ ਜਿਤ ਮਨ ਲਾਗਾ ਹੀ ਵਸਮਾਓ ਸ਼ਬਦ ਛੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਦਾ ਪਾਏ ਕਹਿ ਕਰਦਾ ਪੇ ਹੁਕਮ ਵਰਦਾਏ ਹੁਕਮ ਵਰਦਾਏ ਆਪ ਵੇਖਿਆ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਲਿਵਲਾਈ ਕਹਿ ਨਾਨਕ ਆਪ ਕਰਦਾ ਪੇ ਹੁਕਮ ਬਜਾਏ ਸਿਮਰਤ ਸਾਸਤਰ ਬੇ ਸਵੈ ਮੋ ਭੇਦ ਕਹੇ ਅਮੇਕ ਨਾ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਕਾਰ ਮੈਂ ਨਾ ਕਹਿਓ ਸਭ ਤੋਏ ਬਖਾਨਿਓ ਦੋਹਰਾ ਸਗਲ ਦੁਆਰ

ਸਿਮਰਤ ਸਾਹ ਸਿਰਪੁਨ ਪਾਪ ਵਿਚਾਰ ਦੇ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਬਾਜੋ ਤੱਤੇ ਸਾਰ ਨਾ ਜਾਣੀ। ਤੇਹੀ ਗੁਣੀ ਸੰਸਾਰ ਬ੍ਰਹਮ ਸੁਧਾ ਸੁਤਿਆ ਰਹਿਣ ਵਿਹਾਣੀ, ਗੁਰ ਕਿਰਪਾ ਦਿਸੇ ਜਨ ਜਾਗੇ ਜਨਾਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਦੱਤ ਪਾਈ ਜਿਸ ਨੂੰ ਅਣ ਦਿਨ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿ ਮਨੋ ਵਸਾਰੀਏ, ਮਨੋ ਕਿ ਵਸਾਰੀਏ ਵਣਦਾਤਾ ਜੀ ਅਗਰ ਮੈਂ ਆਹਾਰ ਪਹੁੰਚਾਵੇ। ਉਸ ਨੂੰ ਕਿਹੇ ਪਹੁ ਨਾ ਸਕੇ ਜਿਸ ਨੂੰ ਆਪਣੇ ਲਿਵ ਲਾਵੇ, ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਵੁੜਦਾਤਾ ਸੋ ਕਿ ਮਨੋ ਵਸਾਰੀਏ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗਨ ਸਵੇ ਕੋ ਜਿਹੀ ਕਰਦਾ ਕਿਧਰ ਜਾਇਆ ਜਾ, ਤਿਸ ਭਾਉਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲੈਬ ਛੁੱਟ ਕੇ ਲੱਗੇ ਦ੍ਰਿਸ਼ਨਾ ਮਾਇਆ ਮਰ ਵਰਤਾਇਆ, ਇਹ ਮਾਇਆ ਜਿਥਾਨ ਵਿਸਰੈ ਵਜੈ ਪਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚ ਮਾਇਆ ਪਾਇਆ। ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੰਭੀਏ ਵਿੱਚੋਂ ਆਪ ਜਾਏ। ਜਿਸ ਦਾ ਜੀਓ ਤਸ ਮਿਲ ਰਹੇ ਹਰ ਵਸੈ ਮਨ ਆਏ, ਹਰ ਆਪ ਮੁਲਕ ਹੈ ਭਗਤ ਨਾ ਕੇ ਨਾਨਕਾ ਜਿਨ ਹਰ ਬਲੇ ਪਾਏ। ਹਰ ਰਸ ਪਾਏ।

ਸੀ ਹਰਾਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਟੂ ਰਹੇ ਰੋਗ ਬਿਲ ਲਾਈ ਐਸਾ ਸਤਿਗੁਰ ਜੇ ਮਿਲੇ ਜਿਸ ਨੂੰ ਸਿਰ ਸੌਂਪੀ ਹੈ ਐ ਵਿੱਚੋਂ ਆਪ ਜਾਏ ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਮੁੱਲ ਕਹਿ ਭਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਦੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹਾ ਘਟਿਓ ਦਿਹਾੜੀ ਇਹ ਧਨ ਤਿਨਾ ਮਿਲਿਆ

ਨਜਾਇ ਉਰਦਗ ਤੈਜਰ ਹਰ ਰਸ ਬਲ ਨ ਪਾਏ। ਹਰ ਰਸ ਪਾਏ ਬਲੈ ਪੀਏ ਹਰ ਰਸ ਬੋਣ ਦ੍ਰਿਸ਼ਨਾ ਲਾ ਕੇ ਆਏ। ਇਹ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ। ਕਹੇ ਨਾਨਕ ਹੋਰਾਂ ਨਿਰਾਸਾ ਬਿਸਰੇ ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰੇ ਹਰ ਤੋਂ ਮੈਂ ਜੋਤ ਰੱਖੀ ਦਾਦ ਜਗ ਮੈਂ ਆਇਆ। ਹਰ ਜੋਤ ਰੱਖੀ ਦੁੱਧ ਵਿੱਚ ਦਾਦੂ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀ ਉਹ ਪਾਏ ਜਗਤ ਦਿਖਾਇਆ। ਗੁਰਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਦਾਦੂ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਨਿਤ ਸਖੀ ਸੋਗ ਦੁਖ ਨਾ ਵਿਆਹ ਪਏ। ਗੁਰਚਰਨ ਲਾ ਕੇ ਦਿਨ ਸੁਭਾਗੇ ਆਪਣਾ ਬਿਰਜਾ ਪਏ। ਅਨ ਹਤ ਬਾਣੀ ਗੁਰ ਸਭ ਜਾਣੀ ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾਵ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰੇ ਆਏ ਸੋ ਜਗ ਮੈਂ ਆਏ। ਕਹਿ ਕਿਆ ਤੁਦ ਕਰਮ ਕਮਾਇਆ ਕਿ ਕਰਮ ਕਮਾਇਆ ਤੁਦ ਸਰੀਰਾ ਜਾ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ। ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹੋ ਹਰ ਤੋਂ ਮੈਂ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ। ਹਰ ਬਿਨ ਵਰਨ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵਿਸ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ। ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਪੁੱਜਿਆ ਜਾ ਵੇਖਾਰ ਕਹੇ ਹਰ ਬਿਨ ਵਰਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦੇ ਬਦਰਟ ਹੋਈ। ਇਹ ਸਰਵਣੋ ਮੇਰੇ ਹੋ ਸਾਚਾ ਸੁਣਦੇ ਨੂੰ ਬਿਠਾਏ। ਸਾਚਾ ਸੁਣਦੇ ਨੂੰ ਬਿਠਾਏ ਸ੍ਰੀ ਰਾਈ ਸੁਣੋ ਸਤ ਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸ ਬਾਣੀ। ਸੱਚ ਲੱਖ ਬਡਾਣੀ ਦਾ ਕੀਗਤ ਕਹੀ ਨਾ ਜਾਏ। ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵਾ। ਸਾਚਾ ਸੁਣਦੇ ਨੂੰ ਬਿਠਾਏ ਹਰ ਜੀਓ ਗੁਫਾਂਦਰ ਰੱਖ ਕਹਿ ਵਾਜਾ ਪੌਣ ਵਜਾਇਆ। ਵਜਾਇਆ ਵਾਜਾ ਪੌਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਘੋਤ ਦਿਖਾਇਆ। ਗੁਰਦੁਆਰੇ ਲਾਏ ਪਾਵਨੀ ਕਨਾ ਦਸਵਾਂ ਦੁਆਰ ਦਿਖਾਇਆ। ਤਹਿ ਨੇਕ ਰੂਪ ਨਾਓ ਨਾਵਨੇ ਤੇ ਦਸਦਾਂਤਰਾਂ ਜਾਈ ਪਾਇਆ। ਕਹੇ ਨਾਨਕ ਹਰ ਪਿਆਰੇ ਜੀਓ ਗੁਫਾਂਦਰ ਰੱਖ ਕਹਿ ਵਾਜਾ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸਾਚਾ ਕਰ ਗਾਵਹੁ ਗਾਵਤ ਸੁਹਿਲਾ ਕਰ ਸਾਚੇ ਜਿੱਥੇ ਸਵਾ ਸਤ ਧਿਆਵੇ। ਸੱਚੋ ਧਿਆਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬਜਾਵੇ। ਇਹ ਸੱਚ ਸੁਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ। ਕਹੇ ਨਾਨਕ ਸੱਚ ਸੁਹਿਲਾ

ਧੰਨਵਾਦ।

ਆਪਣੇ

Thank you.

ਸਤਨਾਮ ਵਾਹਿਗੁਰੂ ਸਾਹਿਬ ਜੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ

0: ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, at Williams Lake. Any comments and suggestions, please call 250-392-3874.

0: ਜੁਜ ਮੈਂ ਜੋ ਕਰ ਕਿਰਪਾ ਪਰ
1: ਜਿਨ ਕਰ ਉਪਦੇਸ਼ ਗਿਆਨ ਜਿੰਦੀਆ ਨੇਤਰੀ ਜਗਤ ਨਿਹਾਲਿਆ ਖਤਮ ਛੋੜ ਦੂਜੇ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਓਮਕਾਰ ਸਤਿਗੁਰ ਪ੍ਰਸਾਦ ਆਦਿਗੁਰੇ ਨਮਹਿ ਜੁਗਾਦਿਗੁਰੇ ਨਮਹਿ ਸਤਿਗੁਰੇ ਨਮਹਿ ਸ੍ਰੀ ਗੁਰਦੇਵ ਨਮਹਿ ਅਸਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨਮਹਿ ਮਿਟਾਵੋ ਸਿਮਰੋ ਜਾਸ ਬਸੰਵਰ ਕੈ ਨਾਮ ਜਪਿਆ ਗਣਤਿਆ ਨੇਕੈ ਵੇਦ ਪੁਰਾਣ ਸਿਮਰ ਸੁਧਾਖਰ ਕਿਨੇ ਰਾਮ ਨਾਮ ਕਖਰ ਕਿਨਕਾ ਇਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਕਰੀ ਨਾ ਆਵੈ ਕਾਂਕੀ ਏਕੈ ਦਸਤਵਾਰੋ ਨਾਨਕੁਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨਾਮ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਤਰੈ ਪ੍ਰਭ ਸਿਮਰਤ ਕਛ ਬਿਘਨ ਨਾ ਲੱਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਕੈ ਸੰਗ ਸਰਵਨ ਦਾ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਤ ਸਿਧ ਨੌਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਇ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ

ਸਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਤ ਮਾਹਿ ਸਮਾਏ। ਪ੍ਰਭ ਜੀ ਬਸੈ ਸਾਦਕੀ ਦਸਣਾ, ਨਾਨਕ ਜਨ ਕਾ ਦਰਸਨ ਦਸਣਾ। ਪ੍ਰਭ ਕੋ ਸਿਮਰੈ ਸੇ ਧਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ। ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ। ਪ੍ਰਭ ਕੋ ਸਿਮਰੈ ਸੇ ਬੇ ਬਹੁਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਨਾਸੀ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈਰ ਵਾਲਾ। ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੇ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇ ਦੇ, ਪ੍ਰਭ ਕੋ ਸਿਮਰੈ ਬਸੇ ਹਰ ਨੇੜੇ। ਸੰਤ ਕਿਰਪਾ ਤੇ ਅੰਤਿਮ ਜਾਗ, ਨਾਨਕ ਸਿਮਰਨ ਪੂਰੈ ਭਾਗ। ਪ੍ਰਭ ਕਹਿ ਸਿਮਰਨ ਕਾਰਜ ਪੂਰੇ, ਪ੍ਰਭ ਕਹਿ ਸਿਮਰਨ ਕਬੂ ਨਾ ਝੂਰੇ। ਪ੍ਰਭ ਕਹਿ ਸਿਮਰਨ ਹਰ ਗੁਣ ਬਾਣੀ, ਪ੍ਰਭ ਕਹਿ ਸਿਮਰਨ ਸਹਿਸ ਮਾਨੀ। ਪ੍ਰਭ ਕਹਿ ਸਿਮਰਨ ਹਿਤ ਚਲਿਆਸਨ, ਪ੍ਰਭ ਕਹਿ ਸਿਮਰਨ ਕਮਲ ਬੇਦਾਸਨ। ਪ੍ਰਭ ਕਹਿ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕੰਤ ਨਾ ਪਾਰ। ਸਿਮਰੈ ਸੇ ਜਨ ਜਿਨ ਕੋ ਪ੍ਰਮਿਆ, ਨਾਨਕ ਤਿਨ ਜਨ ਸਰਨੀ ਪਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ। ਹਰ ਸਿਮਰਨ ਭੈ ਸੇ ਜਤੀ ਦਾਤੇ, ਹਰ ਸਿਮਰਨ

ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹਿ ਮਾਤ ਪਿਤਾ ਸੁਤਮੀਤਨਾ ਭਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਜੈ ਮਾਂ ਭੈਣ ਦੂਤ ਜਮ ਦਲੈ ਤਹਿ ਕੇਵਲ ਨਾਮ ਸੰਗ ਤੇਰਾ ਚਲੈ ਜੈ ਮੁਸਕਲੋ ਵੈਤ ਭਾਰੀ ਹਰ ਕੋ ਨਾਮ ਖਿਰ ਮਾਇ ਉਦਾਰੀ ਅਨਕ ਪੁਨਹ ਚਰਨ ਕਰਤਨੀ ਤਰੈ ਹਰ ਕੋ ਨਾਮ ਕੂਟ ਪਾਪ ਪ੍ਰਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਕ ਨਿਰੇ ਸਗਲ ਸਿਸ਼ਟ ਕੋ ਰਾਜਾ ਦੁਖੀਆ ਕਾ ਨਾਮ ਜਪ ਤੋ ਸੁਖੀਆ ਲਾਖ ਕਰੋੜੀ ਬੰਧ ਨਾ ਪਰੈ ਹਰ ਕਾ ਨਾਮ ਜਪ ਨਿਸਤਰੈ ਅਨਕ ਮਾਇਆ ਰੰਗ ਦਿਖ ਨਾਮ ਬੁਝਾਵੈ ਹਰ ਕਾ ਨਾਮ ਜਪ ਤਿਆਗਾਵੈ ਦੇਹ ਮਾਰਗ ਜਾ ਤਕੇਲਾ ਤੈ ਹਰ ਨਾਮ ਸੰਗ ਹੋ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਕਤ ਪਾਈਐ ਛੁਟਤ ਨਹੀਂ ਕੋਟ ਲਖ ਬਾਈ ਨਾਮ ਜਪ ਤੈ ਪਾਰ ਪੁਰਾਈ ਅਨਕ ਬਿਗਨ ਜਾਇ ਆਇ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮ ਮੈਂ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹਉ ਮੈਲਾ ਮਲ ਕਬੂ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ ਜੇ ਮਾਰ ਕੇਤਨੇ ਜਾਏ ਨਾ ਕੋਸਾ ਹਰ ਕਾ ਨਾਮ ਉਹਾਂ ਸੰਤੋਸਾ ਜੇ ਪੈਂਡੈ ਮਾਂ ਅੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਤੇ ਦਾ ਕੋ ਨਾ ਸਿਆਨੂ ਹਰ ਕਾ ਨਾਮ ਤੈ ਨਾਲ ਪਛਾਨੂ ਜੈ ਮਾਂ ਭੈਣ ਤਪਤ ਪੋ ਕਾਮ ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਜਾ ਕਰਖੈ ਤੈ ਨਾਨਕ ਹਰ ਮਤ ਬਰਖੈ ਭਗਤ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਾ ਨਾਮ ਉਤਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਰ ਸਾਧ ਕਮਾਤ ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ ਕੈ ਨਾਨਕ ਜਨ ਕੈ ਬਿਰਤ ਬਿਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਇ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆ ਪ੍ਰਭ ਦੀਨਾ ਹਰ ਹਰ ਜਨ ਕੈ ਉਤ ਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਹੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੰਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਦਵਸੈ ਸੰਤ ਪ੍ਰਤਾਪ ਦੁਰਤ ਸਮਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਥ ਅਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਭੇਖੇ ਸਭ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਭ ਤਿਆਗ ਬਨ ਮਤੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁਣ ਦਾਨ ਹੋਮੈ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੈ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨਾਉ ਖੰਡ ਪ੍ਰਿਥਵੀ ਫਿਰੈ ਤਿਰਜੀਵੈ ਮਾਂ ਉਦਾਸ ਪਿਸਰ ਥੀਵੈ ਅਗਨ ਮਾਹੋ ਮਤ ਪ੍ਰਾਣ ਕਣਕ ਸਵੈ ਵਰ ਭੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਕਾ ਸਰੀਰ ਕਟਾਵੈ ਤੋ ਪੀ ਹੋ ਮੈਂ ਮਹਿਲ ਨਾ ਜਾਵੈ ਹਰ ਕੇ ਨਾਮ ਸਮ ਸਰਕਸ਼ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇਸ਼ ਟੈ ਗਰਭ ਗੁਮਾਨਾ ਮਨ ਤੇ ਉਟੈ ਸੋਚ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਤਨਾ ਕਰੈ ਮਨ ਤੇ ਕਬੂ ਨਾ ਵਿਖਿਆ ਟਰੈ ਜਲ ਧੋਵੈ ਬਹੁਤੇ

నానక్ నిభి నాలశపది రమయ్యా కే గుణ చేత్రాన్ని కవన్ మూలతే కవన్ దృష్టాన్ని జిన్ తూ సాస్వార్ సిగార్యా కరవ్యగ్న మై జిన్యో బార్యా ਬਾਦ ਵਸਾ ਤੁਜੈ ਪਿਆਰੈ ਦੁੱਧ ਭਰ ਜੋ ਬਨ ਭੋਜਨ ਸੁਖ ਸੂਤ ਬਿਰਧ ਪੈ ਉਪਰ ਸਾਖ ਸੈਨ ਮੁਖ ਪਿਆਓ ਬੈਠ ਪਉ ਦੈਨ ਇਹ ਨਿਰਗੁਣ ਗੁਣ ਕਛੁ ਨਾਮ ਪੁਜੈ ਬਖਸ਼ ਲਓ ਤਹੁ ਨਾਨਕ ਤੀਜੈ ਜੈ ਪ੍ਰਸਾਦ ਧਰ ਉਪਰ ਸੁਖ ਬਸੈ ਸੁਤ ਪ੍ਰਾਤਮੀ ਬੰਤਾ ਸੰਘ ਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਾਵਨ ਪਾਵ ਕਮੁਲਾ ਜੇ ਪ੍ਰਸਾਦ ਭੁਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵ ਕਰਨ ਨੇਤਰ ਰਸਨਾ ਤਿਸੈ ਤਿਆਗ ਔਰ ਸੰਗਰਚਨਾ।

ਪਾਵੈ ਦਰਕਹਿ ਮਾਨੁ ਤਿਸਹਿ ਬਿਸਾਰੈ ਮੁਗਧੈ ਜਾਨੁ ਸਦਾ ਸਦਾ ਇਹ ਭੁੱਲਣ ਹਾਰੁ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਗਰਤਿਆ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸਵਸਤਰ ਕਰ ਮਾਨੈ ਜੋ ਹੋਮਨ ਸੋ ਦੂਰ ਪੁਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਤਾ ਪ੍ਰੀਤ ਪਸਮ ਸੰਗ ਹੋਏ ਅੰਧਕੂਪ ਮੈਂ ਪਤਤ ਬਿਕਰਾਲ ਨਾਨਕ ਕਾਟ ਲਉ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਬਚਾਰਾ ਕਰੈ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਪਤ ਨਾਇ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਪੈ ਲੋਭ ਸਮਾਨ ਅੰਤਰ ਅਗਰਮ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾ ਜਾਪੈ ਅੰਤਰ ਬਸੈ ਪ੍ਰਭਿਆਪ ਨਾਨਕ ਤੇ ਜਨ ਸਹਿ ਸਮਾਤ ਸੁਨੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਓ ਓੜ ਨਿਭਾਵੈ ਕਾਂ ਬੁਜਾਰਤ ਬੁਜੈ ਡੋਰਾ ਨਿਸਕਈਐ ਤੋ ਸਮਝੈ ਭੂਰਾ ਕਾਂ ਬਿਸਨ ਪਦ ਗਾਵੈ ਗੌਂਗ ਜਤਨ ਕਰੈ ਤੋ ਪੀ ਸਰਭੰਗ ਕੈ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂਹਾਂ ਉਸ ਗਵਨ ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨਾ ਕੀਤ ਜੋ ਬੈਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਕਰੈ ਭੀਤਰ ਬਸੈ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਕਰਮਾ ਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਤੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਲੋਕ ਧਰੋਹੋ ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮਹਿਸੂ ਕਨੇਰੇ ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰੈ ਸੁਤਰ ਧਾਰੀ ਤੁਮ ਤੇ ਹੋਏ।

ਥੂਕ ਨਾਨਕ ਤਿੰਨ ਪਾਇਆ ਸਹੁ ਆਪਣੀ ਦੇਰਾਸ ਖਾਤ ਪੀਤ ਵਰਤੈ ਅਣਦ ਉਲਾਸ ਆਪਣੀ ਅਮਾਨ ਕਛ ਬਹੁਰ ਸਾਵਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਤਾਪ ਹੀ ਖੋਵੈ ਬਹੁਰ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸਤ ਤਿਸਿਆ ਕੈ ਰੱਖੈ ਪ੍ਰਭ ਕੀ ਆਗਿਆ ਮਨ ਮੱਥ ਹੈ ਉਸ ਤੇ ਚੌਕਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰ ਪ੍ਰਭੂਵਤ ਜਾਨ ਅਨੇਤ ਬਿਰਖੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦਿਸੈ ਸੋ ਚਲਨਹਾਰ ਲਪਤ ਰਹੋ ਤੈ ਅੰਧ ਅੰਧਾਰ ਬਟਾਉ ਸਿਉ ਜੋ ਲਾਵੈ ਨਿਹ ਤਾਂ ਕੋ ਹਾਥ ਨਾ ਆਵੈ ਕਹੇ ਮਨ ਹਰ ਕੇ ਨਾਮ ਕੇ ਪ੍ਰੀਤ ਸੁਖਦਾਈ ਕਰ ਕਿਰਪਾ ਦਾਨ ਕਾਪ ਲੈ ਲਾਈ ਮਿੱਥਿਆ ਤਨ ਧਨ ਕੁਟੰਬ ਸਭਾਇਆ ਮਿੱਥਿਆ ਹੋਮੈ ਮਮਤਾ ਮਾਇਆ ਮਿੱਥਿਆ ਰਾਜ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਕਰਾਲ ਮਿੱਥਿਆ ਰੱਥ ਹਸਤੀ ਅਸ ਬਸਤਰਾ ਮਿੱਥਿਆ ਰੰਗ ਸੰਗ ਮਾਇਆ ਪੇ ਖਸਤਾ ਮਿੱਥਿਆ ਧਰੋ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀ ਵੈ ਹਰ ਕੇ ਟਰਨ ਮਿੱਥਿਆ ਸਰਵਨ ਪਰ ਨਿੰਦਾ ਸੁਨਹਿ ਮਿੱਥਿਆ ਹੱਥ ਪਰ ਤਰ ਕੋਹਿਰੈ ਮਿੱਥਿਆ ਨੇਤਰ ਪਿਖ ਪਰ ਤਰੈ ਰੁਪਾਦ ਮਿੱਥਿਆ ਰਸਨਾ ਭੋਜਨ ਸਵਾਦ ਮਿੱਥਿਆ ਚੰਨ ਪਰ ਵਿਕਾਰ ਕੂਤਾਵੈ ਮਿੱਥਿਆ ਮਨ ਪਰ ਲੋਭ ਲੁਭਾਵੈ ਮਿੱਥਿਆ ਤਨ ਹੀ ਪਰ ਉਪਕਾਰਾ ਮਿੱਥਿਆ ਬਾਸਲੇਤ ਵਿਕਾਰਾ ਬਿਨ ਪੂਜੇ ਮਿੱਥਿਆ ਸਭ ਭੈ ਸਫਲ ਦੇ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਕਤ ਕੀ ਆਰ ਜਾ ਸਾਚ ਬਿਨਾ ਕਹੋ ਬਤੂਚਾ ਬਿਰਥਾ ਨਾਮ ਬਿਨਾ ਤਨਅੰਤ ਮੁਖ ਆਵਤ ਕਹਿ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੇ ਕਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਨ ਹੀ ਪ੍ਰੀਤ ਮੁਖੋ ਕੰਡਲਾਵਤ ਜਨ ਨਾਰ ਪ੍ਰਭੂ ਪ੍ਰਵੀਨ ਬਾਰ ਭੇਖ ਨਾ ਕਾਹੁ ਭੀਨ ਅਵਰ ਉਪਦੇਸੈ ਆਪਣਾ ਕਰੈ ਆਵਤ ਜਾਵਤ ਜਨਮ ਮਰੈ ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਕਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀ ਆਪ ਹੈ ਮਨ ਆਪ ਹੈ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਤੁਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਸੰਤ ਨੰਤਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਲੋਕ ਕਾਮ ਕਰੋ ਦਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇ ਵਸ਼ਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਬੰਧਨ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ ਜੇ ਪ੍ਰਸਾਦ ਬਸੈ ਸੁਖ ਮੰਦਰ ਤਿਸੈ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਚਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਝਾਈਐ ਧਿਆਮਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹਟਾਵੈ ਤਿਸੇ ਤਿਆਗ ਕਤਵਰ ਲੁਭਾਵੈ ਜੇ ਪ੍ਰਸਾਦ ਸੁਖ ਸੇ ਸੋਈ ਜੈ ਮਨ ਅੱਠ ਪੈਰ ਤਾਕਾ ਜਸ ਕਵੀਜੈ ਜੇ ਪ੍ਰਸਾਦ ਤੋ ਸਭ ਕੋ ਮਨ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪ ਤਰ ਕਹਿ ਮਨ ਪਾਵੈ ਨਾਨਕ ਪਾਤੇ ਤੀ ਕਰ ਜਾਵੈ ਜੇ ਪ੍ਰਸਾਦ ਆਰੋਪਨ ਚੰਦੇਹੀ ਲਿਵ ਲਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤਿਰੌਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿੱਤਰ ਢਾਕੇ ਮਨ ਸਰਨੀ ਪਾਠਾ ਕਰ ਪ੍ਰਭ ਤੰਕੈ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਹ ਸਾਹ ਸਿਮਰੋ ਪ੍ਰਭ ਉਚੈ ਜੇ ਪ੍ਰਸਾਦ ਪਾਏ ਦੁਰਲਭ ਦੇਹ ਨਾਨਕ ਤਾਂ ਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਹਿਰੀ ਜੈ ਮਨ ਤੇ ਸਿਮਰਤ ਕਮਾਲ ਕੀ ਜੈ ਜੇ ਪ੍ਰਸਾਦ ਅਸਵਾਹ ਸਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾਮ ਵਿਸਾਰੀ ਜੇ ਪ੍ਰਸਾਦ ਬਾਗ ਮਿਲਕ ਧਨਾਰਾ ਕਰੋ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਣਤ ਬਣਾਈ ਉਠਤ ਬੈਠਤ ਸਦ ਤਿਸੈ ਧਿਆਈ ਤਿਸੇ ਧਿਆਏ ਜੋ ਕਲਖੈ ਇਹਾਂ ਉਹ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੈ ਪੁੰਨ ਬਹੁਦਾਨ ਮਨਾਟ ਪਹਿਰ ਕਰ ਤਿਸ ਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਸਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰਹੁ ਸਦਾ ਅਨੂਪ ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪੱਤਰ ਹੈ ਗੁਰ ਪ੍ਰਸਾਦ ਨਾਨਕ ਤਿਸ ਕੈ ਜੇ ਪ੍ਰਸਾਦ ਸੁਣੈ ਕੰਨਨਾਦ ਜੇ ਪ੍ਰਸਾਦ ਭਿਖੈ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫੁਲੈ ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੁਖ ਸਹਿ ਸਮਾਵੈ ਐਸਾ ਪ੍ਰਭ ਤਿਆਗ ਗੁਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ
जय प्रसाद तेरा प्रताप रे मन मूड तू ताको जाप जय प्रसाद तेरे कार्य पूरे तिसह दान मन सदा हजूर है जय प्रसाद तू पावह सात रे मन मेरे तू ता सुरात जय प्रसाद सबकी गत होए नानक जाप जपै जप सोए आप जपाए दपै सो नाओ आप गवाए सो हर गुण गाओ प्रभु कृपा त्यो प्रगास प्रभु दया ते कमल विकास प्रभ सो प्रसन्न बसै मन सोए प्रभ दया ते मते उत्तम होए सर्वण दान प्रभ तेरी मह आपू कछु ना किन्हू लै जित जित लाभ

ਰਹਿ ਸਾਧੁ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ ਸਾਧੂ ਕੈ ਸੰਗ ਤੂ ਧਨ ਪਾਵੈ ਜਿਸ ਅੰਤੇ ਸਭ ਕੋ ਵਸਾਵੈ ਸਾਧੁ ਸੰਗ ਧਰਮ ਰਾਇ ਕਰੇ ਸੇਵਾ ਸਾਧ ਕੈ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧੁ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੈ ਸੰਗ ਸਰਵ ਥਾਨ ਗਮ ਨਾਨਕ ਸਾਧ ਕੈ ਸੰਗ ਸਫਲ ਜਨਮ ਸਾਧ ਕੈ ਸੰਗ ਨਹੀਂ ਕਚਕਾਲ ਦਰਸ਼ਨ ਪਿਟਤ ਹੋਤ ਨਿਹਾਲ ਸਾਧ ਕੈ ਸੰਗ ਕਲੁਖ ਤਹਰੈ ਸਾਧ ਕੈ ਸੰਗ ਨਰ ਪ੍ਰਹਰੈ ਸਾਧ ਕੈ ਸੰਗ ਇਹਾਂ ਉਹਾਂ ਸੁਹਿਲਾ ਸਾਧ ਸੰਗ ਬਿਸਰਤ ਹਰ ਮੇਲਾ ਜੋ ਇੱਛੈ ਸੋਈ ਫਲ ਪਾਵੈ ਸਾਧ ਕੈ ਸੰਗ ਨਾ ਬਿਰਥਾ ਜਾਵੈ ਪਾਰ ਬ੍ਰਹਮ ਸਾਧਰਤ ਬਸੈ ਨਾਨਕ ਕੁਦਰੈ ਸਾਧ ਸੁਨ ਰਸੈ ਸਾਧ ਕੈ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ ਸਾਧ ਕੈ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਭ ਪਰ ਨਿਸਤਰੈ ਸਾਧ ਕੈ ਸੰਗ ਲੱਗੈ ਪ੍ਰਭ ਮਿੱਠਾ ਸਾਧੂ ਕੈ ਸੰਗ ਘਟ ਘਟ ਡਿੱਠਾ ਸਾਧ ਸੰਗ ਪਾਇਆ ਕਿਆ ਕਾਰੀ ਸਾਧ ਸੰਗਤ ਭਈ ਹਮਾਰੀ ਸਾਧ ਕੈ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆ ਨਹਿ ਸਾਧ ਕੀ ਉਪਮਤ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ

ਆਈ ਨਾਨਕ ਸਾਧ ਪ੍ਰਾਪੇ ਇਤਨਾ ਭਾਈ ਸਲੋਕ ਮਨ ਸੱਟਾ ਮੁਖ ਸੱਟਾ ਸੋਇਆ ਵਰਨਾ ਪੇਖਾ ਇਹ ਕਸਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਵ ਕੋ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਦੇਖ ਜਿਉਂ ਬਸੁਤਾ ਕੋ ਖੋਦੈ ਕੋ ਚੰਦਨ ਲੇਪ ਬ੍ਰਹਮ ਗਿਆਨੀ ਏਕਾ ਇਹ ਗੁਨਾਉ ਨਾਨਕ ਜਿਉਂ ਪਾਵੁਕਾ ਸਹਿ ਸੁਭਾਉ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਕਾਸ਼ ਜੈਸੇ ਧਾਰੂ ਪਰ ਆਕਾਸ਼ ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀਂ ਅਭਿਮਾਨ ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਭਾਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਵਲ ਕਰੀਨਾ ਆਤਮਰਸ ਬ੍ਰਹਮ ਗਿਆਨੀ ਕੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਦੂਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਾ ਗਰੀਬੀ ਸਮਾ ਬ੍ਰਹਮ ਗਿਆਨੀ ਪਰ ਉਪਕਾਰ ਮਹਾ ਬ੍ਰਹਮ ਗਿਆਨੀ ਕਾ ਨਾਹੀ ਧੰਦਾ ਬ੍ਰਹਮ ਗਿਆਨੀ ਦੇ ਧਾਵਤ ਬੰਦਾ ਬ੍ਰਹਮ ਗਿਆਨੀ ਕਾ ਹੋ ਸੋ ਭਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕੈ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅੰਗ ਬੁੱਤਿਆਗਤ ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ ਬ੍ਰਹਮ ਗਿਆਨੀ ਏਕ ਸੰਗੀਤਾ ਬ੍ਰਹਮ ਗਿਆਨੀ ਕਾ ਹੋਇ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਪ੍ਰਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕਾ ਸਗਲ ਮਨਮਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਦੇਸ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਇ ਅਧਾਕਰ ਬ੍ਰਹਮ ਗਿਆਨੀ ਸਰਬ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਕਰਤਾ ਬ੍ਰਹਮ ਗਿਆਨੀ ਸਾਜੀ ਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਦੁਖਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਪ੍ਰਹਾਸ ਬ੍ਰਹਮ ਗਿਆਨੀ ਕਾ ਸਗਲਕਾਰ ਬ੍ਰਹਮ ਗਿਆਨੀ ਆਪਣ ਅਨੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਹੁਰ ਤਾਰੈ ਜੋ ਅੰਤਰਨਾਮ ਸਰਬ ਮੈਂ ਪਿਥੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਉਪਰ ਸਗਲ ਨਿਸਤਾਰ ਇਸ ਬਦੀ ਮਿਥਿਆ ਨਾਹੀਂ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਸ ਪਾਤਰੈ ਰੂਪ ਨਾ ਪੇਖੈ ਨੇਤਰ ਸਤ ਕੀ ਟਹਿਲ ਸੰਸੰਗ ਹੇਤ ਕਰਨਾ ਸੁਣੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਪੱਕੋ ਮੰਦਾ ਗੁਰ ਪ੍ਰਸਾਦ ਪਿਖਿਆ ਪ੍ਰਹਰੈ ਮਨ ਕੀ ਵਾਸਨਾ ਮਨ ਤੇ ਤੜੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਧਿ ਕੋਐ ਸਾਪਰਸ ਬੈਸਨ ਸੋਜਿ ਸੁਪਰ ਸੁਪ੍ਰਸੰਨ ਬਿਸਨ ਕੀ ਮਾਇਆ ਤੇ ਹੋ ਭੈਨਾ ਕਰਮ ਕਰਤ ਹੋ ਬੈਨ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਪਾਲ ਕੀ ਇੱਛਾ ਨਹੀਂ ਬਾਤ ਹੈ ਕੇਵਲ ਭਗਤ ਕੀਰਤਨ ਸੰਗਰਾਤ ਹੈ ਮੰਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦ੍ਰਿੜਾ ਵਰਹ ਨਾਮ ਜਪਾਵੈ ਨਾਨਕ ਹੋ ਬੈਸਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਭਤਪਾ ਮਲ ਹੋਵੈ ਤਿਸ ਭਗਵਤੀ ਕੀਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਤਨੀਤ ਮੰਤ ਨਰ ਪੈ ਬਿਸਨ ਪ੍ਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਭੂਤ ਹੈ ਰਾਮ ਨਾਮ ਮਤ ਮਹਿਸੂਦੈ ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਚੜ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨਾ ਆਵੈ ਵੇਦ ਪ੍ਰਾਣ ਸਿਮਰਤ ਪੂਜੈ ਮੂਲ ਸੁਖ ਮੈਂ ਜਾਣੈ ਸੂਲ ਚਹੋ ਵਰਨ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਵ ਕੋ ਗਿਆਨ ਚੋਵਰ ਨਾਮ ਹੈ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ ਕਰ ਕਿਰਪਾਨ ਤਰੋ ਧਾਰੈ ਪਸ ਪ੍ਰੇਤ ਮੁਗਤ ਪਾਤਰ ਕੋ ਤਾਰੈ ਸਰਵ ਰੂਪਾ ਉਖਤ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
जिसका मन पर ब्रह्म का निवास, तिसका नाम सत राम दास, आत्म राम तिस नदरी आया, दास दसन तिन पाए तिन पाया, सदा निकट निकटार जानु, सो दास दरगह प्रमाण, अपने दास को आप कृपा करै, तिस दास को सब सोची पर, सगल संग्या तमे उदास, ऐसी जुगत नानक राम दास, प्रभ की आज्ञा तमहिता वै, जीवन मुख सुखावै, तैसा हरख तैसा उत्सोग, सदा आनंद तह नहीं ब्योग, तैसा सुवन तैसी उसमाटी, तैसा अमृत तैसी दिखाटी, तैसा मान तैसा अभिमान, तैसा रंग तैसा रजान, जो बरताए साई जुगत नानको पुरख है जीवन मुक्त, पार ब्रह्म के सगले ठाओ, जित जित कर रखा तैसा तिन नाओ, अपे कर्ण क्राम जोग, प्रभाव सोई कुन होगा, पसरो आप हो अनंत तरंग, लखे न जाहे पार ब्रह्म के रंग, जैसी मत दे तैसा प्रगास, पार ब्रह्म करता अवनाश, सदा सदा सदा दयाल, सिमर सिमर नानक भय निहाल, स्वरूप उस्तत करै अनेक जन, अंत ना पारावार, नानक रचना प्रभ रचि, बहु विधि अनेक प्रकार अष्टपदि, कई कोट होए पुजारी, कई कोट आचार व्यवहारी, कई कोट भय तीर्थवासी, कई कोट मन पर मह उदासी, कई कोट वेद के स्रोते, कई कोट तपी स्रोते, कई कोट आत्म ध्यान धारा, कई कोट कवका विचारा, कई कोट नव तन नाम त्याव, नान करते कांत ना पावे, कई कोट भय अभिमानी, कई कोट अंध ज्ञानी, कई कोट कृपन कठोर, कई कोट अभिगात्म कोर, कई कोट पर दर्व को हिराय, कई कोट पर दुख ना कराय,

ਕਹੀਂ ਕੋਟਿਨੇ ਬਹੁ ਭਾਤ ਪ੍ਰਭਿਓ ਪ੍ਰਮਾਇ ਸਮਾਤ ਤਾਂ ਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨ ਪ੍ਰਭ ਤੋਏ ਕਹੀਂ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਤਤਮ ਪ੍ਰਗਾਸ ਕਹੀਂ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨਿਤਰੈ ਕਹੀਂ ਕੋਟ ਨਾਮ ਰਸ ਪੀਵੈ ਅਮਰ ਭੈ ਸਾ ਸਦ ਹੀ ਜੀਵੈ ਕਹੀਂ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸੈ ਸਮਾਵੈ ਆਪਣੇ ਜਨ ਕੋ ਸਾ ਸਾ ਸਮਾਰੇ ਨਾਨਕੋ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਤ ਬਲਿਹਾਰਣ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕ੍ਰਾਮ ਕਰਨਾ ਜੋਗ ਜੋ ਤਿਸ ਭਾਵੈ ਸੋਈ ਹੋਗ ਕਿਨ ਮੈਂ ਥਾਪ ਥਾਪਨ ਹਾਰਾਇੰਤਨੀ ਕਛ ਪਾਰਾ ਬਾਰਾ ਹੁਕਮੇ ਧਾਰ ਅਧਾ ਰਹਾਵੈ ਹੁਕਮ ਉਪਜੈ ਹੁਕਮ ਸਮਾਵੈ ਹੁਕਮ ਉੱਚ ਨੀਚ ਵਿਵਹਾਰ ਹੁਕਮੈਨ ਕਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿਰਿਆ ਸਮਾਈ ਪ੍ਰਭਾਵੈ ਮਨੁ ਗਤ ਪਾਵੈ ਪ੍ਰਭਾਵੈ ਤਾਂ ਪੱਤਰ ਤਰਾਵੈ ਪ੍ਰਭਾਵੈ ਬਿਨਸਾਸ ਤੇ ਰੱਖੈ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਤੇ ਉਧਾਰੈ ਆਪ ਕਰੈ ਆਪਣ ਵਿਚਾਰੈ ਦੋਹਾਂ ਸਿਰਿਆਂ ਕਾਰ ਸੁਆਮੀ ਖੇਲੈ ਬਿਕਸੈ ਅੰਤਰ ਜਾਮੀ ਜੋ ਪਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ ਕਹੋ ਮਨੁੱਖ ਤੇ ਕਿਆ ਹੋਇਆ ਵੈ ਜੋ ਇਸ ਭਾਵੈ ਸੋਈ ਕਰਾਵੈ ਇਸ ਕਾ ਹਾਥ ਇਤਨਾ ਸਭ ਕੁਛ ਲੈ ਜੋ ਤਿਸ ਭਾਵੈ ਸੋਈ ਕਰੈ ਅਨਜਾਨਤ ਵਿਖਿਆ ਮੈਂ ਰਚੈ ਜੇ ਜਨ ਤਪ ਨਾ ਬਚੈ ਭਰਮੇ ਭੁੱਲਾ ਦੈ ਤਿਸ ਭਾਵੈ ਨਿਮਕ ਮਹਿ ਚਾਰ ਕੁੰਡ ਫਿਰਿਆ ਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ ਕਿਨ ਮੈਂ ਨੀਚ ਕੀਤ ਕੌੜਾਜ ਪਰ ਬ੍ਰਹਮ ਗਰੀਬ ਨਵਾਜ ਜਾਂ ਕਾ ਜਿਸ ਕਛ ਨਾ ਆਵੈ ਤਿਸ ਤਤਕਾਲ ਦੈ ਤਿਸ ਪ੍ਰਗਟਾਵੈ ਜਾਕੂ ਆਪਣੀ ਕਰੈ ਬਖਸੀਸ ਤਾਂ ਕਾ ਲੇਖਾ ਨ ਗਣੈ ਜਗਦੀਸ਼ ਦਿਓ ਪਿੰਡ ਸਾਹਿਬ ਤਿਸਕੀ ਰਾਤ ਘੱਟ ਘੱਟ ਪੂਰਨ ਬ੍ਰਹਮ ਪ੍ਰਕਾਸ਼ ਆਪਣੀ ਬਣਤਿਆ ਬਣਾਈ ਨਾਨਕ ਕੀ ਵੈ ਦੇਖ ਵਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਮਨ ਸਰਵ ਕੋ ਨਾਥ ਆਗਿਆਕਾਰੀ ਪਪਰਾ ਜੀਓ ਜੋ ਭਾਵੈ ਸੋਈ ਪੁੰਤੀ ਕਬਹੂ ਉਚ ਨੀਚ ਮੈਂ ਬਸੈ ਕਮਹੂ ਸੋਗ ਹਰ ਖਰੰਗ ਹੱਸੈ ਕਮਹੂ ਨਿੰਦ ਚਿੰਦ ਵਿਵਹਾਰ ਕਮਹੂ ਊਪ ਆਕਾਸ਼ ਪਿਆਲ ਕਮਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਮਹੂ ਨਿਟ ਕਰੈ ਬਹੁ ਭਾਤ ਕਬਹੂ ਸੋਇ ਰਹਿ ਦਿਨ ਰਾਤ ਕਮਹੂ ਮਹਾ ਕ੍ਰੋਧ ਵਿਕਰਾਲ ਕਮਹੂ ਸਰਬ ਕੀ ਹੋ ਤਰਵਾਲ ਕਬਹੂ ਹੋਇ ਬਹਿ ਬਟ ਰਾਜਾ ਕਮਹੂ ਬੇਖਾਰੀ ਨੀਚ ਕਾ ਸਾਜਾ ਕਮਹੂ ਆਪ ਕੀਰਤ ਮੈਂ ਆਵੈ ਕਮਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰੱਖੈ ਤਿਵ ਹੀ ਰਹੈ ਗੁਰ ਪ੍ਰਸਾਦ ਨਾਨਕ ਸਚ ਕਹੈ ਕਬਹੂ ਹੋਇ ਪੰਡਤ ਕਰੇ ਬਕਿਆਨ ਕਮਹੂ ਮੋਨ ਧਾਰੀ ਲਾਵੈ ਧਿਆਨ ਕਮਹੂ ਤਟ ਤੀਰਥ ਸਨਾਨ ਕਮਹੂ ਸੇ ਸਾਧਕ ਮੁਖਿਆਨ ਕਬਹੂ ਕੀਟ ਹਸਤ ਪਤੰਗ ਹੋਇ ਜੀਆ ਅਨਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵਾਟੀ ਦਿਖਾਵੈ ਜਿਉਂ ਪ੍ਰਭਾਵੈ ਤੇ ਵੈਨ ਚਾਵੈ ਜੋ ਤਿਸ ਭਾਵੈ ਸੋਈ ਹੋਇ ਨਾਨਕ ਦੂਜਾ ਵਰਨਾਨ ਕੋਇ ਕਮਹੂ ਸਾਧ ਸੰਗਤ ਪਾਵੈ ਉਸ ਸਥਾਨ ਤੇ ਬਹੁਤ ਨਾ ਆਵੈ ਅੰਤਰ ਹੋਇ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਕਰੰਗ ਸਦਾ ਬਸਹਿ ਪਾਰ ਬ੍ਰਹਮ ਕਹਿ ਸੰਗ ਜਿਉ ਜਲ ਮੈਂ ਜਲ ਆਏ ਫਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕਹਿ ਸਦ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪਣੇ ਵਾਤਲੇ ਬਟੇ ਬਟੇ ਅਹੰਕਾਰੀਆਂ ਨਾਨਕ ਕਰਬ ਗਲੇ ਅਸ਼ਟਪਦੀ ਜਿਸ ਕੈ ਅੰਤਰਾਜ ਮਾਨ ਸੁਣ ਪਾਤੀ ਹੋ ਸਵਾਨ ਜੋ ਜਨ ਮੈਂ ਜੋ ਬਨਵੰਤ ਸੋਹਤ ਵਿਸ਼ਟਾ ਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਰਹਿ ਬੋਜੋਨ ਪ੍ਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਕਰੀਬੀ ਵਸਾਵੈ ਨਾਨਕੀ ਹਾਂ ਮੁਕਤਾ ਕੈ ਸੁਖ ਪਾਵੈ ਧਨਵੰਤਾ ਕਰ ਗਰਬਾਵੈ ਕਿਰਨ ਸਮਾਨ ਕਟ ਸੰਗ ਨ ਜਾਵੈ ਬਹੁ ਲਸਕਰਮਾ ਨੂੰ ਕੁਪਰ ਕਰੇ ਆਸ ਪਰ ਭੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਕਿਨ ਮੈਂ ਹੋਏ ਜੈ ਪਸਮੰਤ ਕਿਸੇ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਕਾ ਮਿਟੈ ਗੁਮਾਨ ਸੋ ਜਨਾਨਕ ਤਰਕੈ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੇ ਸਨਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਖ ਫਿਰ ਫਿਰੇ ਅਵਤਾਰ ਅਨਕ ਜਤਨ ਕਰੇ ਆਤਮ ਨਿੰਦਰਾਵੈ ਹਰ ਦਰ ਕਹਿ ਕੋ ਕੈਸੇ ਗਵੈ ਆਪਸ ਕੋ ਜੋ ਭਲਾ ਕਹਾਵੈ ਤੇ ਸਹਿ ਭਲਾਈ ਨਿਕਟ ਨ ਆਵੈ ਸਰਵ ਕੀ ਰਹਿਣ ਜਾ ਕਾ ਮਨ ਹੋਏ ਕਹੋ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕੱਛ ਹੋਏ ਤਬ ਕੋ ਸੁਖ ਨਾਹੀ ਕੋਏ ਜਾਬੇ ਜਾਣੈ ਮੈਂ ਕਿਸ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਰੈ ਕੋ ਬੈਰੀ ਨੀਤ ਤਬ ਲਗ ਨਿਤ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰ ਪ੍ਰਸਾਦ ਨਾਨਕ ਹੋ ਛੁੱਟੈ ਸੈਤ ਫਟੇ ਲੱਖ ਕੋਟ ਧਾਵੈ ਤ੍ਰਿਪਨਾ ਆਵੈ ਮਾਇਆ ਪਾਛੈ ਪਾਵੈ ਭੋਗ ਦੁਖਿਆ ਕੇ ਕਰੈ ਨ ਤ੍ਰਿਪਤਾਵੈ ਖਪ ਕਮਰੈ
बिना संतोष नहीं को राजा स्वप्न मनोज बैठे सब काजा नाम रंग सर्व सुख हुए बड़ भागी किसे प्राप्त हुए कर्ण करावने आपे आप सदा सदा नानक हर जाप कर्ण करावन करना हार इसके हाथ कहां विचार।

ਬਿੰਦਲ ਕਰ ਹਰ ਕਰਮ ਸਰਵਨਾਹਰ ਕਥਾ ਹਰ ਦਰਕਹ ਨਾਨਕ ਉਦਲ ਮੱਥਾ ਬਟ ਭਾਗੀ ਤੇ ਜਨਜਕ ਮਾਹੇ ਸਦਾ ਸਦਾ ਕੇ ਗੁਣ ਗਾਏ। ਰਾਮ ਨਾਮ ਜੋ ਕਹਿ ਵਿਚਾਰ ਸੇ ਧਨਵੰਤ ਗਨੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਨ ਹੋਤੇ ਸੁਖੀ। ਏਕੋ ਏਕ ਪਛਾਨੈ ਇਹ ਤੁਤਕੀ ਉਹ ਸੋਜੀ ਜਾਣੈ। ਨਾਮ ਸੰਗ ਜਿਸ ਕਾਪਨ ਮਾਨਿਆ ਨਾਨਕ ਤਿਨਹਿ ਨਿਰੰਜਨ ਜਾਣਿਆ। ਗੁਰ ਪ੍ਰਸਾਦ ਆਪਣਾ ਸੂਜਾ ਹੈ ਤਿਸਕੀ ਜਨ ਹੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ ਸਰਵ ਰੂਪ ਤੇ ਉਹ ਅਰਜਨ ਰਹਿਤ। ਅੰਦਨ ਕੀਰਤਨ ਕੇਵਲ ਬਖਿਆਨ ਗ੍ਰਹਿਸਥ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕੱਟ ਗਿਆ ਦਮ ਕੀ ਪਾਸਾ। ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਨਾ ਲੱਗਾ ਦੂਖ। ਜਿਸ ਕੋ ਹਰ ਪ੍ਰਮਨ ਚਿਤਿਆ ਵੈ ਸੋ ਸੰਤ ਹਿਲਾ ਨਹੀਂ ਟੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸੇ ਡਰੈ। ਜੈਸਾ ਸਾਤਾ ਸਾ ਦ੍ਰਿਸ਼ਟਾ ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਸੀ ਜਿਆ ਗੁਰ ਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਸਮੂਲ ਨਾਨਕ ਸੋ ਸੁਖਮ ਸੋਇ ਅਸਥੂਲ। ਨਹਿ ਕਿ ਜਨਮੈ ਨਹਿ ਕਿਸ ਮਰੈ ਆਪਣ ਚਲੇ ਤਾਪ ਹੀ ਕਰੈ। ਆਵਨ ਜਾਵਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ। ਅਪਨਾਸੀ ਨਾਹੀ ਕਿਛ ਖੰਡ ਧਾਰਨ ਧਾਰਿਓ ਬ੍ਰਹਮੰਡ। ਅਲਖਿਆ ਭੇਵ ਪੁਰਖ ਪ੍ਰਤਾਪ ਆਪ ਜਪਾਏ ਤਨਾਨਕ।

ਗੁਰ ਕਾ ਸ਼ਬਦ ਜਪੈ ਨਿਹਾਲ, ਉਨਕੀ ਸੇਵਾ ਸੋਈ ਲਾਗੈ, ਜਿਸ ਨੂੰ ਕਿਰਪਾ ਕਰੈ ਬੜਭਾਗੈ, ਨਾਮ ਜਪ ਪਾਵੈ ਬਿਸਰਾਮ, ਨਾਨਕ ਤਿੰਨ ਪੁਰਖੋ ਤੁਮ ਕਰਮਾਨ, ਜੋ ਕਿਛ ਕਰੈ ਸੋ ਪ੍ਰਾਪਤ ਕਰ ਅੰਗ, ਸਦਾ ਸਦਾ ਬਸੈ ਹਰ ਸੰਗ, ਤੈ ਸੁਭਾਇ ਹੋਵੈ ਸੋ ਹੋਇ, ਕਰਨ ਹਾਰ ਪਛਾਣੈ ਸੋਇ, ਪ੍ਰਾਪਤ ਕਾ ਕੀਆ ਜਨ ਮਿਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੇ ਤਿਸ ਮਹਿ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨ ਆਏ, ਆਪਸ ਕੋ ਆਪਣੀ ਨੋ ਮਾਨ, ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ, ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਤਿਸ ਬਲਿਹਾਰ ਅਸ਼ਟਪਦੀ, ਟੂਟੀ ਕੰਡ ਨਹਾਰ ਗੋਪਾਲ, ਸਰਬ ਜੀ ਆਪੇ ਪ੍ਰਿਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੈ, ਤਿਸ ਤੇ ਬਿਰਥਾ ਕੋਈ ਨਾਹੈ, ਰੇ ਮਨ ਮੇਰੇ ਸਦਾ ਹਰ ਜਾਪ, ਅਵਨਾਸੀ ਪ੍ਰਭ ਆਪੇ ਆਪ, ਆਪਨ ਕੀਆ ਕਛੂ ਨਾ ਹੋਏ, ਜੇ ਸਭ ਪ੍ਰਾਣੀ ਲੋਚੈ ਕੋਏ, ਤਿਸ ਬਿਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪ ਹੇ ਕਰ ਨਾਮ, ਰੂਪਵੰਤ ਹੋਏ ਨਾਹੀ ਮੋਹ ਹੈ, ਪ੍ਰਭ ਕੀ ਜੋ ਸਗਲ ਘੱਟ ਤੋ ਹੈ, ਧਨਵੰਤਾ ਹੋਏ ਕਿਆ ਕੋ ਕਰਬੈ, ਜਾ ਸਭ ਕੇ ਤਿਸ ਕਾ ਦਿਆ ਦਰਬੈ, ਅਸੂ ਰਾਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ, ਜੇ ਕੋ ਹੋਏ ਬੈ ਦਾਤਾਰ, ਤਿਸ ਦੇ ਨਹਾਰ ਜਨ ਨੰਗਾ ਵਾਰ, ਜਿਸ ਗੁਰ ਪ੍ਰਸਾਦ ਟੁੱਟੈ ਹੋ ਰੂਗ, ਨਾਨਕ ਸੋ ਜਨ ਸਦਾ ਅਰੂਗ, ਜੋ ਮੰਦਰ ਕੋ ਥਾਮੈ ਸੰਬਨ, ਤਿਉ ਗੁਰ ਕਾ ਸ਼ਬਦ ਮਨੈ ਸੰਬਨ, ਜੋ ਪਾਖਾਣ ਨਾ ਵਿਚੜ ਤਰੈ, ਪ੍ਰਾਣੀ ਗੁਰ ਚਰਨ ਲਿਖਤ ਨਿਸਤਰੈ, ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਿਆਨ ਮਹਿ ਮਾਰਗ ਪਾਵੈ, ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਿੰਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਪ੍ਰਭ ਲੋਚਾ ਪੂਰ, ਮਨ ਮੂਰਖ ਕਾ ਬਿਲ ਲਾਈਐ, ਪੂਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨਹਾਰ, ਅਵਰ ਤਿਆਗ ਤੂੰ ਸਹਿਤ ਤਾਰ, ਜੋ ਕਛ ਕਰੈ ਸੋਈ ਸੁਖਮਾਨ, ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤਾਈ ਤੇਰੇ ਸੰਗ, ਲਪ ਰਹੋ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸਿੱਤੀ ਘਰ ਜਾਹੇ, ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ, ਸਜ ਅਭਮਾਨ ਲਿਓ ਮਨਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਤ ਕੇ ਸੰਤ ਸੰਚਾਲ, ਅਵਰ ਤਿਆਗ ਵਿਖਿਆ ਜੰਜਾ।

ਕੀ ਧੂੜ ਕਰੋ ਇਸ਼ਨਾਨ, ਸਾਧ ਉੱਪਰ ਜਾਈਐ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਪ ਗਣਤੇ ਸਾਧੂ ਰੱਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਖੈ, ਓਟ ਗਹੀ ਸੰਤੈ ਦਰਿਆਇਆ, ਸਰਵ ਸੂਖ ਨਾਨਕ ਤੇ ਪਾਇਆ, ਮ੍ਰਿਤਕ ਕੋ ਜੀਵਾਲਨ ਹਾਰ, ਭੁੱਖੇ ਕੋ ਦੇਵਤ ਆਧਾਰ, ਸਰਵ ਨਿਧਾਨ ਜਾਕੀ ਦ੍ਰਿਸ਼ਟੀ ਮਾਏ, ਪੂਰਵ ਲਿਖੇ ਕਾ ਲੈਣਾ ਪਾਏ, ਸਾਵ ਕੇ ਤਿਸ ਕਾਉ ਕਰਨਾ ਜੋਗ, ਤਿਸ ਬਿਨ ਦੂਸਰ ਹੋਆ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਧੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਵਿਹਾਰ ਪ੍ਰਵਚੀਤ, ਭਗਤ ਭਗਤ ਸੁਨਿਯਤ ਲੋਏ, ਜਾ ਕਹਿ ਕੋ ਹੋਏ, ਸਚ ਕਰਨੀ ਸਚਤਾ ਕੀ ਰਹਿ।

ਕਿਰਕ ਹੀ ਸੁਜਾਨਾ ਭਾਗ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਮਨ ਇਹੋ ਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਊਗਾ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਨ ਹੋਰ ਅਨੰਦ ਰੂਪ ਮੰਗਲ ਸਜਾ ਕੈ ਸਰਵ ਸੋਖ ਸੁਨਿਆ ਕਰਤਾ ਕੈ ਰਾਜ ਮਹਿ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤ ਹੈ ਸੁਖ ਪਾਇਆ ਨਾਨਕ ਕਿਸ ਪੁਰਖ ਕਾ ਕਿਨੈਅੰਤ ਨਾ ਪਾਇਆ ਜਾਤੀ ਲੀਲਾ ਕੀਮਤ ਨਾ ਹੈ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆ ਵੈ ਸੇਤ ਗੁਣ ਮੈਂ ਜਾਕੂ ਪਰਮਾਏ ਜਨਮ ਰੈਫਣਿਆ ਵੈ ਜਾਏ ਊਚ ਨੀ ਤਿਸਕੇ ਅਸਥਾਨ ਜੈਸਾ ਜਨਾ ਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਤ ਰੈ ਕਰੰਗ ਨਾਨਾ ਬਿਤਕੀ ਨੋਮ ਵਿਸਾਰ ਪ੍ਰਭਮ ਨਾਸੀ ਇਕ ਓਂਕਾਰ ਨਾਨਾ ਸਲਿਤ ਕਰੈ ਖਿਨ ਮਾਹਿ ਪੂਰ ਪੂਰਨ ਸਭ ਠਾਏ ਨਾਨਾ ਬਿਰ ਕਰ ਬੰਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵਾ ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੈ ਸੰਗਰਹਿ ਸੁਣ ਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੰਭਾਇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਤਪਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਸਹਿ ਬੁਝਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤਨਾਮ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰਦਾ ਪ੍ਰਵੇਸ਼ ਸਤ ਨਰਤ ਬੂਜੈ ਜੇ ਕੋਈ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤਿਆ ਸਭ ਸਤ ਆਪੇ ਜਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਤੋਂ ਕਰਨਾ ਹਾਰ ਅਵਰ ਨਾ ਬੂਤ ਕਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆਨੰਦ ਜੋ ਭਾਵੈ ਸੋ ਵਰਤਿਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੁਝਾ ਤਿਸ ਆਇਆ ਸਵਾਦ ਪ੍ਰਭ ਕੇ ਰੰਗ ਦਾ ਜਨ ਰਹਿ ਗੁਰ ਕੇ ਬਚਨ ਪਦਾਰਥ ਲੈ ਉਹਦਾ ਤੇ ਦੁੱਖ ਕੱਟ ਨਹਾਰ ਜਾਂ ਕਹਿ ਸੰਗਤ ਰਹਿ ਸੰਸਾਰ ਜਨ ਕਾ ਸੇਵਕ ਤੋੜ ਭਾਗੀ ਜਨ ਕਹਿ ਸੰਗ

ਦਾ ਜਨਮਾਨਿਆ ਕਨਕਰਾਵਣ ਮੂਲ ਪਛਾਣਿਆ ਜਾਕਰ ਦਾ ਵਿਸ਼ਵਾਸ ਪ੍ਰਭਾਇਆ ਸਤ ਗਿਆਨ ਤੇ ਸਮਾਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਾ ਤਸਮਾਇ ਸਮਾਨਾ ਬਸਮਾਇਲ ਬਸਤ ਗਡਾਈ ਤਾਂ ਕੋ ਭਿੰਨਾ ਕਹਿਣਾ ਜਾਈ ਬੂਜਾ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕਾ ਕਿਆ ਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤਾ ਠਾਕੁਰ ਕੋ ਸੇਵਕ ਜਾਨਾ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖਾ ਨਿਰੰਕਾਰਾ ਸੋ ਸੇਵਕ ਤਿਸਦਾ ਪ੍ਰਭ ਧਾਰਾ ਨਾਨਕ ਸੋ ਸੇਵਕ ਸਾਸ ਸਾਸ ਮਾਰਾ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕੀ ਸਰਪ ਰਾਖਾ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੈ ਤਾਂ ਕਿ ਗਤਮਿਤ ਕੋ ਨਾ ਲੱਖੈ ਪ੍ਰਭ ਕੇ ਸੇਵਕੋ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰੱਖੈ ਭਸਮ ਕਰ ਲਸਕਰ ਕੋਟ ਲੱਖੈ ਜਿਸ ਕਾ ਸਾਸ ਨਾ ਕਾਢਤ ਆਪ ਤਾਂ ਕੋ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਤ ਤਿਸਕੇ ਕਰਤਾ ਬਿਠੇ ਜਾਤ ਮਾਰੇ ਨਾ ਰੱਖਿਆ ਔਰ ਨਾ ਕੋਏ ਸਰਬ ਜੀ ਅੱਖਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨ ਪ੍ਰਭ ਰਤ ਵਿਡਾਣੀ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਮਨ ਤਨ ਤ੍ਰਪੀਐ ਨਾਮ ਰਤੰਜਨ ਗੁਰਮੁਖ ਪਾਇਆ ਤਿਸ ਕਿਛਿਆ ਔਰ ਨਾ ਹੀ ਦ੍ਰਿਸ਼ਟਾਇਆ ਨਾਮ ਧਨ ਨਮੋ ਪ੍ਰੰਗ ਨਮੋ ਸੁਖਰ ਨਾਮ ਕਾ ਸੰਗ ਨਾ

ਸਰਸਾ ਪਾ ਮਿਟਾਵੈ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਮਜਾ ਨਾ ਹੋਵੇ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪਹਿਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸ ਕੈ ਸੰਗ ਸਿਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪਤਪਾਲ ਸੇਵਕ ਕੋ ਗੁਰਤ ਦਾ ਦਿਆਲ ਸਿੱਖੀ ਗੁਰਦੁਰਮਤ ਮਲਹਿਰੈ ਗੁਰਬਚਨਿਆ ਨਾਮ ਤ੍ਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ ਸਤਿਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਪਲ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਦੂਰ ਹੈ ਗੁਰ ਕੀ ਆਗਿਆ ਮਨ ਮੈਂ ਸਹਿ ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿ ਹਾਵੈ ਮਨ ਵਿੱਚ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਹਿ ਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਵਿਸ਼ਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਦਾ ਹਰਿ ਨਾਉ ਅਨੇਕ ਵਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਹੈ ਜਨ ਜਨ ਮਹਿ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ ਸਹਿ ਸਿਆਨ ਪਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰ ਸਤਚੰਦ ਗਤ ਨਿਰਮਲ ਰੀਤ ਭੇਟਕ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਕਾ ਗਵੈ ਸੁਨ ਕਰ ਵਚਨ ਕਰਨਿਆ ਗਾਨੇ ਮਨ ਸੰਤੋ ਖਾਤਮ ਪਤਿਆਨੇ ਪੂਰਾ ਗੁਰ ਖੋਜਾ ਕਾ ਮੰਤਰ ਅਮਰਤ ਜਿਸ ਭੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜੇ ਬਾਏ ਪੁਸਤਕ ਅਨੇਕ ਸਤਪੁਰਖ ਪੂਰਨ ਬਵੇਕ ਕਾਹੂ ਬੋਲਣਾ ਪੌਚਤ ਪ੍ਰਾਨੀ ਅਗਮ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਨਾ ਪਾਈ ਅਨਕ ਭਗਤ ਬੰਧਨ ਕਰੈ ਚਰਨ ਕਮਲ ਹਿਰਦੈ ਸਿਮਰੈ

ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਤਨੀਤਾ। ਏ ਕੋਟਿ ਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰਸ ਪਾਵੈ ਬਿਰਲਾ ਕੋਏ। ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਾਧ ਪੈ ਸੰਗ। ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾ ਸੰਤ ਨਿਵਲਾਗ, ਬਟ ਭਾਗੀ ਜਪਿਆ ਪ੍ਰਭ ਸੋਈ, ਨਾਨਕ ਨਾਮ ਰਤੇ ਸੁਖ ਹੋਏ। ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਿਆਲ, ਸੇਵਕ ਕੀਨੋ ਸਦਾ ਨਿਹਾਲ। ਬੰਧਨ ਕਾਟ ਮੁਕ ਜਨ ਭਇਆ, ਜਨ ਮਰਨ ਦੁਖ ਭਰਮ ਗਇਆ, ਪੁਨੀ ਸਰਦਾਸਾ ਪੂਰੀ ਡਾਬਰਿਆ, ਸਾ ਸੰਘ ਹਜੂਰੀ। ਜਿਸ ਕਾ ਸਾ ਤਿਨ ਲਿਆ ਮਿਲਾਏ, ਨਾਨ ਭਗਤੀ ਨਾਮ ਸਮਾਏ, ਸੋ ਕਿਉਂ ਮਿਸਰੈ ਜੇ ਘਾਲ ਨਾ ਭਾਨੈ, ਸੋ ਕਿਉਂ ਮਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕੀਤੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ। ਸੋ ਕਿਉਂ ਬਿਸਰੈ ਜੇ ਬਿਸਤੇ ਕਾਟੈ, ਜਨਮ ਜਨਮ ਕਾ ਟੂਟਾ ਕਾਟੈ, ਗੁਰਪੂਰੈ ਸਤਿ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਾਇਆ। ਸਾਜਨ ਸੰਤ ਕਰੋ ਏ ਕਾਮ, ਆਨ ਤਿਆਗ ਜਪੋ ਹਰਨਾਮ, ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਮਰਾ ਨਾਮ ਜਪਾਵੋ। ਭਗਤ ਭਾਇ ਤਰਿਆ ਸੰਸਾਰ,

ਸੁਖ ਹੋਏ, ਮਨ ਵਿਸੈ ਸਾਧ ਚਰਨ ਧੋਏ। ਭਗਤ ਜਨਾ ਕੈ ਮੰਤ ਨਿਰੰਗ, ਬਿਰਲਾ ਕਉ ਪਾਵੈ ਸੰਗ। ਏਕ ਬਸਤੀ ਜੈ ਕਰਮਿਆ, ਗੁਰ ਪ੍ਰਸਾਦ ਨਾਮ ਜਪ ਲਿਆ। ਤਾਂ ਕਿ ਉਪਮਾ ਕਹੀ ਨਾ ਜਾਏ, ਨਾਨਕ ਰਿਹਾ ਸਰਬ ਸਮਾਏ। ਪ੍ਰਭ ਸੰ ਦੀਨ ਦਿਆਲ, ਭਗਤ ਵਚਨ ਸਦਾ ਕਿਰਪਾਲ। ਅਨਾਥ ਨਾਥ ਗੋ ਬਿੰਦ ਗੋਪਾਲ, ਸਰਵ ਘਟਾ ਕਰਤ ਕਿਰਪਾਲ। ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਣ ਆਧਾਰ। ਜੋ ਜੋ ਜਪੈ ਸੋ ਪੁਨੀਤ, ਭਗਤ ਪਾਲਾ ਵੈ ਮਨਹੀਤ। ਹਮ ਨਿਰਗੁਣਿਆ ਨੀਚ ਅਜਾਨ, ਨਾਨਕ ਤੁਮਰੀ ਸੰਤ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੁਖ ਪਾਏ, ਏਕ ਨਿਮ ਹਰ ਕੇ ਗੁਣ ਗਾਇਨ। ਕਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪਰ ਸੰਗੀਤ, ਰਸਨਾ ਜਪਤੀ ਹਰ ਹਰਨੀਤ। ਭਲੀ ਸੋ ਕਰਨੀ ਸੋ ਪਾਤਨਵੰਤ, ਹਿਰਦਾ ਬੱਤੇ ਪੂਰਨ ਗੁਰਮੰਤ।

ਪਛੂਨਾ ਦੁਸ਼ਟੇਤਾ ਪਾਪ ਮੁਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਤ, ਤਬ ਬੈਰ ਵਿਰੋਧ ਕੇ ਸੰਕ ਮਾਤ। ਜਬ ਇਸਕਾ ਪਰਨ ਚੇਹਨਾ ਜਾਪਤ, ਤਬ ਹਰਕ ਸੋ ਕੋ ਕਿਸੇ ਵਿਆਪਤ। ਜਬ ਆਪਣ ਆਪ ਆਪ ਪਾਰ ਬ੍ਰਹਮ, ਤਬ ਹੋ ਕਹਾਂ ਕਿਸੋਵਤ ਭਰਮ। ਆਪਣ ਖੇਲ ਆਪ ਵਰਤੀ ਜਾ, ਨਾਨਕ ਕਰਨਾ ਹਾਰ ਨਾ ਦੂਜਾ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਅਨ ਮੁਕਤ ਕਹੋ ਕਿਸ ਕੋ ਗਨੀ। ਜਬ ਇਕ ਹੈ ਹਰਕ ਮਪਾਰ, ਤਬ ਨਰਕ ਸਰੂਪ ਕਹੋ ਕੌਣ ਅਤਾਰ। ਜਬ ਨਿਰਗੁਣ ਪ੍ਰਭ ਸੈ ਸੁਭਾਏ, ਤਬ ਸਿਵ ਸਕਤ ਕਹੋ ਕਿਸ ਠਾਏ। ਜਬ ਆਪ ਹੈ ਆਪ ਆਪਣੀ ਜੋ ਧਰੈ, ਤਬ ਕਵਨ ਡਰ ਕਵਨ ਕਤ ਡਰੈ। ਆਪਣ ਚਰੇਤਾ ਕਰਨਾ ਹਾਰ, ਨਾਨਕ ਠਾਕੁਰ ਅਗਮ ਪਾਰ। ਅਵਨਾਸੀ ਸੁਖ ਆਪਣੇ ਆਸਨ, ਤਹ ਜਨਮਨ ਕੋ ਕਾਮ ਬਿਨਾਸਨ। ਜਬ ਪੂਰਨ ਕਰਤਾ ਪ੍ਰਭ ਸੋਈ, ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਤ ਗੋਤਿਰ ਪ੍ਰਭੇਕਾ, ਤਬ ਚਿਤ੍ਰ ਗੁਪਤ ਕਿਸ ਪੁੱਛਕ ਲੇਖਾ। ਜਬ ਨਾਥ ਨਿਰੰਜਨ ਗੋਤਿਰ ਗਾਦੇ, ਤਬ ਕੌਣ ਛਿਟੈ ਕੌਣ ਬੰਧਨ ਬਾਧੇ। ਆਪਣ ਆਪ ਆਪ ਹੀ ਅਚਰ ਜਾ, ਨਾਨਕ ਆਪਣ ਰੂਪ ਆਪ ਹੀ ਉਪਰ ਜਾ। ਜਹ ਨਿਰਮਲ ਪੁਰਖ ਪੁਰਖ ਪਤ ਹੂਤਾ, ਤਹ ਬਿਨਮੈਲ ਕਹੋ ਕਿਆ ਧੋਤਾ। ਜਹ ਨਿਰੰਜਨ ਨਿਰੰਕਾਰ ਨਿਰਬਾਨ, ਤਹ ਕੌਣ ਕੋ ਮਾਨ ਕੌਣ ਅਭਿਮਾਨ। ਜਹ ਸਰੂਪ ਕੇਵਲ ਜਗਦੀਸ਼, ਤਹ ਛਲ ਛਿਦਰ ਲਗ ਕਹੋ ਕੀਸ। ਜਹ ਦੋ ਸਰੂਪੀ ਦੋ ਸੰਗ ਸਮਾਵੈ, ਤਹ ਕਿਸੈ ਭੂਕਮ ਤ੍ਰਿਪਤਾਵੈ। ਕਰਨ ਕਰਾ ਮਨ ਕਰਨਾ ਹਾਰ, ਨਾਨਕ ਕਰਤੇ ਕਾ ਨਾ ਸੁਮਾਰ। ਜਬ ਆਪਣੀ ਸੋਭਾ ਆਪਣ ਸੰਗ ਬਣਾਈ, ਸਭ ਕਵਨ ਮਾਇ ਬਾਪ ਮਿੱਤਰ ਸੁਤ ਭਾਈ। ਜਹ ਸਰਵ ਕਲਾ ਪੇ ਪ੍ਰਵੀਨ, ਤੈ ਵੇਦ ਕਤੇਵ ਕਹਾਂ ਕੋ ਚੀਨ। ਜਬ ਆਪਣ ਆਪ ਆਪ ਪੁਰਧਾਰੈ, ਤੋ ਸਗਨ ਸਗਨ ਕਹਾਂ ਵਿਚਾਰੈ। ਜਹ ਆਪਨ ਚਾਪਨ ਆਪਣੇ ਰਾਤ, ਹੈ ਕੌਣ ਠਾਕੁਰ ਕੌਣ ਕਹੀਐ ਤੇਰਾ। ਬਿਸਮਨ ਬਿਸਮ ਰਹੇ ਬਿਸਮਾਦ, ਨਾਨਕ ਆਪਣੀ ਗਤ ਜਾਣੋ ਆਪ। ਜੈ ਅਛਲ ਅਛੇ ਦਾ ਭੇਸ ਮਾਇਆ, ਉਹਾਂ ਕਿਸੈ ਵਿਆਪਕ ਮਾਇਆ। ਆਪਸ ਕੋ ਆਪਿਆ ਦੇਸ਼, ਚੋ ਗੁਣ ਕਾ ਨਾਹੀ ਪ੍ਰਵੇਸ਼। ਜਹ ਕੈ ਏਕ ਭਗਵੰਤਾ, ਤੈ ਕੌਣ

ਕੰਨ ਕੇਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੈ ਆਪ ਸੁਣਨ ਹਾਰ ਆਪਹਿ ਏਕ ਆਪ ਵਿਸਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣ ਲੈ ਸਮਾਏ ਤੁਮ ਤੇ ਭਿੰਨ ਹੀ ਕਿਛ ਹੋਏ ਆਪਣ ਤੂਪ ਸਭ ਜਗਤ ਪਰੋ ਜਾਂ ਕੋ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾ ਕਹਿ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰੱਖੈ ਤਿਸ ਕੋਈ ਨਾ ਮਾਰੈ ਸੋ ਮੁਆ ਜਿਸ ਮਰੋਂ ਵਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ ਸਭ ਸਿਰੇ ਨਿਰੰਜਨ ਰਾਏ।

ਜੋ ਸੁਪ ਸੈ ਧਿਆਤ ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਨ ਲਗਾ ਹਰ ਇੱਕ ਨਾਏ ਤਿਸ ਕੀ ਆਸ ਨਾ ਮਿਟੀ ਜਾਏ ਸੇਵਕੋ ਸੇਵਾ ਬਨਿਆ ਹੁਕਮ ਬੂਝ ਪਰਮ ਪਦ ਪਾਈ ਇਸ ਤੇ ਉੱਪਰ ਨਹੀਂ ਵਿਚਾਰ ਜਾ ਕਹਿ ਮਨ ਵਸਿਆ ਨਿਰੰਕਾਰ ਬੰਧਨ ਤੂਰ ਭੈ ਨਿਰਵੈਰ ਅਨ

ਨਾਨਕ ਤਿਸਨ ਸੋਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਪਿਆ ਪਿਆ ਭਗਵੰਤ, ਧਰਮ ਹੈ ਆਕਾਸ਼ ਪਿਆਲ, ਸਰਬ ਲੋਕ ਪੂਰਨ ਕਿਰਪਾਲ, ਬੰਚਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਏ, ਚਾਰ ਕੁੰਡ ਤੈ ਦਿਸੇ ਸਮਾਏ, ਤਿਸੇ ਭਿੰਨ ਹੀ ਕੋਠਾਉ, ਗੁਰ ਪ੍ਰਸਾਦ ਨਾਨਕ ਸੁਖ ਪਾਉ, ਵੇਦ ਪ੍ਰਾਣ ਸਿਮਰਤ ਮਹਿਦੇਸ, ਸਸਿਆ ਸੂਰ ਨਖਤਰ ਮਹਿਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪਾ ਡੋਲ ਨਾ ਕਬਹੂ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੂਲ ਨਾ ਪਾਈਐ ਗੁਣ ਅਮੋਲ, ਸਰਬ ਜੋਤ ਮੈਂ ਜਾਕੀ ਜੋਤ, ਧਾਰ ਰਹੋ ਸੁਆਮੀ ਉਤਪੋਤ, ਗੁਰ ਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਣੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ, ਅੰਤਰ ਬਸੈ ਬਾਹਰ ਪਿਓਹੀ, ਨਾਨਕ ਦਰਸ਼ਨ ਦੇਹ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਾਪਤੈ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਾਰ, ਤਿਸ ਭਾਵੈ ਤੈ ਓੰਕਾਰ, ਅਨਕਲਾ ਲਖੀ ਨਹਿ ਜਾਏ, ਤਿਸ ਭਾਵੈ ਤਿਸ ਲੈ ਮਿਲਾਏ, ਕਵਨ ਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਿਆਪ ਜਨਾਏ।

ਕਿਉਂ ਜਾਣ। ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲੈ ਪ੍ਰਾਪਤ ਹੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਧਨ ਧਨ ਧਨ ਜਾਣਿਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਾਣਿਆ ਮਨਕਾ ਇਹ ਸੁਆਉ, ਜਨ ਕੈ ਸੰਗ ਤਿਤਿਆ ਵੈ ਨਾਉ, ਆਪ ਮੁਕਤ ਮੁਕਤ ਕਰ।

ਕਿਨੇ ਬਹੀ ਖੇਪ ਹਮਾਰੀ ਪ੍ਰਾਪਤੀ ਉਸਤਤ ਕਰੋ ਸੰਤ ਮੀਤ ਸਾਵਧਾਨ ਕਾਕਰ ਚੀਤ ਸੁਖਮਨੀ ਸਹਿਤ ਗੋਬਿੰਦ ਗੁਣ ਨਾਮ ਜਿਸ ਮਨ ਮਸੈ ਸੁਹੋਤ ਨਿਧਾਨ ਸਰਵਿੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁ ਨ ਹੋਵੇ ਅਮਨ ਜਾਨ ਹਰ ਤਨ ਕਾਟ ਚਲੈ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿਤ ਨਵ ਨਿਧ ਬੁੱਧ ਗਿਆਨ ਸਰਵ ਤਹ ਸਿੱਧ ਵਿਦਿਆ ਤਪ ਜੋਗ ਪ੍ਰਮ ਧਿਆਨ ਗਿਆਨ ਸ੍ਰਿਸ਼ਟ ਉਤਮ ਇਸਨਾਨ

0: ਨਾਮ ਸੁਖਮਨੀ ਸਭ ਤੇ ਉੱਚ ਤਾ ਕੀ ਸੋਭਾ ਬਨੀ ਨਾਨਕ ਏ ਗੁਣ ਨਾਮ ਸੁਖਮਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha

0: sikhradio2@gmail.com.
1: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
2: ਉਹਦੇ ਬੁਰਜ ਬਣਾ ਦਿੱਤੇ ਜਾਂਦੇ ਨੇ। ਸਰਹੰਦ ਫਤਿਹਗੜ੍ਹ ਦਾ ਅਸਥਾਨ ਐਸਾ ਹੈ ਜਿੱਥੇ ਪੰਥ ਦੀਆਂ ਨੀਹਾਂ ਵੀ ਮਜ਼ਬੂਤ ਹੋਈਆਂ ਔਰ ਪੰਥ ਦੇ ਮਹੱਲ ਦੇ ਮੁਕੰਮਲ ਹੋਣ ਤੋਂ ਬੁਰਜ ਵੀ ਬਣਾ ਦਿੱਤਾ ਗਿਆ। ਪਿਆਲਾ ਖੋਸਰੀ ਦਾ ਪਰ ਜਿਵੇਂ ਹਜ਼ੂਰ ਕਹਿ ਰਹੇ ਨੇ ਇਹ ਮਰਦਾਂ ਵਾਲੀ ਕੋਈ ਕੰਮ ਨਹੀਂ। ਇੱਕ ਪਾਸੇ ਦੀਵਾਰਾਂ ਵਿੱਚ ਚਿਣੇ ਗਏ ਸਨ ਤੇ ਦੂਸਰੇ ਪਾਸੇ ਠੰਡੇ ਬੁਰਜ ਦੇ ਉੱਪਰੋਂ ਆਵਾਜ਼ ਆਈ ਸੀ, ਮਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਿਰ ਬੱਚਿਆਂ ਦੀ ਚਾਰ ਪੰਜ ਮਿੰਟ ਆਪ ਦਾ ਵਕਤ ਜ਼ਿਆਦਾ ਲਵਾਂਗਾ, ਅੱਜ ਖਿਮਾ ਕਰਨਾ। ਪਿਆਲਾ ਖੋਲ ਸ੍ਰੀ ਵਾਹ। ਕਹਿੰਦੇ ਨੇ ਆਵਾਜ਼ ਆਈ ਠੰਡੇ ਬੁਰਜ ਦੇ ਉੱਪਰੋਂ ਆਵਾਜ਼ ਆਈ, ਮਾਂ ਜੀ ਦੀਆਂ ਅੱਖਾਂ ਕਿਲੇ ਦੀ ਤਰਫ ਲੱਗੀਆਂ ਹੋਈਆਂ ਸਨ। ਕਦੇ ਅੰਦਰੋਂ ਆਵਾਜ਼ ਆਉਂਦੀ ਸੀ ਅੱਜ ਨਹੀਂ ਆਉਣਗੇ, ਤੇ ਕਦੇ ਅੱਖਾਂ ਕਹਿੰਦੀਆਂ ਸਨ ਹੋ ਸਕਦਾ ਵਾਪਸ ਆ ਜਾਣ। ਅੱਖਾਂ ਉਹਨਾਂ ਦੀਆਂ ਕਿਲੇ ਦੀ ਤਰਫ ਸਨ ਪਰ ਉੱਪਰੋਂ ਆਵਾਜ਼ ਆਈ, ਤੇ ਇੰਜ ਜਿਵੇਂ ਆਵਾਜ਼ ਪਹਿਚਾਨੀ ਹੋਵੇ, ਆਪਣਿਆਂ ਹੀ ਬੱਚਿਆਂ ਦੀ ਆਵਾਜ਼ ਹੋਵੇ। ਉਹਨਾਂ ਨੇ ਸੱਜੇ ਖੱਬੇ ਦੇਖਿਆ, ਚਾਰ ਚਫੇਰੇ ਤੱਕਿਆ ਤੇ ਸਾਹਿਬਜ਼ਾਦੇ ਨਜ਼ਰ ਨਹੀਂ ਆਏ। ਤਾਂ ਮਾਂ ਜੀ ਨੂੰ ਫਿਰ ਆਵਾਜ਼ ਆਈ, ਬੋਲੇ ਸੋ ਬੀਰ ਦੋਨੋਂ ਨਿਧਾਨ, ਹਮ ਖੁਸ਼ੀ ਦੇ ਹੋ ਕਰੀਏ ਬਿਆਨ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਹਿੰਦੀ ਭਾਈ ਸੁੱਖਾ ਸਿੰਘ ਕਹਿੰਦੇ ਨੇ ਜਦੋਂ ਮਾਤਾ ਜੀ ਨੂੰ ਆਵਾਜ਼ ਆਈ, ਮਾਂ ਜੀ ਆਗਿਆ ਦਿਓ, ਅਸੀਂ ਦਾਦਾ ਜੀ ਦੇ ਕਦਮਾਂ ਵਿੱਚ ਪਹੁੰਚਣਾ ਚਾਹੁੰਦੇ, ਤੁਹਾਡੀ ਇਜਾਜ਼ਤ ਲੈਣ ਵਾਸਤੇ ਆਏ, ਤੁਸੀਂ ਸਾਡੀ ਉਡੀਕ ਨਾ ਕਰਨਾ, ਇੰਤਜ਼ਾਰ ਨਾ ਕਰਨਾ, ਸਾਨੂੰ ਖੁਸ਼ੀ ਖੁਸ਼ੀ ਵਿਦਾ ਕਰ ਦਿਓ। ਦਾਦਾ ਜੀ ਉਡੀਕ ਰਹੇ ਨੇ, ਦਾਦਾ ਜੀ ਦੇ ਕਦਮਾਂ ਵਿੱਚ ਪਹੁੰਚਣ ਲਈ ਇਜਾਜ਼ਤ ਮੰਗਦੇ ਹਾਂ। ਮਾਂ ਨੇ ਫਿਰ ਸੱਜੇ ਖੱਬੇ ਦੇਖਿਆ। ਗੁਰੂ ਬਿਲਾਸ ਪਾਤਸ਼ਾਹੀ ਦਸਵੀਂ ਹਿੰਦੀ ਦੇ ਕਰਤਾ ਭਾਈ ਸੁੱਖਾ ਸਿੰਘ ਜੀ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਇਸ ਪੁਰਾਤਨ ਇਤਿਹਾਸ ਦੀ ਸੇਵਾ ਕਰਦੇ ਸ੍ਰੀ ਅਨੰਦਪੁਰ ਸਾਹਿਬ ਬਤੀਤ ਕੀਤੀ, ਉਹ ਕਹਿੰਦੇ ਨੇ ਬੋਲੀ ਪਛਾਣ ਜਨਨੀ ਸੋ ਤਾਤ, ਲਖ ਆਗ ਪਾਸ਼ ਬੋਲੀ ਸੋ ਬਾਤ, ਕਿਉਂ ਦ੍ਰਿਸ਼ਟ ਨਾਹੀਂ ਤੁਮ ਪਰਤ ਮੋਰ, ਵੇ ਕਹੋ ਗਾਤ ਮੋਏ ਸੰਗ ਛੋਰ। ਸ੍ਰੀ ਗੁਰ ਬਿਲਾਸ ਪਾਤਸ਼ਾਹੀ ਦਸਵੀਂ ਹਿੰਦੀ ਭਾਈ ਸੁੱਖਾ ਸਿੰਘ, ਮਾਂ ਜੀ ਨੇ ਆਖਿਆ ਜੋਰਾਵਰ ਸਿੰਘ ਫਤਿਹ ਸਿੰਘ ਅੱਜ ਮੇਰੇ ਨਾਲ ਹੀ ਖੇਡ ਰਹੇ ਹੋ, ਆਵਾਜ਼ ਦੇ ਰਹੇ ਹੋ, ਬੁਲਾ ਰਹੇ ਹੋ, ਪਰ ਮੈਂ ਨਜ਼ਰ ਕਿਉਂ ਨਹੀਂ ਆ ਰਹੇ ਹੋ, ਕਿੱਧਰ ਹੋ ਤੁਸੀਂ, ਕਿੱਧਰ ਚੱਲੇ ਹੋ ਤੁਸੀਂ, ਇਹ ਸਾਰੀ ਕਹਾਣੀ ਤੇ ਕਹੋ, ਨਜ਼ਰ ਕਿਉਂ ਨਹੀਂ ਆਉਂਦੇ, ਬੁਲਾਈ ਜਾ ਰਹੇ ਹੋ। ਤੋ ਕਹਿੰਦੇ ਨੇ ਫਿਰ ਜਵਾਬ ਦਿੱਤਾ ਜੋ ਗੁਰੂ ਮਹਾਰਾਜ ਆਪਣੀ ਕਲਮ ਨਾਲ ਇਹ ਕਹਿ ਰਹੇ ਕਿ ਇਹ ਅੱਗ ਦੀਆਂ ਚਾਰ ਚੰਗਿਆੜੀਆਂ ਬੁਝਾ ਦੇਣ ਦੇ ਨਾਲ ਕੋਈ ਮਰਦਾਂ ਵਾਲੀ ਕਾਰ ਨਹੀਂ, ਬਹਾਦਰਾਂ ਵਾਲੀ ਕੰਮ ਨਹੀਂ। ਚਾਹ ਤੂੰ ਤੇ ਸਮਝਿਆ ਸੀ ਉਹ ਚਾਰ ਚੰਗਿਆੜੇ, ਚਾਰ ਅੱਗ ਦੇ ਚੰਗਿਆੜੇ, ਅੱਗ ਦੇ ਅੰਗਿਆਰ ਖਮੋਸ਼ ਹੋ ਗਏ ਨੇ, ਖਮੋਸ਼ ਕਰ ਦਿੱਤੇ ਨੇ, ਬੁਝਾ ਦਿੱਤੇ ਨੇ, ਪਰ ਨਹੀਂ ਨਹੀਂ ਉਹ ਬੁਝੇ ਨਹੀਂ, ਉਹ ਹੋਰ ਪ੍ਰਜਵਲਿਤ ਹੋ ਗਏ, ਉਹ ਹੋਰ ਤੇਜ਼ੀ ਨਾਲ ਬਲੇ ਨੇ। ਤੋ ਮਾਤਾ ਜੀ ਨੂੰ ਜਵਾਬ ਦੇ ਕੇ ਸਾਹਿਬਜ਼ਾਦੇ ਕਹਿੰਦੇ ਨੇ ਮਾਂ ਜੀ ਨਹੀਂ ਪੰਚ ਤੱਤ ਕੀ ਮਲਨ ਦੇਹੇ, ਹੈ ਬਦਨ ਘਟਨ ਤੇ ਅਮਰੇ। ਭਾਈ ਸੁੱਖਾ ਸਿੰਘ ਜੀ, ਮਾਂ ਜੀ ਇਹ ਜਿਹੜਾ ਸਰੀਰ ਹੁਣ ਸਾਨੂੰ ਪ੍ਰਾਪਤ ਹੋਇਆ ਹੈ ਇਹ ਪੰਜਾਂ ਤੱਤਾਂ ਦਾ ਸਰੀਰ ਨਹੀਂ ਜਿਨ੍ਹਾਂ ਨੂੰ ਇਹ ਅੱਖਾਂ ਦੇਖ ਸਕਣ, ਜਿਹੜਾ ਸਰੀਰ ਨਾਸ਼ ਕੀਤਾ ਜਾ ਸਕੇ, ਜਿਸ ਨੂੰ ਸੰਭਾਲਿਆ ਜਾ ਸਕੇ, ਇਹ ਸਾਡਾ ਸਰੀਰ ਪੰਜਾਂ ਤੱਤਾਂ ਦਾ ਮੈਲਾ ਸਰੀਰ ਨਹੀਂ, ਸਾਨੂੰ ਹੁਣ ਉਹ ਸਰੀਰ ਪ੍ਰਾਪਤ ਹੋਇਆ ਹੈ ਜਿਹੜਾ ਨਾ ਵੱਧਦਾ ਹੈ ਨਾ ਘਟਦਾ ਹੈ, ਜਿਹੜਾ ਜਨਮਦਾ ਵੀ ਨਹੀਂ ਤੇ ਮਰਦਾ ਵੀ ਨਹੀਂ। ਪਿਆਲਾ ਖੋਲ ਨਹੀਂ ਪੰਚ ਤੱਤ ਕੀ ਮਲਨ ਦੇਹੇ, ਹੈ ਬਦਨ ਘਟਨ ਤੇ ਅਮਰ, ਇਹ ਅਮਰ ਸਰੀਰ ਹੈ, ਅਸੀਂ ਅਮਰ ਜਾਮਾ ਪ੍ਰਾਪਤ ਕੀਤਾ ਹੈ, ਸਿਰਫ ਤੁਹਾਡੇ ਤੋਂ ਇਜਾਜ਼ਤ ਲੈਣ ਵਾਸਤੇ ਆਏ ਹਾਂ। ਤਾਂ ਮਾਤਾ ਜੀ ਨੇ ਕਿਹਾ ਸੀ ਥੋੜੀ ਦੇਰ ਠਹਿਰੋ, ਇਕੱਲੇ ਨਾ ਜਾਓ, ਤੁਹਾਡੇ ਦਾਦਾ ਜੀ ਮੈਨੂੰ ਇਕੱਲਿਆਂ ਸ਼ਾਇਦ ਇਸ ਦਿਨ ਦੇਖਣ ਵਾਸਤੇ ਛੱਡ ਗਏ ਸਨ। ਪਿਆਲਾ ਖੋਸਰੀ, ਕਿਤਨਾ ਚੰਗਾ ਹੁੰਦਾ ਜੇ ਤੁਹਾਡੇ ਦਾਦਾ ਜੀ ਮੈਨੂੰ ਵੀ ਦਿੱਲੀ ਨਾਲ ਲੈ ਜਾਂਦੇ, ਪਰ ਉਹ ਇਹ ਕੁਝ ਮੈਨੂੰ ਦੇਖਣ ਵਾਸਤੇ ਛੋੜ ਗਏ ਸਨ। ਕਦੇ ਮੈਂ ਅਨੰਦਪੁਰ ਨੂੰ ਆਬਾਦ ਦੇਖਿਆ ਤੇ ਕਦੇ ਮੈਂ ਅਨੰਦਪੁਰ ਨੂੰ ਬੇਰੌਣਕਾਂ ਵੀ ਆਪਣੀ ਅੱਖਾਂ ਨਾਲ ਦੇਖ ਕੇ ਛੱਡ ਆਈ ਹਾਂ, ਪਰ ਅੱਜ ਆਹ ਦਿਨ ਵੀ ਦੇਖਣਾ ਸੀ, ਥੋੜੀ ਇੰਤਜ਼ਾਰ ਕਰੋ, ਕੱਲੇ ਨਾ ਜਾਓ, ਮੈਨੂੰ ਹੀ ਆਪਣੇ ਨਾਲ ਲਈ ਜਾਓ, ਪਿਆਲਾ ਖੋਲ੍ਹ। ਮਾਤਾ ਜੀ ਨੇ ਵੀ ਬਾਅਦ ਵਿੱਚ ਸ਼ਹਾਦਤ ਪ੍ਰਾਪਤ ਕੀਤੀ ਤੇ ਮਾਤਾ ਜੀ ਦੀ ਉਹ ਤਮੰਨਾ ਪੂਰੀ ਹੋ ਗਈ ਜਿਹੜੀ ਉਹਨਾਂ ਨੇ ਪੋਤਰਿਆਂ ਨੂੰ ਕਿਹਾ ਸੀ, ਕੱਲੇ ਨਹੀਂ ਮੈਨੂੰ ਵੀ ਨਾਲ ਲੈ ਕੇ ਜਾਣ। ਤਾਂ ਇਉਂ ਸਾਹਿਬਜ਼ਾਦਿਆਂ ਨੇ 1704 ਤੇ ਫਿਰ 27 ਦਸੰਬਰ 1300 ਨੂੰ ਸ਼ਹਾਦਤ ਪ੍ਰਾਪਤ ਕਰਕੇ ਪੰਥ ਦੇ ਮਹੱਲ ਨੂੰ ਮੁਕੰਮਲ ਕਰ ਦਿੱਤਾ ਤੇ ਆਪਣਿਆਂ ਸਿਰਾਂ ਦੇ ਨਾਲ ਉਹਨਾਂ ਦਾ ਗੁੰਬਦ ਕਾਇਮ ਕਰ ਦਿੱਤਾ। ਅੱਜ ਵੀ ਜਦੋਂ ਕੋਈ ਸਰਹੰਦ ਦੀ ਦੀਵਾਰ ਦੇ ਪਾਸ ਜਾ ਕੇ ਖਲੁੰਦਾ, ਇਕਾਗਰਤਾ ਦੇ ਨਾਲ ਉੱਥੇ ਅਰਦਾਸ ਕਰਦਾ ਹੈ, ਤੇ ਅੱਜ ਵੀ ਸਰਹੰਦ ਦੀ ਦੀਵਾਰ ਵਿੱਚੋਂ ਇਹ ਆਵਾਜ਼ ਆਉਂਦੀ ਏ ਜੋ ਇਹ ਗੱਲ ਸਾਬਤ ਕਰਦੀ ਏ ਕਿ ਨੀਹਾਂ ਵਿੱਚ ਚਿਣਨ ਦੇ ਨਾਲ ਵੀ ਸ਼ਾਹ ਮੇਰੇ ਸੁਪੁੱਤਰ ਖਤਮ ਨਹੀਂ ਹੋ ਸਕੇ, ਉਹਨਾਂ ਨੂੰ ਕੋਈ ਤਾਕਤ ਮਿਟਾ ਨਹੀਂ ਸਕੀ। ਅੱਜ ਵੀ ਦੋ ਸ਼ਖਸੀਅਤਾਂ ਦੀ ਇਹ ਆਵਾਜ਼ ਆਉਂਦੀ ਏ

0: پاس کل عالم دے سلطان راجان راج پانان پان دیوان دیو اپما مہان دے سمرت صاحب پار برہم گرو پرمیشور श्री गुरु ग्रंथ साहिब साचो सिरताज है। तन तन श्री गुरु ग्रंथ साहिब महाराज जी दी पवित्र हजूरी विखे हाजरियां भरदियां होयां आप जी ने अमृत रूप पावन पवित्र अमृत गुरबाणी जी दा शब्द कीर्तन श्रवण करके आत्मिक आनंद प्राप्त किया है। सिख धर्म विच गुरु परमेश्वर है, गुरु पार ब्रह्म है, गुरु ही निरंकार, गुरु ही अकाल पुरख है, गुरु ही वाहेगुरु है। ते अकाल पुरख वाहेगुरु ही गुरु है। पारस विच एक खूबी है, ओ अठ धातां नूं सोना बना दिंदा है, पर पारस नहीं बनाता। भावें उहदी विशेषता है अठ चीजां उहदे नाल शो के पारस हो जांदी, सोना हो जांदियां हन, पर पारस नहीं बनदियां। चंदन विच विशेषता है कि वो अपने चौगिरदे दे बनास्पति दे बूटियां नू अपनी खुशबू ते महक नाल चंदन बना दिंदा है। पवित्र गुरु ग्रंथ साहब जी महाराज विच गुरु साहिब जी दे संबंध विच कई थावां ते ए विचार मिलता है कि गुरु पारस है, गुरु चंदन है, गुरु दीपक भी है, ते फिर ए दा उलेख बाणी विच मिले है। राम पारस चंदन हम काश लोच, राम पारस चंदन हम कास्ट लोस, हर संग हरी सत संग पहे, हर कंचन चंदन कीने। कनासरी महला चौथा आरंभ है। और तार विचार मुरार रमो रम, मन मोहन नाम जपीने। अदृष्ट अगोचर अपरंपर स्वामी, गुरपुर ऐ प्रगट कर दीने। राम पारस चंदन हम कास्ट लोस्त, हर संग हरी सत संग पै, हर कंचन चंदन कीने। नव छे अखट बोले मुख आगर, मेरा हर प्रभ एव न पतीने। जन नानक हर हृदय सद त्याव हो, एव हर प्रभ मेरा पीने। तनाश्री महला चौथा। भगत नाम देव जी गुरु दे संबंध विच ए विचार भी कहा, ते मराठी जो उन्हां दी मादरी भाषा सी, ओ महाराष्ट्र विच पैदा होए सन, ते मराठी बोलदे सन। गुरु अर्जन देव जी महाराज जी दी नजर विच ओ परवान हो गए, ते उन्हां ने भगत नाम देव जी नू अपनी गलवकड़ी विच लै के इतना कुटिया, इतना प्यार कीता कि नाम देव जी दा वजूद खत्म हो के गुरु नानक देव जी दा रूप ही हो। तो तो भगत नाम देव जी दा विचार गुरु जी ने प्रवान कर दिया होया जो श्री गुरु ग्रंथ साहब जी महाराज अंदर लिखवाया है ओदे विच भगत नाम देव जी ये भी कहंदे ने देखो बामन बीखू बाने बीखे वास्ते सुख लाद ला सर्वे लाद परम लाद काश चंदन पहला हमसे पारस तुमसे पारस हमसे लोहा संगे कंचन पहला तू दयाल रतन लाल नाम साज सुमायला प्रभाती ने नामदेव जी ये शब्द मराठी विच सारे शब्द मराठी मराठी भाषा देने ते भगत नामदेव जी उसे विचार दा मानो तर्जमान वाद ट्रांसलेशन कर रहे ने जो श्री गुरु रामदास जी महाराज जी दे मुख तो निकलिया है। गुरु रामदास जी फरमाते ने राम पारस चंदन हमकास लोस हर संग हरी सत संग पए हर कंचन चंदन कीने तनाश्री महला चौथा। ओ अकाल पुरख वाहे गुरु पारस है ते जी पारस विच इक कमजोरी है पर गुरु पारस विच खूबी है जेड़ा गुरु दी शो प्राप्त कर जांदा है ओ गुरु दा रूप हो जांदा है गुरु तो वख नहीं रहंदा ते फिर चंदन विच खूबी है ओ चौगिरदे दी बनास्पति नू अपना रूप देंदा है पर फिर चंदन जेड़ी बनास्पति चंदन बना दिती गई है ओदे विच कमजोरी रहन देंदा है कि ओ अगा होर चंदन नहीं पैदा कर पर गुरु ओ चंदन है जिसकी शो प्राप्त करके जे सिख चंदन होया तन गुरु अंगद साहिब चंदन बने ते ओना ने एक बुजुर्ग उस बुजुर्ग बुढ़ी लकड़ी नू क्योंकि जदो शरीर ते बुढ़ेपा आ जांदा है ता फिर लोग सोचदे ने विचारदे ने कि हुण बुजुर्गी दा शरीर किस काम आवेगा ये सिर्फ मनुख दे संबंध विच है उंज ते बुजुर्गी जितनी भी बुजुर्ग हुंदी जावे ओदी महानता वधदी जांदी है अंब जितना पेड़ नाल जुड़िया रहिंदा है उतना रस भरपूर हो जांदा है मनुख दी जिंदगी भी जिवें जिवें बुजुर्गी वल कदम वधांदी है तिवें तिवें तजर्बा शुद्ध हुंदी जांदी है पर बुजुर्गी दी उम्र दे मौके ते जिहड़े लोग गुरु अमरदास जी नूं सिर्फ एक बुजुर्ग समझदे सन धन गुरु अंगद देव जी दी शो नाल गुरु अमरदास जी अजिहे चंदन बने कि उन्हां ने एक नहीं दो नहीं चार नहीं बाई सिखां नूं अपने वर्गे पूरे अधिकार दे दिते बाई सिखां नूं पूरे अधिकार दे दिते जो गुरु दे पास सन ते फिर 72 पीड़े दिते बुजुर्ग मातावां 72 मातावां ओ बख्शिश कर दिती जो गुरु दे अपने विच हुंदी ए प्याला खो श्री वाह इसलिए गुरु ते वाहिगुरु दा की संबंध है गुरु ते सिख दा की रिश्ता है एदी व्याख्या खुद उन्हां ने आपू कीती ए गुरु समुंद नदी सब सिखी नाते जित वड्याई माझ की वार महला पहला कहंदे ने गुरु सागर है ते गुरु साहिबानी बाणी भी थां थां ते अकाल पुरख वाहिगुरु नू सागर कहै ए ओ अकाल पुरख वाहिगुरु समुंदर है पर इत्थे गुरु नानक देव जी महाराज वर्णन कर रहे ने गुरु समुंदर है क्योंकि गुरु वाहिगुरु दा रूप है पार ब्रह्म परमेश्वर दा स्वरूप है सिख दा गुरु नाल की संबंध है जो नदियां दा संबंध सागर दे नाल जो रिश्ता नदियां दा समुंदर दे नाल है ओहो रिश्ता ते तअल्लुक ओहो संबंध सिख दा गुरु दे नाल है समुंदर विच पैण वाली नदी जिवें सागर हो जांदी है इवें गुरु दी शरण वाला सिख भी गुरु दा रूप हो जांदा है गुरु दा रूप बन जांदा है इसलिए गुरु ने पारस शो नाल सिख नू पारस बना दिता एक सिख दी संगत करके होर सिखां नू सिखी प्राप्त हुंदी है गुरु ने सिख नू अजिहा चंदन बनाया कि ओदी शो नाल होर सिख दे जीवन विच्चों भी बाणी दी खुशबू पैदा हुंदी है पटा ने जो व्याख्या कीती है सोईए महल्ले दूजे के विच ओ एहो ही सी बोझ आगाज मारे उकंठिक काल गर्ज तावत लियो बर्ज पंच भूत एक कर राख ले समझ जग जीतो गुरुद्वार खेले समसार रस उन्मन लिवराख निरंकार को कीर्त कल सहार सब दीप मजार लहना जगतर गुर पर सम्राट श्री महल्ले दूजे के वर्णन कर रहे ने पाठ के जैसे खुशबू दी महक गुरु नानक देव जी दे जीवन विच्चों बिखर रही सी उठ रही सी ओहो खुशबू हुण गुरु अंगद देव जी दे जीवन विच्चों प्रगट बहुत खुशी नु कहा है अदास अर्थ है प्रगट हो जाना कहने ने ओ सुगंधत ओ खुशबू ओ महक जो गुरु नानक देव जी महाराज दे अंदर प्रगट हुई सी ओसे खुशबू दे नाल धन गुरु अंगद देव जी महाराज ने अणगिणत जीवां नु महका दिता है ਇਸਲਈ ਅਜਿਹੇ ਚੰਦਨ ਬਣਾ ਦਿੱਤਾ ਕਿ ਜਿਸ ਨੂੰ ਵੀ ਸਿੱਖ ਦੀ ਸ਼ੋਹ ਪ੍ਰਾਪਤ ਹੋ ਗਈ ਉਹ ਸਿੱਖ ਬਣ ਗਿਆ ਸਿੱਖੀ ਦੀ ਖੁਸ਼ਬੂ ਦੇ ਵਿੱਚੋਂ ਉਸੇ ਤਰ੍ਹਾਂ ਉੱਠੀ ਫਿਰ ਗੁਰੂ ਉਹ ਚਿਰਾਗ ਹੈ ਭਾਈ ਗੁਰਦਾਸ ਜੀ ਨੇ ਮਿਸਾਲ ਵੀ ਦਿੱਤੀ ਏ ਕਹਿੰਦੇ ਨੇ ਪੀਰ ਨਾਲ ਮਿਲ ਕੇ ਤੇ ਕੋਈ ਬਿਰਲਾ ਪੀਰ ਬਣਦਾ ਹੈ ਸਾਰੇ ਮੁਰੀਦ ਰਹਿ ਜਾਂਦੇ ਨੇ ਪਰ ਗੁਰੂ ਦੀ ਵਡਿਆਈ ਏ ਉਹਨੇ ਸਿੱਖ ਨੂੰ ਅਜਿਹਾ ਜੀਵਨ ਦੇ ਦਿੱਤਾ ਕਿ ਜਿਹੜਾ ਸਿੱਖ ਦੇ ਨਾਲ ਮਿਲਦਾ ਹੈ ਉਹ ਵੀ ਸਿੱਖੀ ਦੀ ਰੋਸ਼ਨੀ ਨਾਲ ਰੋਸ਼ਨ ਹੋ ਕੇ ਬਲਨ ਲੱਗ ਪੈਂਦਾ ਗੁਰਸਿੱਖੋ ਗੁਰਸਿੱਖ ਹੋਏ ਪੀਰ ਪੀਰ ਉਹ ਕੋਈ ਭਾਈ ਸਾਹਿਬ ਭਾਈ ਗੁਰਦਾਸ ਜੀ ਤੋ ਫਿਰ ਪਾਰਸ ਵਿੱਚ ਤੇ ਚੰਦਨ ਵਿੱਚ ਸੋਨਣ ਵਿੱਚ ਉਹ ਖੂਬੀ ਨਹੀਂ ਜੋ ਗੁਰੂ ਅੰਦਰ ਹੈ ਕਿਉਂਕਿ ਰਾਖ ਲੱਕੜੀ ਚੱਲ ਜਾਂਦੀ ਏ ਰਾਖ ਹੋ ਜਾਂਦੀ ਏ ਨਾ ਤੇ ਚੰਦਨ ਉਹਨੂੰ ਅੱਗ ਵਾਂਗ ਭੜਕਾ ਸਕਦਾ ਤੇ ਨਾ ਹੀ ਪਾਰਸ ਉਹਨੂੰ ਸੋਨੇ ਵਾਂਗ ਰੰਗੀਨਤਾ ਦੇ ਕੇ ਮੁਗਾ ਸਕਦਾ ਭਖਾ ਸਕਦਾ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਰਾ ਕੁਝ ਕੁਰਬਾਨ ਕਰਕੇ ਵੀ ਇਹ ਸ਼ਬਦ ਕਹੇ ਨੇ ਕਿ ਮਰਦੀ ਕੇ ਅਖਰ ਖਮੋਸ਼ਾਂ ਕੁਨੀ ਉਹ ਮਰਦਾਂ ਵਾਲਾ ਕੰਮ ਕੀ ਹੋਇਆ ਉਹ ਬਹਾਦਰਾਂ ਵਾਲਾ ਕੀ ਕੰਮ ਹੋਇਆ ਕਿ ਜੇ ਕੋਈ ਆਦਮੀ ਚਾਰ ਅੱਗ ਦੀਆਂ ਚਿੰਗਿਆੜੀਆਂ ਨੂੰ ਖਾਮੋਸ਼ ਕਰ ਦੇਵੇ ਬੁਝਾ ਦੇਵੇ ਵਕਤ ਦਾ ਪਾਣੀ ਪਾ ਕੇ ਕਿਉਂਕਿ ਬਰਸਾਤ ਹੁੰਦੀ ਏ ਵਕਤੀ ਤੌਰ ਤੇ ਕਈ ਵਾਰੀ ਉੱਪਰੋਂ ਉੱਪਰੋਂ ਅੱਗ ਬੁਝ ਜਾਂਦੀ ਏ ਜੇ ਭਲਾ ਮੇਰੇ ਸਪੁੱਤਰਾਂ ਨੂੰ ਚੌਹਾਂ ਨੂੰ ਸ਼ਹੀਦ ਕਰਕੇ ਔਰੰਗਜ਼ੇਬ ਤੂੰ ਸਮਝਦਾ ਹੈ ਕਿ ਮੈਂ ਅੱਗ ਦੀਆਂ ਚਾਰ ਚਿੰਗਿਆੜੀਆਂ ਖਾਮੋਸ਼ ਕਰ ਦਿੱਤੀਆਂ ਨੇ ਬੁਝਾ ਦਿੱਤੀਆਂ ਨੇ ਤਾਂ ਇਹ ਮਰਦਾਂ ਬਹਾਦਰਾਂ ਵਾਲੀ ਕੋਈ ਕਾਰ ਨਹੀਂ ਬਹਾਦਰਾਂ ਵਾਲਾ ਕੋਈ ਕਰਮ ਨਹੀਂ ਕਿਉਂਕਿ ਇਹ ਮੂਰਖਤਾ ਵਾਲਾ ਕਰਮ ਹੈ ਕਿਉਂਕਿ ਜਿਹੜਾ ਮਨੁੱਖ ਇਹ ਕੋਸ਼ਿਸ਼ ਕਰੇ ਕਿ ਆਤਿਸ਼ ਤਮਾਰਾ ਫਰੋਜ਼ਾ ਕੁਨੀ ਜਿਹੜਾ ਤਮਾਰਾ ਚੌਗਿਰ ਦੇ ਆਪਣੇ ਚਾਂਦ ਚਫੇਰੇ ਕਹਿੰਦੇ ਨੇ ਅੱਗ ਦੇ ਭਾਂਬੜ ਦੇ ਤਾਈ ਆਪਣੇ ਚਾਰ ਚਫੇਰੇ ਆਤਿਸ਼ ਅੱਗ ਦੇ ਭਾਂਬੜ ਦੇ ਤਾਈ ਫਰੋਸਾ ਕਨੀ ਕੁਨੀ ਪ੍ਰਗਟ ਕਰਨਾ ਕਰੇ ਹੋਰ ਤੇਜ ਪਖਾਵੇ ਹੋਰ ਤੇਜ਼ੀ ਨਾਲ ਭੜਕਾਵੇ ਹੋਰ ਜਲਾਵੇ ਚਾਰ ਚਿੰਗਿਆੜੀਆਂ ਬੁਝਾ ਕੇ ਆਪਣੇ ਚਾਰ ਚਫੇਰੇ ਜੋ ਅੱਗ ਦੇ ਭਾਂਬੜ ਨੂੰ ਹੋਰ ਭੜਕਾਣਾ ਕਰੇ ਹੋਰ ਉੱਚਾ ਜ਼ੋਰ ਨਾਲ ਚੌਗਿਰ ਦੇ ਬਾਲਣਾ ਕਰੇ ਉਹਨੂੰ ਸਿਆਣਿਆ ਨਹੀਂ ਕਹਿੰਦੇ ਉਹਨੂੰ ਮੂਰਖ ਕਹਿੰਦੇ ਨੇ ਕਿ ਇਹਨੇ ਮੂਰਖਾਂ ਵਾਲਾ ਕੰਮ ਕੀਤਾ ਇਹਨੇ ਸਿਆਣਪਤਾ ਵਾਲਾ ਕੰਮ ਨਹੀਂ ਕੀਤਾ ਕਿ ਆ ਚਾਰ ਚਿੰਗਿਆੜੀਆਂ ਬੁਝਾ ਕੇ ਆਪਣੇ ਚਾਰ ਚਫੇਰੇ ਅੱਗ ਦੇ ਭਾਂਬੜ ਨੂੰ ਹੋਰ ਪਖਾ ਦਿੱਤਾ ਹੋਰ ਮਗਾ ਦਿੱਤਾ ਹੋਰ ਤੇਜ ਪ੍ਰਜਵਲਿਤ ਕਰ ਦਿੱਤਾ ਹੋਰ ਉੱਚੀ ਉੱਚੀ ਅੱਗ ਬਾਲ ਦਿੱਤੀ ਏ ਪਿਆਲਾ ਖੋ ਸ੍ਰੀ ਵਾਹ ਜਿਵੇਂ ਲੋਕ ਮਿਸਾਲ ਦਿੰਦੇ ਨੇ ਕਿ ਅੱਗ ਥੋੜੀ ਬਲਦੀ ਹੋਵੇ ਵਿੱਚ ਘਿਓ ਪਾ ਦੇਈਏ ਜਿਸ ਵੇਲੇ ਪ੍ਰਾਣੀ ਦਾ ਸਰੀਰ ਅੱਗ ਤੇ ਰੱਖਿਆ ਜਾਂਦਾ ਹੈ ਭਾਰਤ ਦੇ ਹਿੰਦੁਸਤਾਨ ਦੇ ਲੋਕ ਅਜੇ ਵੀ ਉਸ ਪੁਰਾਣੇ ਤਰੀਕੇ ਨਾਲ ਅੱਗ ਵਿੱਚ ਘਿਓ ਪਾ ਦਿੰਦੇ ਨੇ ਘਿਓ ਅੱਗ ਵਿੱਚ ਪਾਉਣ ਦਾ ਮਤਲਬ ਇਹ ਨਹੀਂ ਹੁੰਦਾ ਭਾਵੇਂ ਲੋਕ ਇਹ ਹੀ ਸਮਝਦੇ ਨੇ ਕਿ ਜਿਹੜਾ ਬਜ਼ੁਰਗ ਗੁਜ਼ਰਿਆ ਹੈ ਉਹ ਘਿਓ ਖਾਂਦਾ ਮਰਿਆ ਭਾਵੇਂ ਘਿਓ ਛੱਡ ਕੇ ਉਹਨੂੰ ਕਿਸੇ ਨੇ ਪਾਣੀ ਦਾ ਘੁੱਟ ਵੀ ਨਾ ਦਿੱਤਾ ਹੋਵੇ ਪਿਆਲਾ ਖੋ ਸ੍ਰੀ ਵਾਹ ਲੋਕ ਤਾਂ ਇਹ ਸਮਝਦੇ ਨੇ ਕਿ ਲੋਕ ਕਹਿਣਗੇ ਖਾਂਦਾ ਪੀਂਦਾ ਮਰਿਆ ਇਹ ਖਾਂਦਾ ਪੀਂਦਾ ਮਰ ਗਿਆ ਪਰ ਵਾਸਤਵ ਵਿੱਚ ਇਹ ਮਤਲਬ ਨਹੀਂ ਹੁੰਦਾ ਸਿਖਾਂ ਵਿੱਚ ਅੱਗ ਪਾਉਣ ਘਿਓ ਪਾਉਣ ਦਾ ਮਤਲਬ ਹੁੰਦਾ ਹੈ ਅੱਗ ਜਲਦੀ ਲੱਗੇ ਤੇ ਜਲਦੀ ਜਲਦੀ ਵਾਪਸ ਜਾਈਏ ਪਿਆਲਾ ਖੋ ਸ੍ਰੀ ਵਾਹ ਅੱਗ ਜਲਦੀ ਲੱਗੇ ਤੇ ਜਲਦੀ ਵਾਪਸ ਜਾਈਏ ਮਸਰੂਫੀਅਤ ਦੀ ਜ਼ਿੰਦਗੀ ਇਹਨਾਂ ਮੁਲਕਾਂ ਦੀ ਜ਼ਿੰਦਗੀ ਹੁਣ ਵੀ ਹਿੰਦੁਸਤਾਨ ਦੀ ਜ਼ਿੰਦਗੀ ਵੀ ਇਹਨਾਂ ਮੁਲਕਾਂ ਨਾਲ ਮਿਲਦੀ ਜੁਲਦੀ ਏ। ਲੋਕ ਸੋਚਦੇ ਨੇ ਦਿੱਲੀ ਵਰਗੇ ਸ਼ਹਿਰ ਵਿੱਚ ਕੋਈ ਪ੍ਰਾਣੀ ਗੁਜ਼ਰ ਜਾਵੇ, ਜੇ ਵੀਰਵਾਰ ਨੂੰ ਵੀ ਕੋਈ ਗੁਜ਼ਰਗਾਹ ਜਾਵੇ ਤੇ ਕਹਿ ਦੇਣਗੇ ਸਵੇਰੇ ਫੁੱਲ ਚੁਣਨੇ ਨੇ ਤੇ ਸ਼ੁੱਕਰਵਾਰ ਨੂੰ ਪਾਠ ਰੱਖ ਦੇਣੇ ਨਾਲ ਹੀ ਚਾਲਨਾ ਸ਼੍ਰੀ ਕੇ ਸੰਡੇ ਨੂੰ ਇਤਵਾਰ ਨੂੰ ਸਮਾਪਤੀ ਹੋ ਜਾਵੇ। ਤੋ ਕਿਉਂ ਅੱਗ ਵਿੱਚ ਪਾਉਣ ਦਾ ਮਤਲਬ ਹੈ ਅੱਗ ਹੋਰ ਬਲਦੀ ਏ। ਮੌਜੂਦਾ ਸਮੇਂ ਵਿੱਚ ਜੇ ਕੋਈ ਪੈਟਰੋਲ ਪਾ ਦੇਵੇ ਅੱਗ ਬਲਦੀ ਹੋਵੇ, ਉਹਦੇ ਤੇ ਪੈਟਰੋਲ ਪਾ ਦੇਈਏ ਅੱਗ ਦੀਆਂ ਲਾਟਾਂ ਹੋਰ ਉੱਚੀਆਂ ਨਿਕਲਣਗੀਆਂ। ਸ਼ਾਹ ਤੁਸੀਂ ਮੇਰੇ ਚਾਰ ਪੁੱਤਰਾਂ ਨੂੰ ਸ਼ਹੀਦ ਕਰਕੇ ਬੁਝਾ ਕੇ ਆਪਣੇ ਚਾਰ ਚੁਫੇਰੇ ਅੱਗ ਦਾ ਭਾਂਮਰ ਖਾਲਸਾ ਪ੍ਰਜਵਲਿਤ ਕਰ ਲਿਆ, ਇਹਨੂੰ ਹੋਰ ਬਲ ਦਿੱਤਾ, ਇਹਨੂੰ ਹੋਰ ਤੇਜ਼ ਕੀਤਾ ਹੈ। ਸਰਹੰਦ ਦੀ ਦੀਵਾਰ ਵਿੱਚੋਂ ਅੱਜ ਵੀ ਉਹ ਆਵਾਜ਼ ਆਉਂਦੀ ਏ ਜੋ ਸਾਹਿਬ ਜੋਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਨੇ ਕਿਹਾ ਸੀ, ਬੜੇ ਗੁਰਨ ਕੀ ਕਰਨ ਅਵਗਿਆ, ਦਾਵਾ ਤੁਰਕ ਜਰਨ ਸਿਉ ਲੱਗਿਆ, ਹਮ ਸਿਰ ਦੈਬੇ ਵਾਯੂ ਬਡੇਰ, ਜਾ ਰਹੇ ਚਾਰ ਕਰੇ ਨਹੀਂ ਦੇਰ। ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਮਤਲਬ ਹੈ ਤੇ ਅਰਥ ਨੇ ਜੋ ਬਜ਼ੁਰਗ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪੜ੍ਹਾਉਂਦਿਆਂ ਦਰਸਾਉਂਦੇ ਸਨ, ਵੱਡੇ ਗੁਰਨ ਵੱਡੇ ਗੁਰੂ ਗੁਰੂ ਤੇਗ ਬਹਾਦਰ ਜੀ। ਦਾਦਾ ਜੀ ਦਾ ਅਪਮਾਨ ਕਰਨਾ, ਦਾਦਾ ਜੀ ਨੂੰ ਚਾਂਦਨੀ ਚੌਕ ਵਿੱਚ ਸ਼ਹੀਦ ਕਰਨਾ, ਕਿਉਂਕਿ ਜਬ ਜ਼ਾਲਮ ਨੇ ਜ਼ੁਲਮ ਸੇ ਜਹਾਂ ਪੀਸ ਦਿਆ ਥਾ, ਮੈਨੇ ਹੀ ਧਰਮ ਲੀਏ ਫਿਰ ਸੀਸ ਦਿਆ ਥਾ, ਯੋਗੀ ਅੱਲਾ ਯਾਰ ਥਾ। ਕਹਿੰਦੇ ਜਦੋਂ ਔਰੰਗਜ਼ੇਬ ਨੇ ਆਪਣੇ ਜ਼ੁਲਮ ਦੇ ਨਾਲ ਹਿੰਦੁਸਤਾਨ ਦੀ ਦੁਨੀਆਂ ਨੂੰ ਦੇ ਲੋਕਾਂ ਨੂੰ ਪੀ ਦਿੱਤਾ ਸੀ, ਐ ਔਰੰਗਜ਼ੇਬ ਐ ਸ਼ਾਹ ਉਦੋਂ ਮੈਂ ਹੀ ਆਪਣਾ ਸੀਸ ਦਿੱਤਾ ਸੀ, ਹੁਣ ਫਰਕ ਕਿਤਨਾ ਹੈ, ਹੁਣ ਮੈਨੂੰ ਦਸਵਾਂ ਗੁਰੂ ਕਹਿੰਦੇ ਨੇ ਉਦੋਂ ਨਾਵਾਂ ਗੁਰੂ ਕਹਿੰਦੇ ਸਨ। ਚਾਲਨਾ ਸ੍ਰੀ ਵਾਹ। ਜਬ ਜ਼ਾਲਮ ਨੇ ਜ਼ੁਲਮ ਸੇ ਜਹਾਂ ਪੀਸ ਦਿਆ ਥਾ, ਮੈਨੇ ਹੀ ਧਰਮ ਲੀਏ ਫਿਰ ਸੀਸ ਦਿਆ ਥਾ, ਉਦੋਂ ਹੀ ਮੈਂ ਸੀਸ ਦਿੱਤਾ ਸੀ, ਹੁਣ ਉਦੋਂ ਇੱਕ ਦਿੱਤਾ ਸੀ, ਹੁਣ ਚਾਰ ਦਿੱਤੇ ਨੇ, ਪੰਜ ਦਿੱਤੇ ਨੇ, ਫਿਰ ਵਕਤ ਆਵੇਗਾ ਮੈਂ ਆਪਣਾ ਵੀ ਸੀਸ ਭੇਟ ਕਰਾਂਗਾ। ਪਿਆਲਨਾ ਖੋ ਸ੍ਰੀ ਵਾਹ। ਤੋ ਬੇਨਤੀ ਕਰ ਰਹੇ ਸਾਂ, ਸਾਹਿਬਜ਼ਾਦਿਆਂ ਨੇ ਵਜ਼ੀਰ ਖਾਂ ਦੇ ਸਾਹਮਣੇ ਕਿਹਾ ਸੀ ਗੁਰੂ ਤੇਗ ਬਹਾਦਰ ਜੀ ਦਾ ਅਪਮਾਨ, ਉਹਨਾਂ ਦੀ ਸ਼ਹਾਦਤ ਮੁਗਲੀਆ ਸਲਤਨਤ ਦੇ ਜ਼ੁਲਮੀ ਰਾਜ ਦੀ ਜੜ ਨੂੰ ਅੱਗ ਲੱਗੀ ਹੋਈ ਹੈ। ਵਾਸਤਵੇ ਜੜਾਂ ਨੂੰ ਅੱਗ ਨਹੀਂ ਲੱਗਦੀ, ਕਿਉਂਕਿ ਜੜਾਂ ਮਿੱਟੀ ਦੇ ਨੀਚੇ ਹੁੰਦੀਆਂ ਨੇ, ਪਾਣੀ ਦੇ ਤਲੇ ਤੱਕ ਹੁੰਦੀਆਂ ਨੇ ਤੇ ਉੱਪਰੋਂ ਵਰਖ ਚੱਲ ਜਾਂਦੇ ਨੇ, ਵਕਤ ਗੁਜ਼ਰਦਾ ਹੈ, ਬਰਸਾਤ ਹੁੰਦੀ ਏ, ਫਿਰ ਜੜਾਂ ਹਰੀਆਂ ਹੋ ਜਾਂਦੀਆਂ ਨੇ। ਉਦੋਂ ਤੱਕ ਵਰਖ ਖਤਮ ਨਹੀਂ ਹੁੰਦਾ, ਭਾਵੇਂ ਉੱਪਰੋਂ ਕੱਟ ਦਈਏ, ਜਦੋਂ ਤੱਕ ਉਹਦੀਆਂ ਜੜਾਂ ਗਲਣ ਨਾ, ਜਾਂ ਜੜਾਂ ਜਲਣ ਨਾ, ਜਾਂ ਜੜਾਂ ਪੁੱਠੀਆਂ ਨਾ ਜਾਣ। ਸਾਹਿਬਜ਼ਾਦੇ ਕਹਿੰਦੇ ਨੇ ਅਸਲ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਜੋ ਸ਼ਹਾਦਤ ਸੀ ਉਹ ਮੁਗਲੀਆ ਰਾਜ ਦੀ ਜੜ ਨੂੰ ਅੱਗ ਬਣ ਕੇ ਲੱਗ ਚੁੱਕੀ ਸੀ, ਕਿਉਂਕਿ ਉੱਪਰੋਂ ਵਿਰਖ ਨੂੰ ਕੱਟਣ ਦਾ ਕੋਈ ਫਾਇਦਾ ਨਹੀਂ ਸੀ ਸਮਝਿਆ, ਉੱਪਰੋਂ ਇਸ ਰਾਜ ਭਾਗ ਨੂੰ ਜਲਾਉਣ ਦਾ ਕੋਈ ਬਹੁਤੀ ਮਹਾਨਤਾ ਨਹੀਂ ਸਮਝੀ ਗਈ। ਇਸ ਲਈ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਮੁਗਲੀਆ ਖਾਨਦਾਨ ਦੇ ਰਾਜ ਭਾਗ ਦੀ ਜੜ ਨੂੰ ਉਹ ਅੱਗ ਲੱਗੀ ਏ। ਤੇ ਫਿਰ ਕਹਿੰਦੇ ਨੇ ਵੱਡੇ ਗੁਰਨ ਕੀ ਕਰਨ ਅਵਗਿਆ, ਦਾਵਾ ਤੁਰਕ ਜਰਨ ਸਿਉ ਲੱਗਿਆ, ਹਮ ਸਿਰ ਦੈਬੇ ਵਾਯੂ ਬਡੇਰ। ਅਸੀਂ ਜੋ ਸ਼ਹਾਦਤ ਦੇ ਰਹੇ, ਅਸੀਂ ਜੋ ਆਪਣੇ ਆਪ ਨੂੰ ਦੀਵਾਰਾਂ ਵਿੱਚ ਚਿਣਵਾ ਰਹੇ ਹਾਂ, ਕਹਿੰਦੇ ਨੇ ਇਹ ਵੱਡੀ ਤੇਜ਼ ਹਵਾ ਹੈ, ਹਵਾ ਤੇਜ ਚੱਲੇ ਤਾਂ ਅੱਗ ਹੋਰ ਭੜਕਦੀ ਏ, ਅੱਗ ਦੀਆਂ ਲਾਟਾਂ ਹੋਰ ਉੱਚੀਆਂ ਉੱਠਦੀਆਂ ਨੇ। ਐ ਸ਼ਾਹ ਐ ਵਜ਼ੀਰ ਖਾਨ, ਸਾਡੀ ਸ਼ਹਾਦਤ ਤੇਜ਼ ਹਵਾ ਹੈ, ਤੇਜ਼ ਆਂਦੀ ਏ, ਇਹਦੇ ਨਾਲ ਹੋਰ ਅੱਗ ਭੜਕੇਗੀ ਤੇ ਮੁਗਲੀਆ ਸਲਤਨਤ ਦਾ ਰਾਜ ਭਾਗ ਜਲਦੀ ਜੜ ਕੇ ਸਵਾਹ ਹੋ ਜਾਵੇਗਾ, ਜਲਦੀ ਜਲੇਗਾ, ਜਲਦੀ ਸੜੇਗਾ, ਸੜਕੇ ਸਵਾਹ ਹੋ ਜਾਵੇਗਾ। ਜਾ ਰਹੇ ਛਾਰ ਕਰੇ ਨਹੀਂ ਦੇਰ, ਸਾੜ ਕੇ ਸਵਾਹ ਕਰ ਦੇਣਗੇ, ਕੋਈ ਦੇਰ ਨਹੀਂ ਹੋਵੇਗੀ। ਇਸ ਲਈ ਹਜ਼ੂਰ ਫੁਰਮਾਉਂਦੇ ਨੇ ਉਹ ਤੇਜ ਅਗਨੀ, ਉਹ ਅੱਗ ਦਾ ਭਾਂਮੜ ਜੋ ਲੱਟ ਲੱਟ ਕਰਕੇ ਬਲ ਰਿਹਾ ਹੈ, ਕਹਿੰਦੇ ਨੇ ਉਹ ਹੈ ਖਾਲਸਾ ਪੰਥ। ਇਸੇ ਲਈ ਸਰ ਗੋਕਲ ਚੰਦ ਨਾਰੰਗ ਨੇ ਦਾ ਹਿਸਟਰੀ ਆਫ ਸਿੱਖਸ ਵਿੱਚ ਕਿਹਾ ਸੀ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਹ ਸ਼ਖਸੀਅਤ ਏ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਿੱਚ ਹੀ ਸ਼ਕਤੀ ਏ ਕਿ ਉਹਨਾਂ ਨੇ ਬੁੱਝੀਆਂ ਹੋਈਆਂ ਚਿੰਗਿਆੜੀਆਂ ਨੂੰ ਅੱਗ ਦਾ ਭਾਂਬੜ ਬਣਾ ਦਿੱਤਾ। ਚਾਲਨਾ ਖੂਬ ਸ੍ਰੀ ਵਾਹ। ਉਹਨੇ ਸਰ ਗੋਕਲ ਚੰਦ ਨਾਰੰਗ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਮਹਾਨਤਾ, ਉਹਨਾਂ ਨੇ ਹਿੰਦੁਸਤਾਨ ਦੀ ਸ਼ੂਰ ਵੀਰਤਾ ਜੋ ਬੁੱਝ ਚੁੱਕੀ ਸੀ, ਉਸ ਚਿੰਗਿਆੜੀ ਨੂੰ ਖਾਲਸਾ ਪੰਥ ਦੇ ਰੂਪ ਵਿਚ ਅੱਗ ਦੇ ਭਾਂਬੜ ਵਾਂਗ ਪ੍ਰਜਵਲਿਤ ਕਰ ਦਿੱਤਾ, ਜਿਸ ਨੇ ਮੁਗਲੀਆ ਖਾਨਦਾਨ ਨੂੰ ਹਮੇਸ਼ਾ ਹਮੇਸ਼ਾ ਲਈ ਅਜਿਹਾ ਰਾਹ ਕੀਤਾ, ਕਿਉਂਕਿ ਅੱਗ ਜੜਾਂ ਨੂੰ ਜੋ ਲੱਗੀ ਸੀ ਅੱਜ ਤੱਕ ਫਿਰ ਉਹ ਪੁੰਗਰ ਨਹੀਂ ਸਕਿਆ। ਪਿਆਲਾ ਖੋਸਰੀ ਅੱਜ ਤੱਕ ਫਿਰ ਉਹ ਆਪਣੇ ਰੂਪ ਵਿਚ ਜੋਬਨ ਤੇ ਵਜੂਦ ਵਿਚ ਨਹੀਂ ਆਇਆ। ਇਸੇ ਕਰਕੇ ਹੀ ਤੇ ਯੋਗੀ ਜੀ ਨੇ ਕਿਹਾ ਸੀ ਕਿ ਜਦੋਂ ਉਹ ਛੋਟੇ ਛੋਟੇ ਮਾਸੂਮ ਚਿਰਾਗ ਬੁੱਝ ਗਏ ਤੇ ਬਹੁਤਾ ਵਕਤ ਨਾ ਲੱਗਾ, ਥੋੜੀ ਦੇਰ ਤੋਂ ਬਾਅਦ ਸਰਹੰਦ ਦਾ ਸ਼ਹਿਰ ਜਿਹੜਾ ਧੁੱਗ ਵਸਦਾ ਸੀ ਇੱਟਾਂ ਦਾ ਢੇਰ ਹੋ ਗਿਆ। ਸ਼ਹਾਦਤ ਤੋਂ ਬਾਅਦ ਯੋਗੀ ਜੀ ਇਸ ਕੇ ਬਾਅਦ ਹੋਈ ਥੋੜੀ ਦੇਰ ਸੀ ਬਸਤੀ ਸਰਹਿੰਦ ਸ਼ਹਿਰ ਇੱਟੋਂ ਕਾ ਢੇਰ ਥੀ ਯੋਗੀ ਅੱਲਾ ਯਾਰ ਕਾ, ਉਹ ਇੱਟਾਂ ਦਾ ਢੇਰ ਹੋ ਗਿਆ, ਕਿਉਂਕਿ ਗੁਰੂ ਕੇ ਹੁਕਮ ਮੁਤਾਬਿਕ ਖਾਲਸਾ ਪੰਥ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅਗਵਾਈ ਵਿਚ ਸਰਹੰਦ ਦੀ ਇੱਟ ਨਾਲ ਇੱਟ ਖਿੜਕਾ ਦਿੱਤੀ, ਉਹ ਇੱਟਾਂ ਦਾ ਢੇਰ ਹੋ ਗਈ। ਹਾਂ ਉਹ ਖਾਲਸਾ ਪੰਥ ਅੱਗ ਦੇ ਪ੍ਰਜਵਲਿਤ ਭਾਂਬੜ ਵਾਂਗ ਤੂੰ ਆਪਣੇ ਚਾਰ ਚਫੇਰੇ ਬਾਲਿਆ, ਇਹ ਕੋਈ ਸਿਆਣਿਆਂ ਵਾਲੀ ਅਕਲਵੰਦਾਂ ਦਾਨਸ਼ਵੰਦਾਂ ਵਾਲੀ ਕੋਈ ਕੰਮ ਨਹੀਂ, ਇਹ ਕੋਈ ਬਹਾਦਰਾਂ ਵਾਲੀ ਕਾਰ ਬਹਾਦਰਾਂ ਵਾਲਾ ਕਰਮ ਨਹੀਂ ਹੈ ਜੋ ਕੋਈ ਤੂੰ ਕੀਤਾ ਹੈ। ਇੱਕ ਮਿਸਾਲ ਦਿੰਦੇ ਨੇ ਸ਼ਾਹ ਨੂੰ ਲਿਖਿਆ ਹੋਇਆ, ਸੁਣੀਏ ਜੀ। ਅਗਲੀ ਕੇ ਖੁਸ਼ ਗੁਪਤ
1: ਫਿਰ ਦੋਸੀਏ ਖੁਸ਼ ਜ਼ੁਬਾਨ,
0: ਹਜ਼ੂਰ ਫਰਮਾਉਂਦੇ ਨੇ ਸ਼ਾਹ ਦੇਖ ਕੇ ਖੁਸ਼ ਗੁਪਤ, ਕਿਤਨਾ ਖੁਸ਼ ਚੰਗਾ, ਖੁਸ਼ ਨੂੰ ਕਹਿੰਦੇ ਨੇ ਚੰਗਾ, ਕਿਤਨਾ ਚੰਗਾ ਤੇ ਕਿਤਨਾ ਸ਼ੁੱਧ ਕਿਤਨਾ ਅੱਛਾ ਫਿਰਦੌਸੀ ਇੱਕ ਕਵੀ ਨੇ ਆਪਣੀ ਜ਼ੁਬਾਨ ਤੋਂ ਕਹਿਣਾ ਕੀਤਾ। ਇੱਕ ਫਿਰਦੌਸੀ ਕਵੀ ਨੇ ਆਪਣੀ ਜ਼ੁਬਾਨ ਤੋਂ ਕਿਤਨਾ ਅੱਛਾ ਕਿਹਾ, ਆਪਣੀ ਜ਼ੁਬਾਨ ਤੋਂ ਕਿਤਨਾ ਚੰਗਾ ਕਿਹਾ, ਕੀ ਕਿਹਾ ਸੀ ਉਹਨੇ ਜੀ।
1: ਖਿਤਾਬੀ ਅਵਧੇ ਕਾਰ ਆਰਮਣਾ,
0: ਕਹਿਣ ਲੱਗੇ ਕਿ ਉਸ ਫਿਰਦੌਸੀ ਵਿਦਵਾਨ ਨੇ ਆਲਮ ਨੇ ਆਪਣੇ ਬਾਦਸ਼ਾਹ ਦੇ ਸਾਹਮਣੇ ਕਿਹਾ ਕਿ ਖਿਤਾਬੀ ਬਵਦ ਕਾਰੇ ਅਹਰ ਮਨਾ, ਖਿਤਾਬੀ ਜਲਦੀ ਦੇ ਨਾਲ ਜੋ ਵੀ ਕਾਰ ਜੋ ਵੀ ਕੰਮ ਜਲਦੀ ਦੇ ਨਾਲ ਬਵਦ ਕਰਨਾ, ਜਿਹੜਾ ਕੰਮ ਜਲਦੀ ਦੇ ਨਾਲ ਹੁੰਦਾ ਜਿਹੜਾ ਕੰਮ ਜਲਦੀ ਦੇ ਨਾਲ ਕੀਤਾ ਜਾਂਦਾ ਹੈ। ਫਿਰਦੌਸੀ ਸ਼ਾਇਰ ਕਵੀ ਨੇ ਕਿਹਾ ਆਪਣੇ ਬਾਦਸ਼ਾਹ ਨੂੰ ਕਿ ਇਹ ਕੰਮ ਅਹਰ ਮਨਾ ਸ਼ੈਤਾਨ ਦਾ ਹੁੰਦਾ। ਚਾਲਾ ਖੋਸਰੀ ਵਾ ਅਹਰ ਮਨਾ ਪਰਸ਼ੀਅਨ ਵਿੱਚ ਇਸਲਾਮ ਦੀਆਂ ਧਾਰਮਿਕ ਪੁਸਤਕਾਂ ਵਿੱਚ ਅਹਰਮਨ ਸ਼ੈਤਾਨ ਨੂੰ ਕਿਹਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਫਿਰਦੌਸੀ ਨੇ ਵਿਦਵਾਨ ਨੇ ਕਿਹਾ ਜਲਦੀ ਦੇ ਨਾਲ ਜਿਹੜਾ ਕੰਮ ਹੁੰਦਾ ਹੈ ਉਹ ਸ਼ੈਤਾਨਾਂ ਦਾ ਕੰਮ ਹੁੰਦਾ ਹੈ, ਕਿਉਂਕਿ ਜਲਦੀ ਦੇ ਵਿੱਚ ਜੋ ਕੰਮ ਕਰਦਾ ਹੈ ਉਹ ਸ਼ੈਤਾਨ ਕਰਦਾ। ਸਿਆਣੇ ਲੋਕ ਹਰ ਕੰਮ ਤੋਂ ਪਹਿਲਾਂ ਸੋਚਦੇ ਨੇ, ਹਰ ਕੰਮ ਤੋਂ ਪਹਿਲਾਂ ਵਿਚਾਰ ਕਰਦੇ ਨੇ ਕਿ ਇਹਦਾ ਫਲ ਕੀ ਹੋਵੇਗਾ। ਮਨੁੱਖ ਦੁਨੀਆਂ ਵਿੱਚ ਬਹੁਤ ਹੀ ਉਹ ਕੰਮ ਕਰਦਾ ਹੈ ਜਿਸ ਦਾ ਉਹ ਫਲ ਚਾਹੁੰਦਾ, ਜਿਸ ਦਾ ਉਹ ਅੰਜਾਮ ਚਾਹੁੰਦਾ। ਜੇ ਔਲਾਦ ਹੈ ਤੇ ਮਨੁੱਖ ਚਾਹੁੰਦਾ ਹੈ ਬੁਢੇਪੇ ਵਿੱਚ ਸੁੱਖ ਦੇਵੇ, ਜੇ ਘਰ ਬਣਾਉਂਦਾ ਹੈ ਤਾਂ ਇਸ ਲਈ ਕਿ ਇਹਦੇ ਵਿੱਚ ਆਰਾਮ ਨਾਲ ਰਹਿ ਸਕਾਂ, ਜੇ ਬਾਗ ਲਗਾਉਂਦਾ ਹੈ ਤਾਂ ਇਸ ਲਈ ਕਿ ਉਹਦਾ ਫਲ ਖਾ ਸਕੇ। ਹਰ ਕੰਮ ਦਾ ਮਨੁੱਖ ਫਲ ਚਾਹੁੰਦਾ। ਇਸੇ ਹੀ ਤਰ੍ਹਾਂ ਸਿਆਣੇ ਲੋਕ ਜਿਹੜਾ ਵੀ ਕੰਮ ਕਰਦੇ ਨੇ ਉਹਦੇ ਭਵਿਸ਼ਯ ਦੇ ਆਉਣ ਵਾਲੇ ਸਮੇਂ ਦੇ ਸੰਬੰਧ ਵਿੱਚ ਸੋਚਦੇ ਨੇ ਕਿ ਆਉਣ ਵਾਲੇ ਵਕਤ ਵਿੱਚ ਇਹਦਾ ਨਤੀਜਾ ਕੀ ਹੋਵੇਗਾ। ਪਰ ਸਾਡੇ ਦੇਸ਼ ਵਿੱਚ ਜਦੋਂ ਦੀ ਵੀ ਸਿਆਸ ਚੱਲ ਰਹੀ ਹੈ ਲੋਕ ਸਿਰਫ ਵਕਤੀ ਤੌਰ ਤੇ ਸੋਚਦੇ ਨੇ ਕਿ ਵਕਤੀ ਤੌਰ ਤੇ ਸਾਨੂੰ ਕੁਝ ਪ੍ਰਾਪਤ ਹੋ ਜਾਵੇ, ਵਕਤੀ ਤੌਰ ਤੇ ਅਸੀਂ ਕੋਈ ਇਲੈਕਸ਼ਨ ਜਿੱਤ ਲਈਏ। ਸਾਡੇ ਭਰਾ ਵੀ ਤੇ ਇਹੋ ਕੁਝ ਹੀ ਸੋਚਦੇ ਰਹੇ। ਪਿਆਲਾ ਖੋਸਰੀ ਵਾ ਕਿਸੇ ਨੇ ਕੋਈ ਨਾਰਾ ਮਾਰਿਆ ਤੇ ਕਿਸੇ ਨੇ ਕੋਈ ਨਾਰਾ ਮਾਰਿਆ, ਜਿਵੇਂ ਕੋਈ ਛਾਲਾਂਗ ਲਗਾਉਂਦਾ ਇੱਕ ਦੂਸਰੇ ਨਾਲੋਂ ਲੰਬੀ ਛਾਲਾਂਗ ਜਾਂ ਤੇਜ਼ ਦੌੜਨ ਦੀ ਕੋਸ਼ਿਸ਼ ਕੀਤੀ ਹੈ, ਉਹਦਾ ਅੰਜਾਮ ਕੀ ਹੋਵੇਗਾ ਇਹ ਕਦੇ ਸੋਚਣ ਦੀ ਅਸੀਂ ਕੋਸ਼ਿਸ਼ ਨਹੀਂ ਕੀਤੀ। ਪਿਆਲਾ ਖੋਸਰੀ ਵਾ ਜੇ ਸਾਡੇ ਆਗੂ ਸੋਚਦੇ ਤੇ ਫਿਰ ਸਾਡੀ ਪੁਜੀਸ਼ਨ ਕੁਝ ਹੋਰ ਹੁੰਦੀ, ਸਾਡੀ ਕਿਸਮਤ ਵਿੱਚ ਸ਼ਾਇਦ ਕੁਝ ਹੋਰ ਹੁੰਦਾ। ਪਿਆਲਾ ਖੋਸਰੀ ਵਾ ਤੋ ਬੇਨਤੀ ਕਰ ਰਿਹਾ ਸਾਂ। ਹਜ਼ੂਰ ਕਹਿੰਦੇ ਨੇ ਜਲਦੀ ਦੇ ਨਾਲ ਜੋ ਕੰਮ ਹੁੰਦਾ ਉਹ ਅਹਰਮਨਾ ਸ਼ੈਤਾਨ ਦਾ ਕੰਮ ਹੁੰਦਾ। ਸ਼ਾਹ ਤੂੰ ਹੀ ਬਹੁਤ ਜਲਦੀ ਕੀਤੀ ਏ, ਪਿਆਲਾ ਖੋਸਰੀ ਵਾ ਤੂੰ ਹੀ ਬਹੁਤ ਜਲਦੀ ਕੀਤੀ ਏ, ਇਹ ਕੋਸ਼ਿਸ਼ ਕੀਤੀ ਏ ਕਿ ਮੈਂ ਜਲਦੀ ਤੋਂ ਜਲਦੀ ਆਪਣਾ ਰਾਜ ਕਾਇਮ ਕਰ ਸਕਾਂ। ਉਂਝ ਤੇ ਹਰ ਹੁਕਮਰਾਨ ਨੂੰ अपनी कुर्सी का ज्यादा फिक्र हुंदा है, ओदी कोशिश हुंदी है, ओदी कुर्सी, ओदी सियासी ताकत हमेशा हमेशा लई कायम रहे, पर कायम ते उसे दी रहंदी है जिसकी वाहिगुरु रखदा है। बाकी ते कुर्सी ते बैठे ही पावे नीचे डिग पैंदे ने, ख्याला खो श्री वाह। और मनुख सोचता रहंदा है। एक इतिहासिक घटना का इथे जिक्र करना चाहांगा। ए पार ब्रह्म परमेश्वर दे हाथ विच है शाह, तू बहुत जल्दी करने की कोशिश की थी, सोचिया नहीं समझिया नहीं कि इन्हां साहबजादियां दी शहादत तो बाद की होवेगा, इन्हां साहबजादियां दी कुर्बानी तो बाद की होवेगा। क्योंकि खून जदों एक शहीद दे जीवन विच हुंदा है ते सिर्फ एक शरीर नूं गर्म करदा है, जदों शहीदां दा खून धरती ते जुलदा है ओ इन्ना गर्म हुंदा है कि ओ सारी कौम नूं सारे देश नूं गर्म कर दिंदा है। हां उन्हां चौहां साहिबजादियां दा शहीदी खून हर एक सिख दियां रगां विच खोल रहा है। इसे करके ही उन्हां ने मुगलिया राज दी एडी वड्डी ताकत नूं जाल के थोड़े दिनां विच, सालां विच ही नहीं महीनिया विच ही राख कर दिता। प्यार लखो श्री वाह। महाराजा रणजीत सिंह जी ने मुल्तान नूं घेरा पाया ते ओ घेरा टुटदा नहीं। गुरमुख महाराजा महाराजा खड़ग सिंह जी ने अगवाई कर रहे थे इस घेरे दी, और अगरों मुजफ्फर खान दी ताकत संभाली नहीं सी जांदी, फिर बेहतर ओ तरीका समझिया घेरा पाई रखो, बाहरों कोई अंदर ना जावे, अंदरों कोई आवे बाहर ते उनू लेखे ला दियो। प्याला खो श्री वाह। बहुत लंबेरा समा घेरा पिया रहा, फते ना होवे मुल्तान, हैजे दी बीमारी शुरू हो गई, ओदे विच सिखां दा भी नुकसान होया, अंदर बैठे हुए लोगां दा भी नुकसान होया। रणजीत सिंह जी दा सारा बल जदों काम नहीं सी करदा, फिर वो बल लैण वास्ते आंदे सन धन गुरु रामदास जी दे चरणां विच, क्योंकि सिख हमेशा गुरु तो बल प्राप्त करदा। जे कोई सिख समझे मेरा बल है, मेरी ताकत है, ते फिर ओदी कमजोरी है। हुण तक साडे बहुते आगू यही कहंदे सन, मैं मरां ते पंथ जीवे, पर जदों वक्त आया वो बोरिया बिस्तरा चुक के दौड़ गए। प्याला खो श्री वाह। उन्हां ने कहंदे तो ए सन, मैं मरा ते पंथ जीवे, पर जदों वक्त आया उन्हां दा भाव इहो सी, पंथ मरे पर मैं ही जीवां। पंथ मरदा है ते मर जावे, सिख मरदे ने ते मर जावे, पर मैं जरूर जीउंदा रह जावां। ए सी सामने देखिया, तुसां सामने तकिया, हुण भी देखिया। प्याला खो श्री वाह। ओ भी ते लोग सन जिन्हां ने बाहां खड़ियां कर दित्तियां, चुप करके बह गए। प्याला खो श्री वाह। बेनती कर रहा था, सिख दा अपना बल नहीं, हुण भी जदों सिख निमाना ते निताना बन के अपना सारा कुछ गुरु नूं अर्पण कर देवेगा, गुरु जरूर बिरद बाणी दी लाज रखेगा। चलना थो श्री वाह। जदों तक असी सियाणप विच वरतांगे, जदों तक असी समझां कि असी कुछ कर सकदे हां, असी कुछ कीता है, उदों तक नहीं, जदों तक सिख निमाना निताना होके ए नहीं कहेगा नानक की बेनंतिया मैं तेरा जोर, बिलावल महला पंजवा, उदों बख्शिश होवेगी, उदों मेहरामत होवेगी, क्योंकि गर्मी तो बाद जरूर बरसात हुंदी है। प्याला खो श्री वाह। तो गुरु बौड़ी करेगा, जरूर करनगे, करदे ने। प्याला खो श्री वाह। बेनती कर रहा, जदों महाराजा दा बल नहीं सी चलदा, फौजां दा बल, सियाणप दा बल, दोस्त मित्रां दा बल काम नहीं सी करदा, उदों गुरु रामदास जी दे चरणां विच पहुंच जांदे सन, फिर बल लै के जांदे सन ते फतेह हुंदी। महाराजा साहब आए, हरिमंदर साहब नमस्कार कीती, कुछ समा कीर्तन सुनन तों बाद, प्याला खो श्री वाह, कुछ समा कीर्तन सुनन तों बाद अरदास करके बाहर निकले, और उधरों बाबा वीर सिंह जी औरंगाबादी वीर दरबार साहब विचों बाहर निकले। बाबा जी ने प्यार नाल चुक के आप आके अगे फतेह अर्ज कीती, फतेह बुलाई, शीश झुकाया, सत्कार कीता, ते महाराजा जी दी सोच देख के बाबा वीर सिंह जी ने सान कीता, महाराजा साहब अज सोच विच आए हो, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਆ ਕੇ ਵੀ ਸੋਚਾਂ, ਗੁਰੂ ਜੀ ਦੀ ਸ਼ਰਨ ਵਿੱਚ ਆ ਕੇ ਵੀ ਸੋਚ, ਉਦਾਸ ਹੋ, ਮਾਯੂਸ ਹੋ, ਕੀ ਗੱਲ ਹੈ, ਇੱਥੇ ਤੇ ਨਿੱਤ ਨਵੀਆਂ ਖੁਸ਼ੀਆਂ ਨੇ, ਉਦਾਸ ਕਿਉਂ ਹੋ? ਮਹਾਰਾਜਾ ਸਾਹਿਬ ਕਹਿ 6 ਮਹੀਨੇ ਤੋਂ ਵੱਧ ਸਮਾਂ ਹੋ ਚੁੱਕਾ ਹੈ, ਮੁਲਤਾਨ ਨੂੰ ਘੇਰਾ ਪਾਇਆ, ਵੱਡਾ ਸ਼ਹਿਜ਼ਾਦਾ ਉੱਥੇ ਕਮਾਂਡ ਕਰ ਰਿਹਾ ਹੈ, ਪਰ ਮੁਜ਼ੱਫਰ ਖਾਨ ਜਿੱਤਿਆ ਨਹੀਂ ਜਾਂਦਾ, ਉਹਨੇ ਹਥਿਆਰ ਨਹੀਂ ਸੁੱਟੇ, ਮੈਂ ਵੀ ਉਹਦਾ ਜਾਨੀ ਨੁਕਸਾਨ ਨਹੀਂ ਕਰਨਾ ਚਾਹੁੰਦਾ, ਉਹਨੇ ਹਥਿਆਰ ਨਹੀਂ ਸੁੱਟੇ, ਉਹਦੇ ਤੇ ਜਿੱਤ ਨਹੀਂ ਪ੍ਰਾਪਤ ਹੁੰਦੀ, ਮੈਂ ਅਰਦਾਸ ਕਰਨ ਵਾਸਤੇ ਆਇਆ ਹਾਂ, ਤੁਸੀਂ ਸਤਿਗੁਰੂ ਰਾਮਦਾਸ ਜੀ ਦੇ ਪਿਆਰੇ ਸਿੱਖ ਹੋ, ਤੁਸੀਂ ਵੀ ਅਰਦਾਸ ਕਰੋ, ਮੇਰੀ ਫਰਮਾਇਸ਼ ਕਰੋ ਗੁਰੂ ਅੱਗੇ, ਗੁਰੂ ਫਤਿਹ ਬਖਸ਼ਿਸ਼ ਕਰੇ। ਬਾਬਾ ਜੀ ਕਹਿਣ ਲੱਗੇ, ਅੱਛਾ ਚਲੋ ਕੁਝ ਦੇਰ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਮਿਲ ਕੇ ਬੈਠ ਕੇ ਬੇਨਤੀ ਕਰਦੇ ਹਾਂ, ਮਿਲ ਕੇ ਬੈਠਦੇ ਹਾਂ ਔਰ ਬੇਨਤੀ ਕਰਦੇ ਹਾਂ, ਕੋਈ ਸਮਾਂ ਫਿਰ ਬੈਠੇ ਔਰ ਫਿਰ ਜਦੋਂ ਬਾਹਰ ਨਿਕਲੇ ਉੱਠ ਕੇ ਤੇ ਬਾਬਾ ਵੀਰ ਸਿੰਘ ਜੀ ਕਹਿਣ ਲੱਗੇ, ਮਹਾਰਾਜਾ ਸਾਹਿਬ ਮੁਲਤਾਨ ਫਤਿਹ ਹੋਣਾ ਔਖਾ। ਉਹਨਾਂ ਨੇ ਕਿਹਾ ਜੀ ਹੁਣ ਤਾਂ ਗੱਲ ਹੀ ਗਈ, ਜੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬਹਿ ਕੇ ਉਹਨਾਂ ਨੇ ਬੇਨਤੀ ਪ੍ਰਵਾਨ ਨਹੀਂ ਕੀਤੀ, ਤੁਹਾਡੇ ਵਰਗੇ ਸਿੱਖ ਨੇ ਵੀ ਇਹ ਗੱਲ ਕਹਿ ਦਿੱਤੀ, ਫਿਰ ਤਾਂ ਗੱਲ ਹੀ ਗਈ ਹੈ, ਮੈਂ ਤੇ ਗੁਰੂ ਤੇ ਭਰੋਸਾ ਕਰਕੇ ਆਇਆ ਸੀ, ਫਿਰ ਤੁਹਾਨੂੰ ਵੀ ਬੇਨਤੀ ਕੀਤੀ ਹੈ, ਤੁਹਾਡਾ ਵੀ ਉਹ ਖਿਆਲ ਹੈ ਕਿ ਮੁਲਤਾਨ ਨਹੀਂ ਦਿੱਤਿਆ ਜਾਵੇਗਾ। ਪਰ ਬਾਬਾ ਜੀ ਕਹਿਣ ਲੱਗੇ, ਤੁਸੀਂ ਤਾਂ ਅਗਲੀ ਗੱਲ ਕਹਿਣ ਤੋਂ ਪਹਿਲਾਂ ਹੀ ਬੋਲ ਪਏ। ਕਈ ਵਾਰੀ ਆਮ ਸਾਡੀ ਆਦਤ ਹੁੰਦੀ ਹੈ, ਇੱਕ ਆਦਮੀ ਗੱਲ ਕਰ ਰਿਹਾ, ਦੂਜਾ ਜਲਦੀ ਉਹਦੀ ਗੱਲ ਕੱਟਦਾ, ਵੀ ਮੈਂ ਪਹਿਲਾਂ ਬੋਲ ਲਵਾਂ, ਮੈਂ ਪਹਿਲਾਂ ਬੋਲ ਲਵਾਂ, ਮੈਂ ਪਹਿਲਾਂ ਬੋਲ ਲਵਾਂ। ਤਾਂ ਬਾਬਾ ਮਹਾਰਾਜਾ ਜੀ ਕਹਿਣ ਲੱਗੇ, ਖਿਮਾ ਕਰਨਾ, ਅੱਗੇ ਦੱਸੋ ਕਿਵੇਂ ਜਿੱਤਿਆ ਜਾ ਸਕਦਾ। ਕਹਿਣ ਲੱਗੇ, ਇੱਧਰ ਵੀ ਗੁਰੂ ਦੇ ਸਿੰਘ, ਇੱਧਰ ਵੀ ਗੁਰੂ ਦੇ ਸਿੱਖ, ਤੇ ਉੱਧਰ ਵੀ ਬੁੱਲੇ ਸ਼ਾਹ ਪੀਰ ਬੈਠਾ ਹੈ ਮੁਲਤਾਨ ਦੇ ਕਿਲੇ ਵਿੱਚ, ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਧਕ, ਉਹਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ੋਅ ਪ੍ਰਾਪਤ ਕੀਤੀ ਹੋਈ ਹੈ। ਤੇ ਮੁਜ਼ੱਫਰ ਖਾਨ ਨੇ ਵੀ ਤਕੜੇ ਥਾਂ ਹੱਥ ਪਾਇਆ, ਜਾਨਾ ਖੋ ਸ੍ਰੀ ਵਾ, ਉਹਨੇ ਵੀ ਚੰਗਾ ਆਸਰਾ ਲਿਆ, ਉਹਨੇ ਤਕੜੇ ਥਾਂ ਹੱਥ ਪਾਇਆ ਹੋਇਆ, ਉਹ ਬੁੱਲੇ ਸ਼ਾਹ ਜੀ ਨੂੰ ਸਤਿਕਾਰ ਦੇ ਨਾਲ, ਪਿਆਰ ਦੇ ਨਾਲ ਆਪਣੇ ਕਿਲੇ ਵਿੱਚ ਲੈ ਗਿਆ। ਹੁਣ ਜਦੋਂ ਤੱਕ ਬੁੱਲੇ ਸ਼ਾਹ ਬੈਠਾ ਹੋਇਆ ਹੈ, ਉਦੋਂ ਤੱਕ ਮੁਲਤਾਨ ਦਾ ਕਿਲਾ ਫਤਿਹ ਨਹੀਂ ਹੋ ਸਕਦਾ, ਤੁਸੀਂ ਕਿਤਨਾ ਯਤਨ ਕਰੋ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਸਾਧਕ ਬੁੱਲੇ ਸ਼ਾਹ, ਉਹਨੇ ਕਿਹਾ ਸੀ, ਅਬ ਕੀ ਨਾ ਕਹੂੰ, ਤਬ ਕੀ ਨਾ ਕਹੂੰ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ, ਕਿਉਂਕਿ ਜਬ ਕੀ ਨਾ ਕਹੂੰ ਤਬ ਕੀ ਨਾ ਕਹੂੰ, ਬਾਤ ਕਹੂੰ ਮੈਂ ਅਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ। ਬੁੱਲੇ ਸ਼ਾਹ ਤੇ ਬਹੁਤ ਕੁਝ ਮੰਗਿਆ, ਬਹੁਤ ਕੁਝ ਗੁਰੂ ਜੀ ਨੇ ਦਿੱਤਾ, ਜੋ ਕੁਝ ਗੁਰੂ ਦੇ ਸਿੱਖਾਂ ਨੇ ਮੰਗਿਆ ਉਹ ਹੀ ਬੁੱਲੇ ਸ਼ਾਹ ਨੇ ਮੰਗਿਆ। ਏਟ ਖੜਕੇ ਦੁੱਪੜ ਵਜੇ ਤਪਦਾ ਰਹੇ ਚੁੱਲ੍ਹਾ, ਆਈ ਸੂਰਤ ਰਾਜ ਛਕ ਛਕ ਜਾਵੇ, ਰਾਜੀ ਰਹੇ ਬੁੱਲਾ ਬੁੱਲੇ ਸ਼ਾਹ। ਦਸ਼ਮੇਸ਼ ਪਿਤਾ ਜੀ ਤੋਂ ਨੇ ਯਾਚਨਾ ਕੀਤੀ ਹੋਈ ਹੈ, ਉਹ ਅੰਦਰ ਬੈਠਾ ਹੈ, ਤੇ ਹੁਣ ਗੁਰੂ ਦਾ ਪਿਆਰਾ ਜਿੱਥੇ ਬੈਠਾ ਹੈ ਉੱਥੇ ਇਹਨਾਂ ਚੀਜ਼ਾਂ ਦਾ ਅਸਰ ਨਹੀਂ ਹੋ ਸਕਦਾ। ਕਹਿਣ ਲੱਗੇ ਜੀ, ਫਿਰ ਅਸੀਂ ਤਾਂ ਕੁਝ ਨਹੀਂ ਕਰ ਸਕਦੇ, ਤੁਸੀਂ ਵੀ ਬੁੱਲੇ ਸ਼ਾਹ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੀਰ ਹੈ, ਫਕੀਰ ਹੈ, ਮੁਰੀਦ ਹੈ, ਤੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮੁਰੀਦ ਹੋ, ਤੁਸੀਂ ਕੁਝ ਕਰੋ। ਜੋ ਕਹਿੰਦੇ ਨੇ ਬਾਬਾ ਜੀ, ਕੁਝ ਅੱਖਰ ਇੱਕ ਚਿੱਠੀ ਤੇ ਲਿਖੇ, ਤੇ ਚਿੱਠੀ ਤੇ ਅੱਖਰ ਲਿਖ ਕੇ ਮਹਾਰਾਜਾ ਸਾਹਿਬ ਨੂੰ ਕਹਿਣ ਲੱਗੇ, ਜੇ ਹੋ ਸਕੇ ਤਾਂ ਇਹ ਚਿੱਠੀ ਅੰਦਰ ਬੁੱਲੇ ਸ਼ਾਹ ਨੂੰ ਪਹੁੰਚਾ ਦਿਓ। ਚਿੱਠੀਆਂ ਆਉਂਦੀਆਂ ਜਾਂਦੀਆਂ ਸਨ, ਲੜਾਈ ਵੀ ਸੁਲਾ ਦੇ ਤਰੀਕੇ ਯਤਨ ਚੱਲਦੇ ਰਹਿੰਦੇ ਨੇ, ਚਾਲਾ ਥੋ ਸ੍ਰੀ ਵਾ, ਚਿੱਠੀਆਂ ਆਉਂਦੀਆਂ ਜਾਂਦੀਆਂ ਨੇ, ਇਹ ਚਿੱਠੀ ਅੰਦਰ ਪਹੁੰਚਾ ਦਿਓ ਔਰ ਇਹ ਚਿੱਠੀ ਬੁੱਲੇ ਸ਼ਾਹ ਜੀ ਦੇ ਪਾਸ ਜਾਵੇ। ਮਹਾਰਾਜਾ ਸਾਹਿਬ ਨੇ ਚਿੱਠੀ ਸੰਭਾਲੀ ਤੇ ਕਹਿਣ ਲੱਗੇ, ਹੁਣ ਮੈਨੂੰ ਪਤਾ ਲੱਗ ਗਿਆ ਹੈ ਕਿ ਗੁਰੂ ਰਾਮਦਾਸ ਜੀ ਨੇ ਵਿਧ ਬਣਾ ਦਿੱਤੀ ਹੈ, ਉਹਨਾਂ ਤਾਂ ਵਿਧ ਹੀ ਬਣਾਉਣੀ, ਕੋਈ ਵੀ ਵਿਧ ਬਣਾ ਦੇਣ, ਔਰ ਉਹਨਾਂ ਨੇ ਜੋ ਵਿਧ ਬਣਾਈ ਦੁਨੀਆਂ ਨੇ ਦੇਖੀ, ਜੋ ਕੌਮ ਦੀ ਨਿਗਰੀ ਹੋਈ ਹਾਲਤ ਸੀ ਉਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ, ਗੁਰੂ ਰਾਮਦਾਸ ਜੀ ਨੇ ਕਿਵੇਂ ਰੋਸ਼ਨ ਕੀਤਾ, ਦੁਨੀਆਂ ਨੇ ਦੇਖਿਆ, ਦੁਨੀਆਂ ਨੇ ਤੱਕਿਆ, ਪਿਆਲਾ ਥੋ ਸ੍ਰੀ ਵਾ, ਕਿਉਂਕਿ ਉਹ ਵਿਧੀਆਂ ਬਣਾਉਣ ਵਾਲਾ, ਜਿਹੋ ਜੀ ਚਾਹੇ ਉਹ ਵਿਧੀ ਬਣਾ ਸਕਦਾ, ਜੇ ਉਹ ਚਾਹੇ ਤਾਂ ਇੱਕ ਸਾਧਾਰਨ ਜੇ ਸਿੱਖ ਤੋਂ हाथी का मुकाबला करवा के फतेह दिवा सकद ते जो विधि बना देवे ते एक सिख तली ते शीस रख के जूझ सकद और दुश्मन दे दल दौड़ सकते ने पर सिख नु गुरु पर भरोसा होवे प्याल नाखो श्रीवा बेनती कर रहा था। महाराजा साहब कहन लगे दुनिया ने देखा ए विध बन गई है, दुनिया देखेगी जो गुरु रामदास जी ने विध बनाई है। चिट्ठी लै गए ते जिस आने वाली रात पीर बुल्ले शाह जदों आराम कीता ते हजरत मोहम्मद साहब ख्वाब विच आए ते बांह पकड़ के उन्हों किले विचों बाहर ले जाके कह रहे सन बुल्ले शाह चल इथों चलिए चलना खो शुरू। बुल्ले शाह कह रहे सन नहीं, दुश्मन की फौज का घेरा पिया होया है ते मुजफ्फर खान सानू इथे लेके आया है, ए पंग पैगंबरे इस्लाम इथे इथों अजे नहीं जाना। पर कहंदे ने हजरत मोहम्मद साहब ने कहा ए बुल्ले शाह जिथे खुदाबंद करीम किसे नू राज भाग दे देवे उथे मैं उदा राज किवें रोक सकदा। तो कहंदे ने चिट्ठी बुल्ले शाह नू मिल गई। सवेरे जाके दोपहर तक ए चिट्ठी उहना पास पहुंच चुकी सी। चिट्ठी पढ़ी ते अपने ही लफ्ज़ां विच उहना ने ए तस्लीम कीता ते कहा पूरियां वाले राजे कीते मुगलां जहर प्याले पीते। बुल्ले शाह प्याला खो श्री वाह। बाबा जी ने चिट्ठी ते लिखा सी पीर बुल्ले शाह तू खुदार सीत फकीर है, मेरे मुर्शद दी तैनू शो प्राप्त होई है, मेरे मुर्शद नू मंसूर है, मेरे खुदा मन करीम नू मंसूर है। उन्हां ने हुण इन्हां पूरियां वालियां नू, पूरियां दा मतलब ए ना समझना भैया जेडे इम्पोर्टेड कंबल लै लीए क्योंकि पंजाब विच जां महापुरश कंबल नू पूरा कहंदे सन, पूरा बोरियां दा टाट जिन्हां च असीं अनाज भरदे हां बोरियां तुसीं जाणदे हो पूरे बोरी बोरिया दे टाट उपर लै के अपना शरीर ढकण वाले सिंह प्याला खो श्री वाह। ऐ बुल्ले शाह मालक दे खुदा दे हुक्म मुताबिक जिस गुरु दी तू शो प्राप्त कीती है उस गुरु ने इन्हां भूरियां वालियां नू बोरियां दे टाट लै के तन ढकण वालियां नू राजे बना दिता है ते हुण तैनू अपनी भूरी चुक के मुल्तान दे किले विचों बाहर आ जाना चाहीदा क्योंकि खुदा ने इन्हां नू राज दे दिता है ते तू खुदा दे हुक्म विच रुकावट ना बन। तो जे चिट्ठी जदों बुल्ले शाह ने पढ़ी तां कहंदे ने सवेरे अपनी भूरी कमली चुक के बाहर आ गए ते उची उची कह रहे सन ऐ खुदा जे तू पूरियां वालियां नू राजे कर दिता है ते बुल्ला किवें रोक सकदा है। बुल्ले शाह दे बाहर आउण दी देर ही सी मुल्तान दा किला फतेह हो गया प्यार लखो श्री। तो ये अकाल पुरख वाहेगुरु की बख्शिश है, ये उस अकाल पुरख वाहेगुरु की मौज है। हाँ वो जे चाहे तो बहुत कुछ कर सकता है पर जल्दी जल्दी नाल कम करना सियाणियां दा काम नहीं। तू बहुत जल्दी कीती है, खुदा दे हुक्म वाल नहीं देखिया। ओदा हुक्म सी दो पंथां तो तीसरा हुक्म होवेगा, तू खत्म करने की कोशिश कीती है इसलिए शैताना वाला कम कीता है। शैतान कदे बहुता कामयाब नहीं हुंदा, शैतान कदे बहुता कामयाब नहीं हुंदा, शैतान नू कामयाबी हुंदी है ते सिर्फ वक्ती तौर ते प्राप्त। तो इसलिए कहंदे ने फिरदौसिये ने कहा अपने शाह नू बादशाह नू जल्दी नाल जो काम हुंदा है जो कार हुंदी है वो अहरमना शैताना दा कम हुंदा है। इसलिए ऐ औरंगजेब तू ते अपने आप नू इस्लाम दा सब तो वड्डा खलीफा समझदा है पर खुदा दी दरगाह विच तू शैतान तो वध होर कुछ नहीं। जी
1: की मां बारगाह हजरत आयद शुमा,
0: की मां बारगाह हजरत आयद शुमा, शुमा तुहाडा अपना क्योंकि हर मनुख दावा करदा है। असी वाहेगुरु ते भी दावा करदे हैं, परमेश्वर उपर भी असी दावा करदे हैं। जिवें एक मां अपने बच्चे ते दावा करदी तरह पर भौली जी कहनी हां तू भी ते मेरा पुत्र ही है पर नाल पर लग जांदा है पर असल मेरे पुत्र ने प्यार लखो श्री वाह। माता जी ने क्या जरूर है तुहाडे पुत्र ने पर फिर भी मैं अपनी अखां सामने अजीत सिंह दी शक्ल रखना चाहती हाँ, थोड़ा जा गम फुल जाएगा मैनू बना लैण दियो इनू पुत्र। हजूर कहण लगे हुण तां बचन नहीं मनदी, मुड़के दुखी होके याद करेंगी कि तैनू रोकिया सी, चल ना खुश। फिर तैनू याद आवेगा जदों इहदे तों तैनू दुख होवेगा। तो एक पासे बाबा बंदा बहादुर खालसा पंथ दा आगू होण दा दावा करदे सन, ते गुरु गोबिंद सिंह जी दी विरासत दे वारस समझदे सन, ते दूसरे पासे ओ पालक पुत्र अजीत सिंह दिल्ली वाला चाला खुश दीवा, ओ वारस बनदा सी, ओ यतन करदा सी, पर इस वक्त तों माता सुंदर कौर जी दी महानता है कि उन्हां ने मिलावट ना होण दित्ती। अजीत सिंह नूं पुत्र बनाण वेले ते मां दी ममता सी, पर जदों अजीत सिंह गलत पासे चलिया, गुरु दी विरासत दा ग्यारवां गुरु होण दा दावा करन लगा, तां माता जी ने गुरु गोबिंद सिंह जी दे पुत्र नूं ही अपना असल वारस समझिया। तो माता जी ने हुक्मनामे विच लिखिया है कि दस पातशाहियां दस जामे हो के वरते हैं, हुण तुसां सब शब्द नूं गुरु मनना, होर जीते अजीते बंदे चौबंदे किसे नूं मुंह नहीं लावना। हुक्मनामा माता सुंदरी चाला खुशरी, होर जीते अजीते, जदों मां नाराज हो जावे फिर विंगा टेढ़ा ही नाम लैंदी है। जदों कोई आदमी अपने राह तो चलिया जावे उदों उस नूं असीं टेढ़े तरीके नाल याद करदे हां, होर जीते अजीते बंदे चौबंदे नूं मुंह नहीं लावना। यानी तुसा गुरु गोबिंद सिंह जी तो बाद गुरु सिर्फ गुरु ग्रंथ साहब नू मनने। चाला खुश श्री वाह। जेडे लोग अजे भी कहंदे ने जी किथे लिखिया होया है, वो पता नहीं किनिया पातशाहियां लई जांदे ने, चाला खुश श्री वाह। उन्हां नू समझना चाहिए। बेनती कर रहा सा, हजूर कहन लगे जे उस मौके ते जदों खुदावंत करीम दी दरगाह विच जावेगा, आप उथे पहुंचेगा, तो उस मौके ते शाहिद गवाह वो अकाल पुरख वाहिगुरु ही खुद होवेगा, बादशाह होवेगा, वो खुद गवाह होवेगा। उथे पता लगेगा सच्चा कौन है ते झूठा कौन है, सही कौन है ते गलत कौन है। कच पकाई उथे पाए, नानक गया जप है जाए, जप साहिब पाता पत ताकि नहीं लाज, तब जानोगे जब उगरे गोपाज, कहो कबीर पत हर परवान, सर्व त्याग भज केवल राम। गौड़ी कबीर जी प्याला खुश श्री वाह। भावे एक टकसाल की बजाय दस टकसाल बन जान, वी बन जान, सौ बन जावे, महापुरुष ता ओ विचार कहते सन कि हर विद्यार्थी गुरबाणी का प्रचार करे, गुरबाणी पढ़ावे, पर असल टकसाली

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨਵ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਦਾ ਬਖਸ਼ਿਆ ਨਾਰਾ ਬੁਲੰਦ ਕਰੋ ਸਭ ਸੰਗਤਾਂ, ਸਭ ਆਏ ਭਾਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਮਹਾਂਪੁਰਖਾਂ ਪਾਸੋਂ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਉਹਨਾਂ ਦੀ ਕਥਾ ਜਿਹੜੀ ਆਪਾਂ ਉਹਨਾਂ ਪਾਸੋਂ ਸੁਣ ਰਹੇ ਸੀ। ਧਰਤੀ ਆ ਜਿਹੜੀ ਗੁਰੂ ਦੇ ਚਰਨਾਂ ਨੂੰ ਲੱਗੀ ਹੋਈ ਸੀ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਆ, ਭਾਈ ਨਾਮ ਜਪਣਾ ਨਾ, ਜਿਹੜਾ ਨਾਮ ਜਪਣਾ ਵੰਡ ਕੇ ਛੱਡਣਾ ਤੇ ਧਰਮ ਦੀ ਕਿਰਤ ਕਰਨੀ ਹੈ, ਸਿੱਖੀ ਦੇ ਫੰਗ ਹਨ। ਮਹਾਰਾਜ ਕਹਿੰਦੇ ਆ 14 ਦੋਸ਼ ਆ ਜਿਹੜੇ ਵੱਡੇ ਹਨ, ਸਿਆਣੇ ਕਹਿੰਦੇ ਆ ਤੇ 4 ਦੋਸ਼ ਆ ਜਿਹੜੇ ਛੋਟੇ ਹਨ। ਤੇ ਸਤਿਗੁਰੂ ਦਾ ਫਰਮਾਨ ਹੈ ਵੀ ਜੇ ਉਸ ਅਕਾਲ ਪੁਰਖ ਨੂੰ ਅਸੀਂ ਯਾਦ ਨਹੀਂ ਗੱਲ ਨਹੀਂ ਕਰਦੇ, ਉਸ ਨੂੰ ਵਿਸਾਰ ਦਿੰਦੇ ਆ, ਤਾਂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਲਿਖਦੇ ਹਨ, ਬ੍ਰਹਮਣ ਕਹਿ ਘਾਤ ਕੰਜ ਕਾ ਅਨਚਾਰੀ ਕਾ ਧਾਨ, ਫਟਕ ਫਟਕਾ ਕੋੜ ਬਦੀਆਂ ਸਦਾ ਸਦਾ ਅਵਮਾਨ, ਪਾਹੇ ਤੇ ਜਾਏ ਵਿਸਰ ਨਾਨਕਾ ਇੱਕ ਨਾਮ। ਜਿਹੜੇ ਬੰਦੇ ਉਸ ਗੁਰੂ ਨੂੰ ਵਿਸਾਰ ਦਿੰਦੇ ਹੈ, ਉਹ ਇਹ ਦੋਸ਼ ਹੈ ਜਿਹੜੇ 14 ਦੋਸ਼ ਅਤੇ 4 ਦੋਸ਼ ਉਹ ਕਰਨ ਭਵੇਂ ਨਾ ਕਰਨ, ਉਹਨਾਂ ਨੂੰ ਸਾਰੇ ਦੋਸ਼ ਹੈ ਜਿਹੜੇ ਉਹ ਲੱਗ ਜਾਂਦੇ ਹਨ। ਆਓ ਆਪਾਂ ਸੰਤਾਂ ਪੁਰਖਾਂ ਪਾਸੋਂ ਕਥਾ ਦੇ ਵਿਚਾਰ ਆ ਜਿਹੜੇ ਸੁਣ ਰਹੇ ਸੀ, ਹੁਣ ਆਪਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਉਹਨਾਂ ਦੇ ਜੀਵਨ ਵਿੱਚੋਂ ਆਪਾਂ ਢਾਡੀ ਰਾਗ ਦੇ ਰਾਹੀਂ ਵਾਰਾ ਜਿਹੜਾ ਸੁਣ ਰਹੇ ਹਨ। ਕੱਲ ਦੇ ਸ਼ਾਮ ਦੇ ਦੀਵਾਨ ਵਿੱਚ ਆਪਾਂ ਢਾਡੀ ਸਿੰਘਾਂ ਪਾਸੋਂ ਸੁਣ ਰਹੇ ਸੀ ਕਿ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਮਲਕ ਭਾਗੋ ਦੇ ਬਰਮ ਭੋਜ ਵਿੱਚ ਚਲੇ ਗਏ। ਸਤਿਗੁਰੂ ਜਾਂਦੇ ਹੀ ਉਹਨਾਂ ਥਾਵਾਂ ਉੱਤੇ ਸੀ ਜਿੱਥੇ ਜਿੱਥੇ ਲੋੜ ਸੀ, ਸਤਿਗੁਰੂ ਕਹਿੰਦੇ ਨੇ ਚਲੇ ਗਏ ਬਰਮ ਭੋਜ ਵਿੱਚ। ਤੇ ਇਸ ਨੇ ਆਖਿਆ, ਮਹਾਰਾਜ ਪ੍ਰਸ਼ਾਦਾ ਛਕੋ, ਬਰਮ ਭੋਜ ਮੈਂ ਤਿਆਰ ਕੀਤਾ। ਮਹਾਰਾਜ ਕਹਿੰਦੇ ਤੇਰਾ ਖਾਣਾ ਖਾਣ ਵਾਸਤੇ ਇੱਥੇ ਨਹੀਂ ਅਸੀਂ ਆਏ, ਤੇਰੇ ਖਾਣਾ ਖਾਣਾ ਨਾ ਜਿਹੜਾ ਇਹ ਤਾਂ ਗਰੀਬਾਂ ਦਾ ਖੂਨ ਇਕੱਠਾ ਕੀਤਾ ਹੋਇਆ, ਰਿਸ਼ਵਤਾਂ ਲੈ ਕੇ ਖੂਨ ਇਕੱਠਾ ਕੀਤਾ ਗਰੀਬਾਂ ਦਾ, ਇਹ ਨਹੀਂ ਅਸੀਂ ਸਕਣਾ। ਕਹਿੰਦਾ ਮਹਾਰਾਜ ਇਹ ਪਤਾ ਦੱਸੋ ਮੈਨੂੰ ਵੀ ਇਹ ਮੇਰੇ ਖਾਣੇ ਦੇ ਵਿੱਚ ਕਿਵੇਂ ਖੂਨ ਹੈ। ਭਾਈ ਲਾਲੋ ਨੂੰ ਆਖਿਆ, ਭਾਈ ਲਾਲੋ ਕੋਈ ਰੁੱਖਾ ਮਿੱਸਾ ਉਹਦੇ ਦਾ ਟੁੱਕਣਾ ਜਿਹੜਾ ਉਹ ਚੁੱਕ ਕੇ ਲਿਆ, ਇਹ ਲੈ। ਸਤਿਗੁਰੂ ਨੇ ਇੱਕ ਹੱਥ ਦੇ ਵਿੱਚ ਉਸਦੀਆਂ ਪੂਰੀਆਂ ਕਚੌਰੀਆਂ ਫੜੀਆਂ ਮਲਕ ਭਾਗੋ ਦੀਆਂ,

ਵੇਖੋ ਕਿਹੋ ਜਿਹਾ ਮਹਾਰਾਜ ਸਮਝਾਉਂਦੇ ਹਨ ਕਿ ਵੇਖ ਮਰਗ ਭਾਗੋ ਇਸ ਵਿੱਚ ਕਿਵੇਂ ਫੋਨ ਹੈ ਇਹ ਦਸਾਨਾਂ ਦੀ ਕਿਰਤ ਹੈ ਭਾਈ ਲਾਲੋ ਜੀ ਦੀ ਇਸ ਵਿੱਚ ਕਿਵੇਂ ਦੁੱਧ ਹੈ ਕੀ ਕਹਿਣ ਲੱਗੇ ਸਤਿਗੁਰੂ ਮਲਿਕ ਭਾਗੋ ਨੂੰ ਸੁਣੋ ਤੁਹਾਡੇ ਜੱਥਾ ਕਿਉਂ ਬਿਆਨ ਕਰਦਾ ਹੈ।

ਦੋਵੇਂ ਤੱਪੀਆਂ ਜਾਂ ਮੰਗ ਨੂੰ ਵਿਖਾ ਕੇ ਦੋਵੇਂ ਤੱਪੀਆਂ ਡੱਬੀਆਂ ਜਾਂ ਮਰਦ ਨੂੰ ਵਿਖਾ ਕੇ ਕੋਲ ਰੇ

ਸੱਚ ਤੋਂ ਰੱਬ ਦੇ ਬੰਦਿਆਂ ਨੂੰ ਰੱਬ ਜਾਣੇ ਜਦੋਂ ਰੱਬ ਦੇ ਬੰਦਿਆਂ ਨੂੰ ਰੱਬ ਜਾਣੇ ਉਹਦੇ ਸਾਨੂੰ ਸੱਚਣਾ ਨਹੀਂ ਆਪ ਆ ਕੇ ਕਰਾਂਗੇ।

ਸਤਿਗੁਰੂ ਕਹਿਣ ਲੱਗੇ, ਮਲਕਾ ਸੱਚ ਹੈ ਤੂੰ ਭਗਵਾਨ ਹੁੰਦਾ। ਜੇਕਰ ਸੱਚ ਦੇ ਹੁੰਦੇ ਜੇ ਕਾਰ ਤੇਰੀ, ਜੇ ਤੂੰ ਦਿਲ ਗਰੀਬਾਂ ਨੇ ਜਿੱਤ ਲੈਂਦਾ, ਲਾਲੋ ਅੱਗੇ ਨਾ ਹੋਣ ਦੀ ਹਾਰ ਤੇ। ਸਤਿਗੁਰੂ ਨੂੰ ਕਹਿਣ ਲੱਗਿਆ, ਮਹਾਰਾਜ ਫਿਰ ਹੁਣ ਦੱਸੋ ਸਤਿਗੁਰੂ ਕਦੋਂ ਆਉਂਗੇ? ਮਹਾਰਾਜ ਕਹਿੰਦੇ, ਆਹ ਜਿਹੜੇ ਗਰੀਬਾਂ ਦਾ ਖੂਨ ਜੋ ਇਕੱਠਾ ਕੀਤਾ ਨਾ ਧਨ ਪਦਾਰਥ, ਇਹ ਸਾਰਾ ਹੀ ਗਰੀਬਾਂ ਵਿੱਚ ਵੰਡ ਦੇ, ਫਿਰ ਸਾਨੂੰ ਸੱਜਣ ਦੀ ਲੋੜ ਨਹੀਂ ਰਹਿਣੀ, ਅਸੀਂ ਆਪਣੇ ਆਪ ਹੀ ਤੇਰੇ ਕੋਲੇ ਆਵਾਂਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਜਿਨ੍ਹਾਂ ਨੇ ਮਲਕ ਭਾਗੋ ਨੂੰ ਸਿੱਧੇ ਰਾਹ ਪਾਇਆ। ਫਿਰ ਸਤਿਗੁਰੂ ਭਾਈ ਲਾਲੋ ਦੇ ਘਰ ਵਿੱਚ ਚਲੇ ਗਏ। ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਾ ਜੀ, ਤੁਸੀਂ ਬੰਦਿਆਂ ਦੀਆਂ ਆਵਾਜ਼ਾਂ ਜਿਹੜੀਆਂ ਉਹ ਮੇਰੇ ਕੰਨਾਂ ਵਿੱਚ ਪੈ ਰਹੀਆਂ ਹਨ, ਤੇ ਆਪਾਂ ਚਲੀਏ। ਕਿੱਥੇ ਚਲੀਏ? ਕਹਿੰਦੇ ਹਰਿਦੁਆਰ ਗੰਗਾ ਦੇ ਉੱਤੇ। ਮਹਾਰਾਜ ਚਲੇ ਗਏ ਹੈ। ਇੱਥੇ ਇੱਕ ਬਹੁਤ ਵੱਡਾ ਵਿਦਵਾਨ ਨਾਨੂ ਪੰਡਿਤ ਰਹਿੰਦਾ ਸੀ। ਇਸਨੇ ਵੱਡੇ ਵੱਡੇ ਇਸ਼ਤਿਹਾਰ ਆ ਜਿਹੜੇ ਛਾਪ ਦਿੱਤੇ। ਬੜਾ ਹੰਕਾਰੀ ਬੰਦਾ ਸੀ ਅਤੇ ਵੇਦ ਚਰਚਾ ਕਹਿੰਦਾ ਮੇਰੇ ਨਾਲ ਆ ਕੇ ਕੋਈ ਕਰੋ। ਜਿਹੜਾ ਵੇਦ ਚਰਚਾ ਕਰਨ ਵਾਸਤੇ ਆਉਂਦਾ ਪੰਡਿਤ, ਜੇ ਉਹ ਹਾਰ ਜਾਂਦਾ ਤੇ ਸ਼ਰਤ ਰੱਖੀ ਵੇ

ਉੱਤੇ ਗਏ ਗਈਆਂ ਤੋਂ ਹਰਿਦਵਾਰ ਤੋਂ ਬਾਰ ਬਾਰ ਦੋ ਬੋਰ ਸਨ। ਇੱਕ ਬੋਰ ਦੇ ਥੱਲੇ ਸਤਿਗੁਰੂ ਨੇ ਰਾਤ ਆ ਜਿਹੜੀ ਬਿਤਾਈ ਹੈ। ਅੰਮ੍ਰਿਤ ਵੇਲਾ ਹੋਇਆ, ਇਸ਼ਨਾਨ ਪਾਣੀ ਕਰਕੇ ਭਾਈ ਮਰਦਾਨਾ ਜੀ ਨੇ ਰਬਾਬ ਆ ਜਿਹੜੀ ਸੁਰ ਕੀਤੀ ਤੇ ਹੌਲੀ ਹੌਲੀ ਉਹ ਬੰਦੇ ਕਹਿੰਦੇ ਬਹੁਤ ਸਾਰੇ ਬੰਦੇ ਸੀ ਜਿਹੜੇ ਬ੍ਰਾਹਮਣ ਲੋਕ ਸਨ, ਦੂਸਰੇ ਬੋਰ ਦੇ ਥੱਲੇ ਬੈਠੇ ਸੀ। ਇਹ ਉਹ ਬੰਦੇ ਸੀ ਜਿਹੜੇ ਨਾਨੂ ਦੇ ਨਾਲ ਕਹਿੰਦੇ ਚਰਚਾ ਕਰਦੇ ਸਨ ਤੇ ਚਰਚਾ ਕਰਨ ਕਰਕੇ ਉਹਨਾਂ ਨੂੰ ਜਿੱਤ ਲੈਂਦਾ ਸੀ ਤੇ ਫਿਰ ਉਹਨਾਂ ਦੇ ਕੱਪੜੇ ਲਾਲਣਾ ਪੋਥੀਆਂ ਖੋ ਲੈਂਦਾ ਸੀ। ਤੇ ਉਹਨਾਂ ਨੂੰ ਕਹਿੰਦਾ ਇੱਥੇ ਤੁਸੀਂ ਵੜ ਨਹੀਂ ਸਕਦੇ, ਫਿਰ ਪਿੰਡਾਂ ਨੂੰ ਜਾਣ ਜੋਗੇ ਵੀ ਨਹੀਂ ਸੀ ਤੇ ਪੰਡਤ ਤੋਂ ਹਾਰ ਕੇ ਆਏ ਹੈ। ਇਹ ਇੱਥੇ ਹੀ ਮੋਹਰ ਦੇ ਥੱਲੇ ਸਾਰੇ ਇਕੱਠੇ ਹੋਈ ਜਾਂਦੇ ਸੀਗੇ ਤੇ ਸਤਿਗੁਰੂ ਦੂਸਰੇ ਪਾਸੇ ਬੋਹਰ ਦੇ ਥੱਲੇ ਬੈਠੇ ਅਰਬਾ ਹੌਲੀ ਹੌਲੀ ਸਾਰੇ ਪੰਡਤ ਆ ਜਿਹੜੇ ਇਹ ਕੋਲੇ ਆ ਗਏ। ਇਹਨਾਂ ਨੂੰ ਇਹ ਪਤਾ ਲੱਗ ਗਿਆ, ਇਹਨਾਂ ਨੇ ਦਿਲ ਦੀਆਂ ਤਾਰਾਂ ਸੀ ਜਿਹੜੀਆਂ ਗੁਰੂ ਨਾਨਕ ਸਾਹਿਬ ਮਹਾਰਾਜ ਵੱਲ ਘਲੀਆਂ ਸਨ ਤੇ ਤਪਾ ਜੇ ਕਿਤੇ ਤੁਸੀਂ ਇੱਥੇ ਆ ਕੇ ਸਾਡਾ ਦੁੱਖ ਸੁਣਾਉਣਾ। ਫਿਰ ਦੁੱਖ ਸੁਣਿਆ ਸਤਿਗੁਰੂ ਨੇ, ਕੋਲੇ ਆਏ, ਪਤਾ ਕੀਤਾ। ਕਹਿੰਦੇ ਇੱਕ ਦਿਨ ਕੀਰਤਨ ਆ ਜਿਹੜਾ ਇੱਥੇ ਹੋਇਆ ਤੇ ਇਹ ਜਿਹੜਾ ਪੰਡਤ ਸੀਗਾ ਇਹਦੇ ਖੂਹ ਖੂਹ ਕਰਦਾ ਹੋਇਆ, ਊਠਾਂ ਦੇ ਉੱਤੇ ਗ੍ਰੰਥ ਲੱਦੇ ਹੋਏ, ਗੱਡਿਆਂ ਦੇ ਉੱਤੇ ਗ੍ਰੰਥ ਲੱਦੇ ਹੋਏ ਮਹਾਰਾਜ ਦੇ ਕੋਲੇ ਆ ਗਿਆ। ਨਾ ਰਾਮ ਰਾਮ, ਨਾ ਕੁਝ ਆਖਿਆ, ਨਾ ਵਾਹਿਗੁਰੂ ਸਤਨਾਮ ਆਖਿਆ ਤੇ ਮਹਾਰਾਜ ਨੂੰ ਕਹਿਣ ਲੱਗਿਆ ਜੀ ਤੁਸੀਂ ਉਹੀ ਤਪੇ ਹੋ ਜਿਸ ਨੇ ਸਿੱਧਾ ਨਾਲ ਗੋਸ਼ਤ ਚੁਕੇਤੇ ਤੇ ਉਹਨਾਂ ਨੂੰ ਜਿੱਤ ਲਿਆ। ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ? ਮਹਾਰਾਜ ਕਹਿੰਦੇ ਹਾਂ। ਮਹਾਰਾਜ ਨੂੰ ਕਹਿੰਦਾ ਤੁਸੀਂ ਇੱਥੇ ਹਰਿਦਵਾਰ ਗੰਗਾ ਦੇ ਵਿੱਚ ਇਸ ਸ਼ਹਿਰ ਚ ਵੜ ਨਹੀਂ ਸਕਦੇ,

ਤੇ ਜੇ ਤੁਸੀਂ ਮੈਥੋਂ ਹਾਰ ਗਏ ਨਾ, ਹਾਰ ਗਏ ਤੇ ਮੈਂ ਤੁਹਾਡੀ ਆ ਜਿਹੜੀ ਪੋਥੀ ਹੈ ਨਾ, ਜਿਹਦੇ ਵਿੱਚੋਂ ਤੁਸੀਂ ਗਿਆਨ ਕਰਨਾ, ਇਹ ਵੀ ਮੈਂ ਖੋ ਲੈਣੀ ਹੈ। ਮਹਾਰਾਜ ਕਹਿੰਦੇ ਪੋਥੀ ਤਾਂ ਮੈਂ ਦਿੱਤੀ ਨੀ ਕਿਸੇ ਨੂੰ, ਇਹਦੇ ਵਿੱਚ ਤਾਂ ਬਾਣੀ ਲਿਖੀ ਹੋਈ ਹੈ ਅਤੇ ਧਰਮ ਗ੍ਰੰਥ ਹੈ ਇਹ। ਕਹਿਣ ਲੱਗਿਆ ਸਤਿਗੁਰੂ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ, ਮੇਰੇ ਨਾਲ ਫੇਰ ਚਰਚਾ ਕਰੋ। ਮਹਾਰਾਜ ਨੇ ਕਹਿੰਦੇ ਥੋੜੇ ਥੋੜੇ ਬਾਅਦ ਇੱਕ ਹੱਡੀਆਂ ਦੀ ਮੁੱਠ ਹੈ ਜਿਹੜੀ ਉਹ ਪਈ ਸੀ, ਇਹ ਸੀ ਕੁੱਤੇ ਦੀਆਂ ਹੱਡੀਆਂ। ਇਹਦਾ ਭੌਰ ਆ ਜਿਹੜਾ ਇਹ ਉੱਡ ਕੇ ਜਾ ਨਹੀਂ ਰਿਹਾ ਸੀ, ਉਹਦਾ ਉਦਾਲੇ ਉਦਾਲੇ ਘੁੰਮ ਰਿਹਾ ਸੀਗਾ। ਮਹਾਰਾਜ ਕਹਿਣ ਲੱਗੇ ਵੀ ਨਾ ਕਰ ਪੰਡਿਤ ਜੀ। ਹੁਣ ਇਸ ਨੇ ਆਵਾਜ਼ ਮਾਰੀ, ਕਹਿਣ ਲੱਗੇ ਵੀ ਆਓ ਪੰਡਿਤ ਜੀ, ਆਹ ਤੁਹਾਡੇ ਭਾਈ ਆਏ ਹਨ, ਇਹਨਾਂ ਨਾਲ ਆ ਕੇ ਵੇਦ ਚਰਚਾ ਕਰੋ। ਉਸ ਕੁੱਤੇ ਦੇ ਵਿੱਚ ਕਹਿੰਦੇ ਜਾਨ ਪਈ ਹੈ, ਕੁੱਤਾ ਆ ਗਿਆ, ਮਹਾਰਾਜ ਨੂੰ ਨਮਸਕਾਰ ਕੀਤੀ ਤੇ ਆ ਕੇ ਕਹਿੰਦੇ ਉਹ ਵੇਦ ਪੰਡਿਤ ਸੀ ਜਿਹੜਾ ਨਾਨੂ ਪੰਡਿਤ, ਇਸ ਨਾਲ ਵੇਦ ਚਰਚਾ ਉਸਨੇ ਕੀਤੀ ਤੇ ਇਸ ਨਾਨੂ ਨੂੰ ਜਿੱਤ ਲਿਆ। ਮਹਾਰਾਜ ਕਹਿੰਦੇ ਪਰ ਗੱਡੀ ਲੱਦੀ ਹੈ, ਪਰ ਭਰੀ ਹੈ ਸਾਥ। ਸਤਿਗੁਰੂ ਕਹਿੰਦੇ ਤੂੰ ਆਇਆ ਗਿਆ ਦੀ ਨਰਾਦਰੀ ਕਰਦਾ ਪੰਡਿਤ ਜੀ, ਇਹਨੂੰ ਜਿੱਤ ਲਿਆ। ਇਹ ਕਹਿਣ ਲੱਗਿਆ ਮਹਾਰਾਜ ਇਹ ਕੀ ਕੌਤਕ ਹੋਇਆ, ਕੋਈ ਜਾਦੂ ਹੈ ਤੁਹਾਡਾ? ਮਹਾਰਾਜ ਕਹਿੰਦੇ ਜਾਦੂ ਨਹੀਂ, ਇਹ ਫਿਰ ਕੀ ਗੱਲ ਹੈ? ਮਹਾਰਾਜ ਕਹਿੰਦੇ ਇਹ ਜਿਹੜਾ ਕੁੱਤਾ ਸੀ ਨਾ, ਇਹਦੀਆਂ ਹੱਡੀਆਂ ਦੇ ਉਦਾਲੇ ਉਦਾਲੇ ਦਾ ਭੌਰ ਜਿਹੜਾ ਜਾ ਰਿਹਾ ਸੀ, ਇਹ ਕੈਸਾ ਵਿਦਵਾਨ ਸੀ ਬੜਾ। ਕਹਿੰਦਾ ਮਹਾਰਾਜ ਇਹ ਐਡਾ ਵਿਦਵਾਨ ਸੀ ਤੇ ਇਸ ਨੇ ਐਡਾ ਵਿਦਵਾਨ ਸੀ ਤੇ ਫਿਰ ਇਹ ਕੁੱਤੇ ਦੀ ਚੁੰਨੀ ਇਸ ਨੂੰ ਕਿਉਂ ਮਿਲੀ? ਮਹਾਰਾਜ ਕਹਿੰਦੇ ਆਇਆ ਗਿਆ ਬੰਦਿਆਂ ਦਾ ਨਰਾਦਰ ਕਦਰ ਕਰਦਾ ਹੁੰਦਾ ਸੀ, ਇਸ ਵਾਸਤੇ ਇਹਨੂੰ ਕੁੱਤੇ ਦੀ ਜੂਨੀ ਮਿਲੀ ਹੈ। ਕਹਿਣ ਲੱਗਿਆ ਸਤਿਗੁਰੂ ਇਸ ਦੀ ਵੀ ਜੂਨੀ ਹੈ ਜਿਹੜੀ ਕੱਟਦੇ ਹੋ ਤੇ ਮੇਰਾ ਮੈਨੂੰ ਵੀ ਆਪਦਾ ਸੇਵਕ ਬਣਾਓ। ਸਤਿਗੁਰੂ ਨੇ ਇੱਥੇ ਉਪਦੇਸ਼ ਕੀਤਾ। ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਹੌਲੀ ਹੌਲੀ ਹਰਿਦੁਆਰ ਗੰਗਾ ਨੂੰ ਜਾ ਰਹੇ ਹੈ। ਬਾਬਾ ਜੀ ਆਪਾਂ ਨੂੰ ਕਥਾ ਸੁਣਾਉਂਦੇ ਹੁੰਦੇ ਹੈ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਾਈ ਮਰਦਾਨੇ ਨੂੰ ਨਾਲ ਲੈ ਕੇ ਰੇਲਖੰਡ ਨੂੰ ਤੁਰੇ ਹੈ, ਜਿੱਥੇ ਬੰਦਿਆਂ ਦੀ ਮੰਡੀ ਲੱਗਦੀ ਸੀ, ਬੰਦੇ ਵਿਕਦੇ ਸੀ, ਬੱਚੇ ਵਿਕਦੇ ਸੀਗੇ, ਉਸ ਪਾਸੇ ਤੁਰੇ ਜਦ ਰੇਲਖੰਡ ਨੂੰ ਜਾ ਰਹੇ ਹੈ, ਇੱਕ ਜੰਗਲ ਦੇ ਵਿੱਚ ਪਹੁੰਚੇ ਹਨ। ਕਹਿਣ ਲੱਗੇ ਭਾਈ ਮਰਦਾਨਾ ਜੀ ਤੁਸੀਂ ਹੁਣ ਸਾਡੇ ਨਾਲੋਂ ਵਿਛੜ ਜਾਓ। ਕਹਿਣ ਲੱਗਿਆ ਸਤਿਗੁਰੂ ਮੈਂ ਵਿਛੋੜਾ ਤਾਂ ਤੁਹਾਡਾ ਸਹਿ ਨਹੀਂ ਸਕਦਾ। ਸਤਿਗੁਰੂ ਦਾ ਪੱਕਾ ਸਾਥੀ ਸੀ, ਦੁੱਖ ਸੁੱਖ ਦਾ ਸਾਥੀ ਸੀ। ਭਾਈ ਮਰਦਾਨਾ ਜੀ ਨੇ ਬੜੀ ਔਖੀ ਸਿੱਖੀ ਹੈ ਜਿਹੜੀ ਕਠਿਨ ਸਮੇਂ ਦੇ ਵਿੱਚ ਸਿੱਖੀ ਹੈ ਜਿਹੜੀ ਨਿਭਾਈ। ਮਹਾਰਾਜ ਕਹਿਣ ਲੱਗੇ ਪਹਾੜੀ ਤੇ ਚੜ ਜਾ, ਤਿੰਨ ਵਾਰੀ ਗਿਆ ਪਹਾੜੀ ਦੇ ਉੱਤੇ। ਮਹਾਰਾਜ ਕਹਿੰਦੇ ਕੌਂਡੇ ਰਾਕਸ਼ ਕੋਲੇ ਚਲਿਆ ਜਾ, ਸੱਤ ਵਜਨ ਦਾ ਅਧਿਕਾਰੀ ਸੀ ਸਤਿਗੁਰੂ, ਕੌਂਡੇ ਰਾਕਸ਼ ਕੋਲੇ ਵੀ ਚਲਿਆ ਗਿਆ। ਬੜੀ ਔਖੀ ਸਿੱਖੀ ਕਮਾਈ ਤੇ ਕਹਿਣ ਲੱਗਿਆ ਸਤਿਗੁਰੂ ਇਹ ਵਿਛੋੜਾ ਜਿਹੜਾ ਮੈਂ ਚੱਲ ਨਹੀਂ ਸਕਦਾ। ਮਹਾਰਾਜ ਕਹਿਣ ਲੱਗੇ ਨਹੀਂ, ਇਹ ਵਿਛੋੜਾ ਚੱਲਣਾ ਪਊਗਾ, ਇੱਥੇ ਬੰਦਿਆਂ ਦੀਆਂ ਮੰਡੀਆਂ ਲੱਗਦੀਆਂ ਹਨ, ਉਹਨਾਂ ਨੂੰ ਹਟਾਉਣਾ ਹੈ। ਸਤਿਗੁਰੂ ਇਹ ਭਾਈ ਮਰਦਾਨਾ ਸਤਿਗੁਰੂ ਨਾਲ ਵਿਛੜ ਗਏ ਹੈ। ਸਤਿਗੁਰੂ ਚੌਂਕੜਾ ਲਾ ਕੇ ਇੱਕ ਬਾਲਕ ਦਾ ਰੂਪ ਧਾਰ ਕੇ ਇੱਥੇ ਬੈਠੇ ਹਨ। ਔਰ ਹੇਲਾ ਪਠਾਨ ਜਿਹੜਾ ਜੰਗਲ ਦੇ ਵਿੱਚ ਭਾਲਦਾ ਫਿਰਦਾ ਹੈ ਕਿ ਕਿਤੇ ਕੋਈ ਇਹੋ ਜਿਹਾ ਬੰਦਾ ਮਿਲ ਜਾਏ, ਬਾਲਕ ਮਿਲ ਜਾਏ, ਕੋਈ ਵੀ ਮਿਲ ਜਾਏ ਜਿਹਨੂੰ ਮੈਂ ਵੇਚ ਕੇ ਮੰਡੀ ਦੇ ਵਿੱਚ ਉਸਦਾ ਮੁੱਲ ਵਟਾਂ। ਇਹ ਰਹੇਲਾ ਪਠਾਨ ਆ ਜਿਹੜਾ ਵੇਖ ਰਿਹਾ ਸਤਿਗੁਰੂ ਨੂੰ, ਸਤਿਗੁਰੂ ਚੌਂਕੜਾ ਲਾ ਕੇ ਬਾਲਕ ਰੂਪ ਧਾਰ ਕੇ ਬੈਠੇ ਹਨ। ਉਸ ਸਮੇਂ ਦਾ ਪਿਆਰ ਢਾਗੇ ਜੱਥਾ ਕਿਉਂ ਪਿਆਰ ਕਰਦਾ ਹੈ?

ਅੱਗ ਓਮ ਦੀ ਕੋਮਲਾ ਉਹਦੇ ਸੀਨੇ ਭੜਕੇ ਅੱਗ ਲੋਭ ਦੀ।

0: O agnozi komuna, o destine parke, o destine parke. Agnozi komuna, o destine parke.
1: ਬਹੁਤ ਸਾਰੀਆਂ ਟੇਪਾਂ ਜਾਂ ਵੱਜਦੀਆਂ ਹੁੰਦੀਆਂ, ਉਹਨਾਂ ਵਿੱਚ ਆਖੇ ਜਾਂਦੇ ਹੁੰਦੇ ਆ ਵੀ ਰੇਤ ਅੱਕ ਆਹਾਰ ਕਰ ਰੋੜਾਂ ਦੀ ਗੁਰਕਰੀ ਵਿਛਾਏ। ਸਤਿਗੁਰੂ ਨੇ ਰੇਤ ਖਾਧਾ, ਅੱਕ ਖਾਧਾ ਤੇ ਇਹੋ ਜਿਹੀਆਂ ਗੱਲਾਂ ਉਹ ਟੇਪਾਂ ਵਿੱਚ ਆਖੇ ਜਾਂਦੇ ਹੁੰਦੇ ਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ, ਉਹਨਾਂ ਨੇ ਰੇਤ ਨਹੀਂ ਖਾਧਾ, ਕੋਈ ਅੱਕ ਨਹੀਂ ਖਾਧਾ, ਰੋੜਾਂ ਦੀ ਵਿਛਾਈ ਨੇ। ਕਹਿੰਦੇ ਭਾਈ ਮਰਦਾਨਾ ਜੀ ਤੇ ਸਤਿਗੁਰੂ ਤੁਰੇ ਜਾ ਰਹੇ ਸਨ ਤੇ ਇੱਕ ਬੋੜ ਦੇ ਥੱਲੇ, ਸਤਿਗੁਰੂ ਖੂਹ ਦੇ ਥੱਲੇ, ਖੂਹ ਦੇ ਕੋਲ ਮਹਾਰਾਜ ਵਿਸ਼ਰਾਮ ਕਰਨ ਲੱਗੇ ਆ। ਦੁਪਹਿਰਾ ਹੋਏ ਆ ਤੇ ਕੋਲ ਦੇ ਕੋਈ ਬੀਬੀਆਂ ਸੀ ਜਿਹੜੀਆਂ ਉਹ ਖੇਤਾਂ ਮਨੀ ਲੰਘੀਆਂ ਹਨ ਤੇ ਵੇਖ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਆਪਾਂ ਇੱਥੇ ਪੈਣ ਲੱਗੇ ਹਾਂ ਤੇ ਆਹ ਇੱਟਾਂ ਹਨ ਜਿਹੜੀਆਂ ਇਹ ਸਿਰਾਣੇ ਦੇ ਥੱਲੇ ਤੁਸੀਂ ਰੱਖ ਲਓ। ਇਹ ਕਹਿਣ ਲੱਗਿਆ ਸਤਿਗੁਰੂ, ਭਾਈ ਮਰਦਾਨਾ ਮਰਦਾਨਾ ਕਹਿੰਦਾ ਇੱਟਾਂ ਰੱਖ ਲਓ। ਮਹਾਰਾਜ ਕਹਿਣਗੇ ਜਿਹੜੀਆਂ ਆਪਣੀਆਂ ਇੱਟਾਂ ਨਾ ਇਹ ਚੰਗੀਆਂ ਨਹੀਂ ਲੱਗਣੀਆਂ ਲੋਕਾਂ ਨੂੰ, ਆਪਾਂ ਨੂੰ ਤਾਂ ਲੋਕੀ ਧੀਮਾਂ ਵੀ ਮਾਰਦੇ ਹੈ ਤੇ ਇਹ ਚੰਗੀਆਂ ਨਹੀਂ ਲੱਗਣੀਆਂ। ਕਹਿੰਦਾ ਨਹੀਂ ਸਤਿਗੁਰੂ ਕੁਝ ਨਹੀਂ ਹੁੰਦਾ। ਮਹਾਰਾਜ ਆਖਾ ਮੰਨ ਜਾਂਦੇ ਸੀ ਭਾਈ ਮਰਦਾਨਾ ਜੀ ਦਾ। ਮਹਾਰਾਜ ਨੇ ਉੱਚਾ ਸਿਰਾਣੇ ਰੱਖ ਲਈਆਂ ਸਿਰਾਣੇ ਦੇ ਥਾਂ ਦੇ ਉੱਤੇ ਤੇ ਕੋਲ ਦੇ ਕੋਈ ਬੀਬੀਆਂ ਜਾ ਰਹੀਆਂ ਸਨ, ਉਹਨਾਂ ਨੇ ਆਖਿਆ ਵੇਖ ਸਾਧ ਵੀ ਬਣੇ ਹੈ, ਘਰ ਵੀ ਛੱਡੇ ਹੈ ਤੇ ਹਾਲੇ ਇੱਟਾਂ ਰੱਖ ਰੱਖ ਕੇ ਸਿਰਾਣੇ ਦੇ ਥਾਂ ਸਿਰਾਣੇ ਭਾਲਦੇ। ਸਤਿਗੁਰੂ ਕਹਿਣ ਲੱਗੇ ਵੇਖਿਆ ਭਾਈ ਮਰਦਾਨਿਆ, ਰੇਤ ਅੱਖਾਂ ਦੇ ਨਾਲੋਂ ਕੌੜੀਆਂ, ਰੇਤ ਆ ਜਿਹੜੇ ਰੋਚ ਦੇ ਨਾਲੋਂ ਫਿੱਟੀਆਂ, ਬੋਲੀਆਂ ਜਿਹੜੀਆਂ ਇਹ ਵੱਜਦੀਆਂ ਕਿ ਨਹੀਂ? ਕਹਿੰਦੇ ਕੱਢ ਦਿੱਤੀਆਂ ਇੱਟਾਂ। ਕਹਿੰਦਾ ਲਓ ਜੀ ਆਪਾਂ ਕੱਢ ਦਿੰਦੇ, ਆਪਾਂ ਨੂੰ ਕੀ ਹੈ। ਤੇ ਫਿਰ ਉਹ ਬੀਬੀਆਂ ਥੋੜੇ ਚਿਰ ਬਾਅਦ ਅੱਗੋਂ ਜਾ ਕੇ ਖੇਤਾਂ ਵਿੱਚੋਂ ਵਾਪਸ ਮੁੜੀਆਂ, ਫੇਰ ਵੇਖਿਆ ਉਹਨਾਂ ਨੇ, ਕਹਿਣ ਲੱਗੀਆਂ ਵੇ ਕਹਿੰਦਾ ਸਾਧ ਵੀ ਬਣੇ ਹੈ ਤੇ ਘਰ ਬਾਰ ਵੀ ਤਿਆਗਿਆ, ਬਾਲ ਬੱਚੇ ਛੱਡੇ ਹੈ। ਘੋੜਾ ਗੱਲ ਹੈ ਜਿਹੜੀ ਇਹਨਾਂ ਨੂੰ ਆਖੀ ਸੀਗੀ ਤੇ ਹੁਣ ਇੱਟਾਂ ਜਿਹੜੀਆਂ ਸਿਰਾਣੇ ਰੱਖੀਆਂ ਸੀ ਉਹ ਕੱਢ ਦਿੱਤੇ ਆ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਭਾਈ ਬਾਲਾ ਜੀ ਨੂੰ, ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਸੰਸਾਰ ਦਾ ਚੱਕਰ ਜਿਹੜਾ ਉਹਨਾਂ ਨੇ ਕੱਢੇ ਹੈ। ਤੇ ਹੁਣ ਕਹਿੰਦੇ ਰਹੀਲਾ ਪਠਾਨ ਸੀ ਜਿਹੜਾ ਉਹ ਆਪਦੇ ਘਰੇ ਗੁਰੂ ਪਾਤਸ਼ਾਹ ਨੂੰ, ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੈ ਗਏ ਹੈ ਤੇ ਬੰਦੀਵਾਨ ਬਣਾ ਕੇ ਲੈ ਗਏ ਹੈ, ਕਿਤੇ ਭੱਜ ਵੀ ਨਾ ਜਾਂਦਾ ਹੋਵੇ। ਕਹਿਣ ਲੱਗਿਆ ਤੂੰ ਕਿੱਥੇ ਰਹਿੰਦਾ? ਬਾਲਕ ਰੂਪ ਧਾਰਿਆ ਸੀ ਸਤਿਗੁਰੂ ਦਾ। ਕਹਿਣ ਲੱਗਿਆ ਮੈਂ ਪੰਜਾਬ ਵਿੱਚ ਰਹਿੰਦਾ, ਬਹੁਤ ਦੂਰੋਂ ਆਇਆ, ਕਿੱਥੇ ਕਿਹੜਾ ਪਿੰਡ ਹੈ? ਕਹਿੰਦੇ ਮੈਂ ਤਾਂ ਭੁੱਲ ਗਿਆ, ਬਹੁਤ ਚਿਰ ਦਾ ਆਇਆ ਹੋਇਆ ਸਤਿਗੁਰੂ। ਤੇ ਜਿਹੜੇ ਪਠਾਨ ਦੇ ਰੁਹੇਲੇ ਦੇ ਘਰ ਵਾਲੇ ਸੀ ਨਾ, ਉਹ ਕਹਿਣ ਲੱਗੇ ਤੁਸੀਂ ਤਾਂ ਜੀ ਬਹੁਤ ਚੰਗਾ ਕੰਮ ਕੀਤਾ, ਆਪਣੇ ਔਲਾਦ ਹੈ ਨਹੀਂ ਸੀਗੀ, ਇਸੇ ਵਾਸਤੇ ਮੇਰਾ ਖਿਆਲ ਆ ਤੁਸੀਂ ਇਸ ਬੱਚੇ ਨੂੰ ਲਿਆਂਦਾ ਹੈ, ਆਪਣੇ ਔਲਾਦ ਹੈ ਨਹੀਂ ਸੀ, ਆਪਾਂ ਇਸ ਨੂੰ ਪੁੱਤਰ ਬਣਾ ਕੇ ਘਰੇ ਰੱਖੀਏ। ਕਹਿੰਦੇ ਰੁਹੇਲੇ ਪਠਾਨ ਨੇ ਕਹਿੰਦੇ ਕਮਰੇ ਵਿੱਚ ਸਤਿਗੁਰੂ ਨੂੰ ਬੰਦ ਕਰ ਦਿੱਤਾ। ਕਹਿਣ ਲੱਗਿਆ ਲੈ ਭਾਗਾਂ ਵਾਲੀਏ, ਇੱਥੇ ਮੰਡੀ ਤਾਂ ਲੱਗਦੀ ਹੈ, ਇਹ ਵੇਖ ਕਿੰਨਾ ਬਰਦਾ ਜਿਹੜਾ ਕਿੰਨਾ ਸੋਹਣਾ ਹੈ, ਇਹਦੇ ਤਾਂ ਬਹੁਤ ਸਾਰਾ ਮੁੱਲ ਹੈ ਜਿਹੜਾ ਵੱਟਿਆ ਜਾਊਗਾ, ਤੇ ਜੋ ਤੂੰ ਚੀਜ਼ ਕਵੇਂਗੀ ਉਹ ਘਰ ਦੀ ਬਣ ਜਾਵੇਗੀ, ਘਰ ਵੀ ਨਵਾਂ ਬਣ ਜਾਊਗਾ। ਇਹ ਤਾਂ ਕਿਸਮਤਾਂ ਨਾਲ ਭਾਗਾਂ ਦੇ ਨਾਲ ਇਹ ਆਪਣੇ ਹੱਥ ਦੇ ਵਿੱਚ ਆਇਆ ਹੈ। ਲੋਰਹੇਲਾ ਪਠਾਨ ਹੈ ਜਿਹੜਾ ਆਪਦੇ ਘਰਵਾਲੀ ਨੂੰ ਕਹਿ, ਘਰਵਾਲੀ ਕਹਿਣ ਲੱਗੀ ਆਪਾਂ ਪੁੱਤਰ ਬਣਾ ਕੇ ਇਸ ਨੂੰ ਘਰ ਵਿੱਚ ਰੱਖੀਏ। ਧੰਨ ਮਾਂ ਹੋਊਗੀ, ਮਾਂ ਰੋਂਦੀ ਹੋ, ਭੈਣ ਦਾ ਵਿਛੋੜਾ, ਜਿਸ ਭੈਣ ਦਾ ਐਡਾ ਵੀਰ ਸੋਹਣਾ ਜਿਹੜਾ ਇਹ ਤੂੰ ਫੜ ਕੇ ਲੈ ਆਉਂਦਾ। ਲੋ ਦੋਵਾਂ ਦੇ ਜਵਾਬ ਸਵਾਲ ਹੁੰਦੇ ਆ, ਕੀ ਕਹਿਣ ਲੱਗੇ ਆ, ਸੁਣੋ ਤੁਹਾਡੀ ਜੱਥਾ ਕਿਉਂ ਪਿਆਰ ਕਰਦਾ।

ਆਪ ਦੀ ਲਗਨ ਨੂੰ ਜੋੜਾਂ। ਮੰਨਣ ਦੀ ਕਿਰਿਆ ਸੁਣਨ ਤੋਂ ਸ਼ੁਰੂ ਹੁੰਦੀ। ਕੋਈ ਬੱਚਾ ਨਲਾਇਕ ਹੋਵੇ ਨਾ, ਪਿਤਾ ਦੇ ਆਖੇ ਨਾ ਲੱਗੇ, ਉਹਦੇ ਹੁਕਮ ਵਿੱਚ ਨਾ ਹੋਵੇ, ਉਹ ਗੱਲ ਮੰਨਣ ਦੀ ਨਹੀਂ ਕਰਦਾ, ਕਹਿੰਦਾ ਮੇਰੀ ਸੁਣਦਾ ਹੀ ਨਹੀਂ, ਇਹ ਤਾਂ ਮੇਰੀ ਸੁਣਦਾ ਹੀ ਨਹੀਂ। ਗੱਲ ਸੁਣਨ ਤੋਂ ਸ਼ੁਰੂ ਹੋਣੀ। ਕਹਿਣ ਲੱਗੇ ਉਸ ਸੁਣਨ ਵਿੱਚ ਜਿਸ ਸੁਣਨ ਦਾ ਮਨ ਤੇ ਅਸਰ ਹੋਵੇ ਉਹ ਸੁਣਨਾ ਮਨੁੱਖ ਵਿੱਚ ਚੇਂਜ ਲਿਆਉਂਦਾ ਹੈ, ਉਹ ਇੱਕ ਪ੍ਰਾਪਤੀ ਦਾ ਸਾਧਨ ਬਣਦਾ ਹੈ। ਖਿਆਲ ਦਿੰਦੇ ਨੇ, ਕਹਿੰਦੇ ਨੇ ਸੁਣੇ ਸੰਤੋਖ ਗਿਆਨ। ਹੁਣ ਖਿਆਲ ਕਰਿਓ, ਇਸਲਈ ਸੁਣਨ ਦੀਆਂ ਦੋ ਗੱਲਾਂ ਨਿਸ਼ਚਿਤ ਕਰ ਦਿੱਤੀਆਂ ਨੇ। ਜਿਵੇਂ ਰਾਤ ਵੀ ਤੁਕ ਆਈ ਸੀ ਕਿ ਇਹ ਸਰਵ ਨੂੰ ਮੇਰਿਓ, ਹਰ ਚੇ ਸੁਣਨੇ ਨੂੰ ਪਛਾਣੇ, ਹਰ ਇੱਕ ਗੱਲ ਸੁਣਨ ਦਾ ਮਸਲਾ ਨਹੀਂ। ਇਹ ਵੀ ਆਖ ਦਿੱਤਾ ਸੀ ਮੇਰੇ ਮੋਹਨ ਸਰਵਨੀ ਇਹ ਨਾ ਸੁਣਾਏ ਤਾਕਤ ਦੀ। ਪਿਛਲੀਆਂ ਪੌੜੀਆਂ ਵਿੱਚ ਵਿਚਾਰਧਾਰਾ, ਪਿਛਲੇ ਸ਼ਬਦਾਂ ਵਿੱਚ ਜਪ ਸਾਹਿਬ ਨੇ ਇਹੋ ਗੱਲ ਸਮਝਾਈ। ਕਹਿਣ ਲੱਗੇ ਉਹਦਾ ਹੁਕਮ ਸੁਣਨਾ ਹੈ, ਕਿਉਂਕਿ ਹੁਕਮ ਸੁਣਾਇਆ ਜਾਂਦਾ, ਉਹਦਾ ਹੁਕਮ ਸੁਣਨਾ ਹੈ। ਤੇ ਜੇ ਸਮਝ ਨਾ ਪਵੇ ਤਾਂ ਗੁਰੂ ਦੀ ਸਿੱਖਿਆ ਸੁਣ ਲਈ, ਦੋ ਗੱਲਾਂ ਕਰਨੀਆਂ ਕਰ, ਉਹਦਾ ਹੁਕਮ ਸੁਣਨਾ, ਕਿਉਂਕਿ ਗੁਣ ਉਹਦਾ ਹੁਕਮ ਹੈ ਤੇ ਗੁਣ ਬੜਾ ਕੀਮਤੀ ਹੈ। ਜੇ ਉਹਨਾਂ ਰਤਨ ਜਵਾਹਰ ਮਾਨਕਾਂ ਦੀ ਤੈਨੂੰ ਸਮਝ ਨਾ ਪਵੇ ਤੇ ਹੁਕਮ ਵਿੱਚ ਕੀ ਬਖਸ਼ਿਆ ਨੇ, ਹੁਕਮ ਅੰਦਰ ਕੀ ਹੈ, ਹੁਕਮ ਦਾ ਆਕਾਰ ਕੀ ਹੈ, ਜਿੰਨਾ ਆਕਾਰ ਹੈ ਹੁਕਮ ਤੋਂ ਪੈਦਾ ਹੋਇਆ, ਤੈਨੂੰ ਸਮਝ ਨਹੀਂ ਪੈ ਰਹੀ। ਆਕਾਰ ਵਿੱਚ ਅਸੀਂ ਤੁਸੀਂ ਵੀ ਆਉਂਦੇ, ਆਕਾਰ ਵਿੱਚ ਹੋਰ ਜੀਵ ਜੰਤ ਪੰਛੀ ਵੀ ਆਉਂਦੇ ਨੇ, ਆਕਾਰ ਵਿੱਚ ਧਰਤੀ ਤੇ ਆਸਮਾਨ ਵੀ ਆਉਂਦੇ ਨੇ, ਆਕਾਰ ਵਿੱਚ ਸੂਰਜ ਤੇ ਚੰਦਰਮਾ ਵੀ ਆਉਂਦੇ ਨੇ। ਹੁਕਮੀ ਹੋਵਣ ਆਕਾਰ। ਅਗਲੇ ਪਾਸੇ ਆਖ ਦਿੱਤਾ ਹੁਕਮ ਨਾ ਕਹਿਆ ਜਾਏ, ਉਹਦੀ ਸਮਝ ਨਹੀਂ ਪੈ ਰਹੀ। ਮੁਸ਼ਕਲ ਇਹ ਕਿੱਡੀ ਅਜੀਬ ਗੱਲ ਹੈ, ਉਹ ਜਿਹੜਾ ਆਕਾਰ ਹੁਕਮ ਵਿੱਚ ਹੋਇਆ, ਜੇ ਤੈਨੂੰ ਪਤਾ ਲੱਗ ਜਾਏ ਕਿ ਉਹਦੇ ਹੁਕਮ ਵਿੱਚ ਹੈ, ਤੂੰ ਉਸ ਆਕਾਰ ਨੂੰ ਕਿਉਂ ਤੋੜੇ। ਜੇ ਹੁਕਮ ਵਿੱਚ ਹੈ ਤਾਂ ਤੂੰ ਹੁਕਮ ਤੋੜ ਰਿਹਾ। ਕਿਸੇ ਪੰਛੀ ਨੇ ਤਾਂ ਕਦੇ ਨਹੀਂ ਆਖਿਆ ਆ ਮੇਰੇ ਇੰਨੇ ਖੰਭ ਕੱਟ ਦਿਓ ਤਾਂ ਮੈਂ ਸੋਹਣਾ ਲੱਗਾਂਗਾ। ਕਿਸੇ ਪਸ਼ੂ ਨੇ ਤਾਂ ਕਦੇ ਨਹੀਂ ਆਖਿਆ, ਬਲਕਿ ਮੈਂ ਇੱਕ ਵਾਰ ਕੀਤੀ ਸੀ, ਭੇਡ ਨੂੰ ਮੁੰਨਾ ਹੋਵੇ ਨਾ ਉਹਨੂੰ ਬੰਨ ਕੇ ਸੁੱਟਦੇ ਨੇ ਤਾਂ ਮੁੰਨੀ ਜਾਂਦੇ ਆ, ਉਹਦੇ ਨੇੜੇ ਕੈਂਚੀ ਕੋਈ ਨਹੀਂ ਲਿਆ ਸਕਦਾ। ਇੱਕ ਮਨੁੱਖ ਹੀ ਹੈ ਜਿਹੜਾ ਆਪਣੇ ਕੇਸ ਨਾਈ ਦੇ ਸਾਹਮਣੇ ਆਪ ਹੀ ਜਾ ਰੱਖਦਾ, ਆਖਦਾ ਮੈਨੂੰ ਇਹ ਆਕਾਰ ਜਿਹੜਾ ਉਹਦੇ ਹੁਕਮ ਵਿੱਚ ਹੋਇਆ ਨਾ ਮੈਨੂੰ ਨਹੀਂ ਚੰਗਾ ਲੱਗਦਾ। ਉਹਨਾਂ ਦੀ ਵਿਅਕਤੀ ਆਕਾਰ ਦੀ ਵਿਅਕਤੀ ਹੈ ਜਿਹੜਾ ਉਹਦੇ ਹੁਕਮ ਵਿੱਚ ਹੋਇਆ, ਭਾਵੇਂ ਕੋਈ ਦਾੜੇ ਦੀ ਕਰਦਾ, ਭਾਵੇਂ ਕੋਈ ਕੇਸਾਂ ਦੀ ਕਰਦਾ, ਭਾਵੇਂ ਕੋਈ ਬੀਬੀ ਪਰਵਟਿਆਂ ਦੀ ਕਰਦੀ ਹੈ, ਬੜੇ ਕੋਈ ਵੀ ਆਕਾਰ ਚੰਗਾ ਨਹੀਂ ਲੱਗਦਾ ਜੋ ਮੇਰੇ ਹੁਕਮ ਮਾਲਕ ਦੇ ਹੁਕਮ ਵਿੱਚ ਹੋਇਆ। ਜਿੰਨਾ ਕੁਝ ਦਿਸਦਾ ਤੇ ਜੇ ਸਮਝ ਲਾਇਆ ਤੂੰ ਵੀ ਉਹਦੇ ਹੁਕਮ ਵਿੱਚ ਹੋਇਆ, ਹੁਕਮੀ ਹੋਵਣ ਆਕਾਰ, ਜਿੰਨਾ ਆਕਾਰ ਦਿਸਦਾ ਉਹਦੇ ਹੁਕਮ ਵਿੱਚ ਹੋਇਆ। ਰੱਬ ਵੀ ਕਦੇ ਕੋਈ ਬਦਸੂਰਤੀ ਪੈਦਾ ਕਰੇਗਾ,
ਤੈਨੂੰ ਇਹ ਸ਼ੱਕ ਹੀ ਕਿਉਂ ਹੋ ਗਿਆ ਕਿ ਮੇਰੇ ਰੱਬ ਦੀ ਸੋਚ ਵਿੱਚ ਖੂਬਸੂਰਤੀ ਹੈ, ਉਸ ਮੈਨੂੰ ਖੂਬਸੂਰਤ ਨਹੀਂ ਬਣਾ ਸਕਦਾ, ਮੈਂ ਆਪਣੀ ਮਰਜ਼ੀ ਨਾਲ ਖੂਬਸੂਰਤ ਬਣਾ। ਇਹਦਾ ਮਤਲਬ ਤੂੰ ਉਹਦੇ ਹੁਕਮ ਦੇ ਘੇਰੇ ਨੂੰ ਪਸੰਦ ਨਹੀਂ ਕਰਦਾ, ਤੂੰ ਇੰਨੀ ਗੱਲ ਹੀ ਨਹੀਂ ਮੰਨਦਾ ਕਿ ਆਕਾਰ ਉਹਦੀ ਮਰਜ਼ੀ ਨਾਲ ਹੈ। ਇਸ ਲਈ ਕਿਸੇ ਆਕਾਰ ਨੂੰ ਬਦਲਣ ਦੀ ਕੋਸ਼ਿਸ਼ ਕਰਨਾ ਰੱਬ ਦੇ ਹੁਕਮ ਨੂੰ ਨਾ ਮੰਨਣ ਦੇ ਤੁਲ ਹੈ, ਕਿਉਂਕਿ ਹੁਕਮ ਹੀ ਹੋਣਾ ਆਕਾਰ। ਫਿਰ ਮੈਂ ਉੱਥੇ ਜਾਣੇ ਰਹਿਣਾ, ਉਹਨੂੰ ਸਮਝ ਲੈਣਾ ਹੀ ਸੁਣਨਾ। ਇਸ ਲਈ ਕਹਿ ਤਾ ਨਾਨਕ ਹੁਕਮ ਹੈ ਜੇ ਬੁੱਝੇ, ਪਿਛਲੀ ਗੜੀ ਤੋਂ ਇਸੇ ਲਈ ਕਹਿ ਦਿੱਤਾ ਜੇ ਤੈਨੂੰ ਉਹਦੇ ਹੁਕਮ ਰੂਪੀ ਗੁਣਾਂ ਦੀ ਸਮਝ ਨਾ ਆਵੇ ਤਾਂ ਉਹ ਰਤਨ ਜਵਾਹਰ ਮਾਨਕਾਂ ਵਰਗੇ ਕੀਮਤੀ ਨੇ। ਤੇ ਵੇਖ ਜਿਹਦੇ ਕੋਲ ਰਤਨ ਜਵਾਹਰ ਮਾਨਕ ਦੀ ਦੁਕਾਨ ਹੈ ਨਾ ਭੰਡਾਰ ਨੇ, ਉਹਨਾਂ ਕੋਲ ਚਲਾ ਜਾ, ਉਹਦੇ ਕੋਲ ਪੁੱਛ ਲਈ ਇਸ ਰਤਨ ਦੀ ਕੀ ਕੀਮਤ ਹੈ, ਫਿਰ ਤੈਨੂੰ ਉਹ ਸਮਝਾਵੇਗਾ। ਉਹ ਹੈ ਗੁਰੂ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ। ਇਸ ਲਈ ਦੋ ਹੀ ਚੀਜ਼ਾਂ ਨੇ ਸੁਣਨ ਵਾਲੀਆਂ, ਇੱਕ ਹੈ ਪ੍ਰਭੂ ਦਾ ਹੁਕਮ ਜਿਹੜਾ ਸੁਣਾ ਰਿਹਾ, ਇੱਕ ਹੈ ਗੁਰੂ ਦੀ ਸਿੱਖਿਆ ਜਿਹੜੀ ਉਹਨੂੰ ਸਮਝਾ ਰਹੀ ਹੈ। ਬਸ ਆਹ ਦੋ ਦਾ ਫਰਕ ਹੈ, ਰੱਬ ਹੁਕਮ ਸੁਣਾ ਰਿਹਾ, ਗੁਰੂ ਹੁਕਮ ਸਮਝਾ ਰਿਹਾ। ਉਹ ਸਮਝਾਉਂਦਾ ਉਹਦੀ ਵੈਲਿਊ ਦੱਸਦਾ, ਉਹਦੀ ਗੱਲ ਕਰਨੀ ਪਾਉਂਦਾ। ਤੇ ਗੁਰੂ ਨੇ ਆਖਿਆ ਇਹਨਾਂ ਦੋਹਾਂ ਤੋਂ ਬਿਨਾਂ ਜੇ ਹੋਰ ਕੁਝ ਸੁਣੇਗਾ ਤਾਂ ਉਹ ਸਾਖਤ ਕੀ ਹੋਵੇਗਾ। ਇਸ ਲਈ ਕਹਿ ਦਿੱਤਾ ਸੱਚੇ ਸੁਣਨੇ ਨੂੰ ਪਠਾਏ। ਹੁਣ ਮਸਲਾ ਆ ਗਿਆ ਕਿ ਉਸ ਗੁਰੂ ਦੀ ਸਿੱਖਿਆ ਤੇ ਰੱਬੀ ਹੁਕਮ ਪ੍ਰਭੂ ਪਰਮੇਸ਼ਵਰ ਹੁਕਮੀ ਦੇ ਹੁਕਮ ਨੂੰ ਸੁਣ ਕੇ ਜੀਵਨ ਦੀਆਂ ਕਿੰਨੀਆਂ ਜਿੰਨੀਆਂ ਚੰਗਿਆਈਆਂ ਜਿੰਨੇ ਗੁਣ ਨੇ ਉਹ ਆਉਣੇ ਨੇ, ਕਿਉਂਕਿ ਗੁਣ ਵਿੱਚੋਂ ਹੀ ਗੁਣ ਆਉਣਾ। ਜਗਦੀ ਜੋਤ ਵਿੱਚੋਂ ਹੀ ਕੋਈ ਦੂਜਾ ਦੀਵਾ ਜਗਣਾ। ਸਾਹਿਬ ਜਿਸ ਦਾ ਨੰਗਾ ਭੁੱਖਾ ਹੋਵੇ, ਜਿਸ ਦਾ ਨਫ਼ਰ ਕਿੱਥੋਂ ਰੱਜ ਖਾਏ, ਜੇ ਮਾਲਕ ਦੇ ਘਰ ਵਿੱਚ ਹੀ ਗੁਣ ਕੋਈ ਨਹੀਂ, ਨੌਕਰ ਦੇ ਘਰ ਵਿੱਚ ਕੀ ਆਉਣਗੇ, ਸਿੱਖ ਦੇ ਕੋਲ ਕੀ ਆਉਣਗੇ। ਅੰਧਾ ਆਗੂ ਜੇ ਕੀਏ ਸਭ ਸਾਥ ਮੁਹਾਵੇ, ਅੰਧੇ ਕਹਿ ਰਾਹ ਦੱਸੀਏ ਅੰਧਾ ਹੋਏ ਸੋ ਜਾਏ, ਹੋਏ ਸੁਜਾਖਾ ਨਾਨਕਾ ਸੇ ਕਿਉਂ ਉੱਜੜ ਪਾਏ, ਉਹ ਪਿੱਛੇ ਕਿਉਂ ਲੱਗੇਗਾ। ਹੁਣ ਗੁਰੂ ਕਹਿੰਦੇ ਨੇ ਇਸ ਲਈ ਇੱਕ ਖਿਆਲ ਕਰ, ਪ੍ਰਭੂ ਹੈ ਗੁਣਾਂ ਦਾ ਮੁਜੱਸਮਾ, ਗੁਰੂ ਗੁਣ ਸਮਝਾ ਰਿਹਾ ਤੇ ਗੁਣ ਕੀ ਨੇ,

ਇਹ ਹੋ ਸਿੱਖਿਆ ਹੁਕਮ ਵਿੱਚ ਵੀ ਤੈਨੂੰ ਇਹੋ ਕੁਝ ਮਿਲਦਾ ਸਿੱਖਿਆ ਵਿੱਚ ਵੀ ਇਹੋ ਕੁਝ ਮਿਲਦਾ ਰੱਬ ਦੇ ਘਰ ਵਿੱਚ ਵੀ ਹੈ ਇਹੋ ਕੁਝ ਕਿਸੇ ਵੀ ਗੁਰੂ ਨੇ ਆਪਣੀ ਰਚਨਾ ਤੋਂ ਆਖ ਦਿੱਤਾ ਕਹਿਣ ਲੱਗੇ ਜਿਸ ਕੰਮ ਵਿੱਚ ਤੇਰੇ ਵਿੱਚੋਂ ਸਤ ਸੰਤੋਖ ਨਿਕਲ ਜਾਏ ਸਮਝੀ ਉਹ ਕਾਰਜ ਮੇਰੇ ਰੱਬ ਦਾ ਨਹੀਂ ਮੇਰੇ ਗੁਰੂ ਦੇ ਹੁਕਮ ਵਿੱਚ ਨਹੀਂ ਤੇ ਜਿਹਦੇ ਵਿੱਚ ਸਤ ਸੰਤੋਖ ਰਹੇ ਪੈਦਾ ਹੋਵੇ ਜਿੱਥੇ ਕਿਉਂਕਿ ਗੁਣ ਹੈ ਉਹਦੇ ਵਿੱਚ ਸਮਝ ਲਈ ਮੇਰਾ ਰੱਬ ਮੇਰਾ ਗੁਰੂ ਆਪ ਸ਼ਾਮਿਲ ਹੋ ਗਿਆ ਕਿਉਂਕਿ ਗੁਣ ਰੂਪ ਹੈ ਇਹ ਸਤ ਸੰਤੋਖ ਗੁਣ ਹੈ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ

ਹੁਣ ਤਾਂ ਪਤਾ ਤਾਂ ਗੁਰੂ ਕੋਲੋਂ ਲੱਗਣਾ ਸਤ ਸੰਤੋਖ ਦਇਆ ਧਰਮ ਕੀ ਹੈ। ਗੁਰੂ ਕਹਿਣ ਲੱਗੇ ਭਲਿਆ ਜੇ ਤੂੰ ਰੱਬ ਦਾ ਹੁਕਮ ਸੁਣ ਲੈ ਸਮਝ ਲੈ, ਜੇ ਤੂੰ ਗੁਰੂ ਦੀ ਸਿੱਖਿਆ ਸੁਣ ਲੈ ਸਮਝ ਲੈ, ਤੇਰੇ ਅੰਦਰ ਸਭ ਤੋਂ ਸ੍ਰੇਸ਼ਟ ਗੁਣ ਸਤ ਸੰਤੋਖ ਤੇ ਗਿਆਨ, ਰੱਬ ਦੀ ਸੂਝ, ਹੁਕਮ ਦੀ ਸੂਝ,

ਰੱਬ ਦੇ ਮਿਲਾਪ ਲਈ ਧਰਮੀ ਬਣਨ ਲਈ ਸੱਤ ਸੰਤੋਖ ਗਿਆਨ ਦੀ ਲੋੜ ਹੈ। ਇਹਨਾਂ ਬਿਨਾਂ ਰੱਬ ਨਹੀਂ ਮਿਲਦਾ, ਧਰਮ ਵੀ ਨਹੀਂ ਮਿਲਦਾ। ਗੁਰਬਾਣੀ ਦਾ ਬਚਨ ਹੈ, ਜਹਾਂ ਗਿਆਨ ਇਹ ਧਰਮ ਹੈ, ਜਿੱਥੇ ਗਿਆਨ ਨਹੀਂ ਉੱਥੇ ਧਰਮ ਨਹੀਂ। ਗਿਆਨ ਹੀ ਨਹੀਂ ਅਗਿਆਨ ਉੱਚਾ, ਪੂਜਾ ਅੰਧ ਵਰਤਾਵਾ ਬਹੁਤ ਉੱਚਾ। ਇਸ ਲਈ ਗਿਆਨ ਵੀ ਜ਼ਰੂਰੀ ਹੈ, ਸੱਚ ਸੰਤੋਖ ਵੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਪਰ ਜੇ ਤੂੰ ਆਖੇ ਮੈਂ ਕਿਸੇ ਤੀਰਥ 'ਤੇ ਇਸ਼ਨਾਨ ਕਰਨ ਨਾਲ ਮੈਨੂੰ ਸੱਚ ਸੰਤੋਖ ਅਤੇ ਗਿਆਨ ਮਿਲ ਜਾਏਗਾ, ਬਿਲਕੁਲ ਨਹੀਂ। ਲਓ ਆਹ ਇੱਕ ਫੈਸਲਾ ਹੈ। ਜੇ ਤੂੰ ਆਖੇ ਬਾਣੀ ਨੂੰ ਸੁਣੇ ਸਮਝੇ ਬਿਨਾਂ, ਹੁਕਮ ਪ੍ਰਭੂ ਦਾ ਕਮਾਏ ਬਿਨਾਂ, ਜੀਵਨ ਵਿੱਚ ਧਾਰਨ ਕੀਤੇ ਬਿਨਾਂ ਮੈਨੂੰ ਸੱਤ ਸੰਤੋਖ ਅਤੇ ਗਿਆਨ ਨਸੀਬ ਹੋ ਜਾਏ, ਬੜੀ ਇਕਾਗਰਤਾ ਲੋੜ ਨਸੀਬ ਹੋ ਜਾਏ। ਗੁਰੂ ਕਹਿੰਦੇ ਨੇ ਅਸੰਭਵ ਹੈ, ਨਹੀਂ ਹੋ ਸਕਦਾ। ਅੱਠ ਅੱਠ ਤੀਰਥਾਂ 'ਤੇ ਇਸ਼ਨਾਨ ਕਰਕੇ ਦੇਖ ਲੈ, ਉੱਥੇ ਸੱਤ ਸੰਤੋਖ ਗਿਆਨ ਨਹੀਂ ਮਿਲਣਾ। ਬਲਕਿ ਗੁਰੂ ਨੇ ਬਾਣੀ ਵਿੱਚ ਆਖ ਦਿੱਤਾ,

ਇਸ ਲਈ ਸਤ ਸੰਤੋਖ ਗਿਆਨ ਜਿਹੜਾ ਉਹ ਤਾਂ ਹੁਕਮ ਸਮਝਣ ਨਾਲ ਤੇ ਸਿੱਖਿਆ ਸਮਝਣ ਨਾਲ ਮਿਲਦਾ। ਇਸ ਲਈ ਭਲਿਆ ਜਦੋਂ ਤੂੰ ਗੁਰੂ ਦੀ ਸਿੱਖਿਆ ਨਾਲ ਰੱਬ ਦੇ ਹੁਕਮ ਨਾਲ ਜੁੜ ਜਾਏਗਾ, ਸਮਝ ਲਏਗਾ, ਸੁਣ ਲਏਗਾ, ਕਮਾ ਲਏਗਾ, ਵਿਸ਼ਵਾਸ ਕਰ ਉਸ ਦਿਨ ਤੇਰਾ ਅੱਠ ਅੱਠ ਤੀਰਥਾਂ ਦਾ ਇਸ਼ਨਾਨ ਵੀ ਹੋ ਜਾਏਗਾ। ਤੈਨੂੰ ਕਿਸੇ ਤੀਰਥ ਤੇ ਜਾਣ ਦੀ ਵੀ ਲੋੜ ਨਹੀਂ, ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ। ਘੱਟ ਹੀ ਤੀਰਥ ਨਾਵਾਂ, ਘੱਟ ਹੀ ਤੀਰਥ ਨਾਵਾਂ, ਤੇ ਉਹ ਘੱਟ ਹੀ ਤੀਰਥ ਕੀ ਹੈ? ਇੱਕ ਸ਼ਬਦ ਮੇਰੇ ਪ੍ਰਾਣ ਮਸਤ ਹੈ, ਮੈਂ ਆਪਣੇ ਅੰਦਰ ਇੱਕ ਤੀਰਥ ਪੈਦਾ ਕਰ ਲਵਾਂ, ਘੱਟ ਹੀ ਅੰਦਰ ਹੀ ਮੇਰਾ ਤੀਰਥ ਪੈਦਾ ਹੋ ਜਾਏ, ਉਹ ਹੈ ਸ਼ਬਦ। ਗੁਰਗਿਆਨ ਮੱਜਣਾ ਪਰੰਪਰਾ ਕਿ ਸ਼ਬਦ ਵਿੱਚ ਮਨ ਇਸ਼ਨਾਨ ਕਰ ਲੈ, ਧੋਤਾ ਜਾਏ, ਮਨ ਦਊਗਾ ਸ਼ਬਦ ਲਾਗੋ। ਜਿਸ ਦਿਨ ਗੁਰੂ ਦਾ ਹੁਕਮ, ਜਿਸ ਦਿਨ ਗੁਰੂ ਦੀ ਸਿੱਖਿਆ ਉਪਦੇਸ਼ ਤੇ ਰੱਬ ਦਾ ਹੁਕਮ ਤੇਰੇ ਅੰਦਰ ਆ ਜਾਏਗਾ, ਅੰਦਰ ਅਠਾਠ ਤੀਰਥ ਪੈਦਾ ਹੋ ਜਾਣਗੇ। ਜਿਸ ਦਿਨ ਸੱਤ ਸੰਤੋਖ ਗਿਆਨ ਤੇਰੇ ਅੰਦਰ ਆ ਜਾਏਗਾ, ਤੇਰੇ ਅੰਦਰ ਸੱਤ ਸਰਨਾਮਨ ਹੋ ਜਾਏਗਾ, ਝੂਠ ਸਰਨਾਮਨ ਨਹੀਂ, ਸੱਤ ਸਰਨਾਮਨ ਹੋ ਜਾਏਗਾ।

ਹੁਣ ਗੁਣਾਂ ਦਾ ਸਾਗਰ ਕੌਣ ਹੈ? ਸਰਾ ਕਹਿੰਦੇ ਨੇ ਸਾਗਰ, ਸਰ ਨਾਮ ਪਾਣੀ ਦੀ ਇਕੱਠੇ ਕਿਸੇ ਥਾਂ ਤੇ ਰਹਿਣ ਦਾ, ਇਸੇ ਲਈ ਤਲਾਬ ਦਾ ਨਾਮ ਵੀ ਅਸੀਂ ਸਰ ਆਖ ਦਿੰਦੇ ਹਾਂ। ਨਦੀ ਦਾ ਨਾਮ ਵੀ ਸਰੀ ਹੋ ਜਾਂਦਾ, ਤਲਾਬ ਨੂੰ ਵੀ ਸਰ ਆਖੀ ਦਾ। ਤੇ ਜਿੱਥੇ ਬਹੁਤ ਸਾਰੇ ਕਰੋੜਾਂ ਲੱਖਾਂ ਅਣਗਿਣਤ ਪਾਣੀ ਹੋਵੇ ਉਹਨੂੰ ਸਰਾ ਆਖ ਦਿੱਤਾ ਗਿਆ। ਵੱਡਾ ਪਾਣੀ ਦਾ ਸੰਗ੍ਰਹਿ ਸਾਗਰ। ਤੇ ਗੁਰੂ ਕਹਿੰਦੇ ਨੇ, ਹੇ ਮੇਰੇ ਮਾਲਕ, ਤੂੰ ਗੁਣਾਂ ਦਾ ਸਾਗਰ ਹੈ। ਸਰਾ ਗੁਣਾ, ਤੂੰ ਗੁਣਾਂ ਦਾ ਸਾਗਰ, ਤੇਰੇ ਵਿੱਚ ਇੰਨੇ ਗੁਣ ਨੇ, ਪਰ ਮੇਰੀ ਕਮਜ਼ੋਰੀ ਇਹ ਹੈ ਤੂੰ ਤਾਂ ਗੁਣਾਂ ਦਾ ਸਾਗਰ ਹੈ, ਮੈਂ ਤੇਰੇ ਕੋਲ ਗੁਣ ਪ੍ਰਾਪਤ ਨਹੀਂ ਕਰ ਸਕਦਾ ਪਿਆ। ਗੁਣ ਬਣੀ ਤੱਕ ਦਿੱਤਾ ਤੂੰ ਸਾਗਰ, ਤੂੰ ਸਾਗਰ ਰਤਨਾਗਰ, ਰਤਨਾਂ ਦਾ ਗੁਣਾਂ ਦਾ ਸਾਗਰ।

ਉਹ ਅੰਦਰਲਾ ਨਹੀਂ ਰਹਿੰਦਾ ਕਿਉਂਕਿ ਉਹਨੂੰ ਰਾਹ ਦਿੱਤਾ ਜਾਂਦਾ। ਅੰਧੇ ਇਹ ਨਾ ਥੀਏ ਜਿਨ ਮੁਖ ਲੋਇਨ ਨਾ ਹੈ, ਅੰਧੇ ਸਹੀ ਨਾਨਕਾ ਜੋ ਖਸਮ ਪੁੱਛੇ ਜਾਏ। ਅੰਦਰਲਾ ਤੇ ਉਹ ਹੈ ਜਿਹਦੇ ਕੋਲ ਸੁਣਿਆ ਨਹੀਂ ਹੈਗਾ, ਜਿਹਨੇ ਹੁਕਮ ਨਹੀਂ ਸੁਣਿਆ, ਜਿਹਨੇ ਸਿੱਖਿਆ ਨਹੀਂ ਸੁਣੀ। ਅੰਦਰਲਾ ਤੇ ਉਹ ਹੈ ਖਸਮ ਪੁੱਛੇ ਜਾਏ। ਕਹਿਣ ਲੱਗੇ ਜਿਹਨਾਂ ਨੂੰ ਤੂੰ ਅੰਦਰਲਾ ਆਖਣਾ ਨੇ ਉਹਨਾਂ ਨੂੰ ਵੀ ਰਾਹ ਮਿਲ ਜਾਂਦਾ ਜਦੋਂ ਸੁਣ ਲੈਣ, ਫਿਰ ਉਹਨਾਂ ਨੂੰ ਕੋਈ ਅੰਦਰਲਾ ਨਹੀਂ ਆ ਸਕਦਾ। ਜਿਹੜੇ ਆਪੇ ਹੀ ਆਪਣੇ ਰਾਹ ਤੁਰੇ ਜਾਣ ਅੰਦਰੇ ਕਾਹਦੇ ਹੋਏ, ਤੇ ਜਿਹੜੇ ਅੱਖਾਂ ਖੋਲ ਵੀ ਠੋਕਰਾ ਪੈ ਖਾਣ ਡਰਦਾ ਤੇ ਭਟਕਣ ਅੰਦਰੇ ਤਾਂ ਉਹ ਨੇ।

ਜੀਵਨ ਦੇ ਰਾਹਾਂ ਵਿੱਚ ਬੜੇ ਖਾਰੇ ਸਮੁੰਦਰ ਆ ਜਾਂਦੇ ਨੇ। ਔਕੜਾ ਗੁਰੂ ਨੇ ਵੀ ਬਾਣੀ ਵਿੱਚ ਆਖਿਆ, ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰਸਿੱਖ ਲੰਘ ਗੁਰੂ ਪੈਂਦਾ। ਅਸਗਾਹ ਦਾ ਅਰਥ ਹੁੰਦਾ ਬੜੇ ਡੂੰਘੇ ਸਮੁੰਦਰ ਜੀਵਨ ਦੇ ਰਾਹ ਵਿੱਚ ਆ ਜਾਂਦੇ, ਜੀਵਨ ਦੇ ਰਾਹ ਵਿੱਚ ਆ ਜਾਂਦੇ। ਆ ਜਿੰਨੇ ਵਿਕਾਰ ਨੇ ਨਾ, ਜਿੰਨੇ ਵਿਚਾਰ ਨੇ ਨਾ, ਜਿੰਨੇ ਅਵਗਨ ਨੇ, ਇਹ ਮਨੁੱਖ ਦੇ ਜੀਵਨ ਦੇ ਰਸਤੇ ਵਿੱਚ ਇੱਕ ਬੜੇ ਵੱਡੇ ਖਾਰੇ ਸਮੁੰਦਰ ਨੇ। ਇਹਨੂੰ ਮੰਜ਼ਿਲ ਨਹੀਂ ਮਿਲਣ ਦਿੰਦੇ, ਇਹਨੂੰ ਆਪਣੇ ਟਿਕਾਣੇ ਨਹੀਂ ਪਹੁੰਚਣ ਦਿੰਦੇ, ਰਹਿਤ ਨੇ ਰੁਕਾਵਟਾਂ। ਕੰਮ ਕੁਦ ਲੋਭੋ ਹੰਕਾਰ ਕੀ ਖਾਰਾ ਸਮੁੰਦਰ ਬਣ ਕੇ ਰਾਹ ਵਿੱਚ ਖਲੋਤਾ ਹੈ, ਮਨੁੱਖ ਨੂੰ ਪਾਰ ਨਹੀਂ ਕਰ ਸਕਦਾ। ਪਰ ਗੁਰੂ ਨੇ ਆਖਿਆ ਪਲਿਆ, ਜੇ ਤੂੰ ਹੁਕਮ ਵਿੱਚ ਜੁੜ ਜਾਏ, ਜੇ ਤੂੰ ਗੁਰੂ ਦੀ ਸਿੱਖਿਆ ਵਿੱਚ ਜੁੜ ਜਾਏ, ਤੇ ਮੈਂ ਤੈਨੂੰ ਵਿਸ਼ਵਾਸ ਦਿਵਾਉਣਾ ਇਹ ਜਿਹੜੇ ਬੜੇ ਗਹਿਰੇ ਸਮੁੰਦਰ ਨੇ ਇਹ ਹੱਥ ਭਰ ਰਹਿ ਜਾਣਗੇ। ਇਹਦਾ ਮਤਲਬ ਰਹਿਣ ਆਹ ਇੱਕ ਗੱਲ ਸੂਕਸ਼ਮ ਹੋ ਸਮਝ, ਹੱਥ ਦਾ ਭਰ ਕੇਵਲ ਇੱਕ ਹੱਥ ਪਾਣੀ, ਉਹ ਜਿਹੜਾ ਅਸਗਾਹ ਸੀ ਨਾ ਡੂੰਘਾ ਸਮੁੰਦਰ ਜਿਹਦੇ ਤੋਂ ਲੰਘਣਾ ਮੁਸ਼ਕਿਲ ਸੀ, ਉਹ ਹੱਥ ਭਰ ਰਹਿ ਗਿਆ ਪਾਣੀ, ਹੱਥ ਭਰ ਰਹਿ ਗਿਆ ਤੇ ਹੱਥ ਭਰ ਪਾਣੀ ਨੂੰ ਲੰਘਿਆ ਜਾ ਸਕੇ, ਮੰਜ਼ਿਲ ਟੁੱਟਦੀ ਨਹੀਂ, ਰਾਹ ਵਿੱਚ ਰੁਕਾਵਟ ਨਹੀਂ। ਹੱਥ ਭਰ ਪਾਣੀ ਹੈ ਪਰ ਰੁਕਾਵਟ ਨਹੀਂ। ਹੁਣ ਇੱਥੇ ਸਮਝਣਾ, ਇਹ ਨਹੀਂ ਆਖਿਆ ਵੀ ਪਾਣੀ ਖਤਮ ਹੋ ਜਾਏਗਾ, ਇਹ ਨਹੀਂ ਆਖਿਆ ਪਾਣੀ ਖਤਮ, ਹੱਥ ਭਰ ਰਹਿ ਜਾਏਗਾ ਜਿਹੜਾ ਤੇਰੇ ਰਾਹ ਵਿੱਚ ਰੁਕਾਵਟ ਨਾ ਬਣੇ। ਕੰਮ ਕੋਦ ਲੋ ਮੋਹ ਹੰਕਾਰ ਬਾਰੇ ਵੀ ਮੈਂ ਇੱਕ ਵਾਰ ਕੀਤੀ ਸੀ, ਅੱਜ ਸਾਡੇ ਰਾਹ ਵਿੱਚ ਰੁਕਾਵਟ ਹੈ। ਜਿਹੜਾ ਗੁਰੂ ਨਾਲ ਜੁੜਦਾ, ਇਹ ਨਹੀਂ ਕਿ ਕੰਮ ਕੋਦ ਲੋ ਮੋਹ ਹੰਕਾਰ ਉਹਦੇ ਖਤਮ ਹੋ ਜਾਂਦੇ ਨੇ, ਕੇਵਲ ਹੱਥ ਭਰ ਰਹਿ ਜਾਂਦੇ ਨੇ ਉਹਦੇ ਰਾਹ ਦੀ ਰੁਕਾਵਟ, ਉਹਦਾ ਕਾਮ ਗ੍ਰਸਤ ਬਣ ਜਾਂਦਾ, ਉਹਦਾ ਕ੍ਰੋਧ ਕੇਵਲ ਰੋਸ ਰਹਿ ਜਾਂਦਾ, ਇਕੱਠੀ ਕਰ ਜਾਂਦੀ, ਉਹਦਾ ਲੋਭ ਕੇਵਲ ਕਿਰਤ ਰਹਿ ਜਾਂਦਾ। ਕਿਉਂਕਿ ਜੇ ਲੋਭ ਬਿਲਕੁਲ ਖਤਮ ਹੋ ਜਾਏ ਤੇ ਫਿਰ ਮਨੁੱਖ ਆਲਸੀ ਹੋ ਜਾਏ, ਕਿਰਤ ਕਿਉਂ ਕਰੇ, ਉਹਦਾ ਲੋਭ ਕਿਰਤ ਬਣ ਜਾਂਦਾ, ਉਹਦਾ ਮੋਹ ਪ੍ਰੇਮ ਬਣ ਜਾਂਦਾ, ਉਹਦਾ ਹੰਕਾਰ ਸਵੈ ਭਰੋਸਾ ਬਣ ਜਾਂਦਾ। ਬਸ ਆਹ ਕਰੇ, ਉਹ ਜਿਹੜਾ ਅਸਗਾਹ ਸੀ ਨਾ, ਜਿਹੜੇ ਰੱਬ ਦੇ ਰਾਹ ਵਿੱਚ ਰੁਕਾਵਟ ਬਣੀ ਹੋਈ ਸੀ, ਹੁਣ ਉਹ ਹੱਥ ਭਰ ਰਹਿ ਗਿਆ, ਉਹਦੇ ਵਿੱਚੋਂ ਆਸਾਨੀ ਨਾਲ ਵਿੱਚੋਂ ਲੰਘੀ ਜਾਂਦਾ, ਤੁਰੀ ਜਾਂਦਾ, ਮੰਜ਼ਿਲ ਵੀ ਨੇੜੇ ਆਈ ਜਾਂਦੀ। ਕੰਮ ਕੁਦ ਲੋਭੋ ਹੰਕਾਰ ਦੀ ਵਰਤੋਂ ਹੋ ਰਹੀ ਹੈ, ਪਰ ਹੋ ਰਹੀ ਹੈ ਇੱਕ ਸੀਮਾ ਵਿੱਚ, ਹੱਥ ਭਰ ਵਿੱਚ ਗ੍ਰਸਤੀ ਹੈ, ਕਿਰਤ ਕਰਦਾ ਹੈ, ਪ੍ਰੇਮ ਨਾਲ ਗੁਰੂ ਨਾਲ ਵੀ ਜੁੜਿਆ ਹੈ, ਬੱਚੇ ਪਰਿਵਾਰ ਵੀ ਸੰਭਾਲ ਰਿਹਾ ਹੈ ਤੇ ਸਵੈ ਭਰੋਸਾ ਵੀ ਹੈ। ਹਰ ਇੱਕ ਦੇ ਅੱਗੇ ਝੁਕਦਾ ਵੀ ਨਹੀਂ, ਹਰ ਇੱਕ ਅੱਗੇ ਸਿਰ ਵੀ ਨਹੀਂ ਚੁਕਾਈ ਜਾਂਦਾ, ਡਾਵਾਂ ਡੋਲ ਭਟਕ ਵੀ ਨਹੀਂ ਰਿਹਾ, ਸਵੈ ਭਰੋਸਾ ਹੈ। ਗੁਰੂ ਕਹਿੰਦੇ ਇਹ ਵੀ ਪਾਣੀ ਹੈ ਪਰ ਹੱਥ ਭਰ, ਉਸੇ ਅਸਗਾਹ ਨੂੰ ਛੋਟਾ ਕਰਨਾ ਹੋਵੇ ਜਿਹੜਾ ਤੇਰੇ ਰਾਹ ਵਿੱਚ ਰੁਕਾਵਟ ਨਾ ਬਣੇ, ਤਾਂ ਉਹਦੇ ਲਈ ਬਹੁਤ ਜ਼ਰੂਰੀ ਹੈ ਤੂੰ ਹੁਕਮ ਵਿੱਚ ਆ ਜਾਏ ਅਤੇ ਗੁਰੂ ਦੀ ਸਿੱਖਿਆ ਵਿੱਚ

ਤੇ ਜਦੋਂ ਸਾਰੀਆਂ ਰੁਕਾਵਟਾਂ ਵਿਘਨ ਦੂਰ ਹੋ ਜਾਣ ਬਾਕੀ ਕੀ ਰਹਿ ਜਾਂਦਾ ਵਿਕਾਸ ਖੁਸ਼ੀ ਜਦੋਂ ਤੂੰ ਆਪਣੀ ਮੰਜ਼ਿਲ ਤੇ ਪਹੁੰਚੇਗਾ ਉਹਦੇ ਵਰਗੀ ਹੋਰ ਖੁਸ਼ੀ ਤੈਨੂੰ ਕਿੱਥੇ ਮਿਲੇਗੀ ਗੁਰੂ ਨੇ ਇਸੇ ਲਈ ਆਖਿਆ ਕਹਿਣ ਲੱਗੇ ਭਗਤ ਦੀ ਨਿਸ਼ਾਨੀ ਇਹ ਹੈ ਉਹ ਪ੍ਰਭੂ ਦਾ ਹੁਕਮ ਦਾ ਸਰੋਤ ਹੈ ਗੁਰੂ ਦੀ ਸਿੱਖਿਆ ਦਾ ਸਰੋਤ ਸਰੋਤਾ ਬਣ ਕੇ ਬਣਦਾ ਹੈ ਇਸੇ ਲਈ ਉਹਦੇ ਜੀਵਨ ਵਿੱਚ ਦੁੱਖ ਤੇ ਪਾਪ ਨਹੀਂ

0: ਗੁਰਮਤਿ ਵਿੱਚ ਸਤਿਗੁਰੂ ਸਮਝਾ ਰਹੇ ਨੇ, ਕਹਿੰਦੇ ਨੇ ਭਲਿਆ ਹੁਕਮ ਸੁਣਨਾ ਤੇ ਸਿੱਖਿਆ ਸੁਣਨੀ ਤੇਰੇ ਜੀਵਨ ਦੇ ਇਹੋ ਹੀ ਦੋ ਪਹਿਲੂ ਨੇ ਜਿਨ੍ਹਾਂ ਵਿੱਚੋਂ ਤੈਨੂੰ ਜੀਵਨ ਦੀਆਂ ਸਾਰੀਆਂ ਸੱਚਾਈਆਂ ਪ੍ਰਾਪਤ ਹੋਣਗੀਆਂ। ਕਿਉਂਕਿ ਸੁਣਨ ਤੋਂ ਜੀਵਨ ਆਰੰਭ ਹੁੰਦਾ। ਆ ਮੈਂ ਤੈਨੂੰ ਸੁਣਨਾ ਸਮਝਾ ਕੇ ਹੁਣ ਮੰਨਣ ਤੱਕ ਪਹੁੰਚਾਉਣਾ ਚਾਹੁੰਦਾ ਤਾਂ ਕਿ ਤੇਰਾ ਜੀਵਨ ਕੰਪਲੀਟ ਹੋ ਜਾਏ। ਕਹਿਣ ਸੁਣਨ ਤੇ ਮੰਨਣ ਇੱਕ ਮੰਜ਼ਲ ਹੈ, ਤਿੰਨਾਂ ਦਾ ਇੱਕ ਸਬਜੈਕਟ ਪੂਰਾ ਹੋ ਜਾਏ। ਸ਼ਾਮ ਤੇ ਸਵੇਰ ਦੇ ਸਮਾਗਮ ਵਿੱਚ ਅਗਲੀਆਂ ਚਾਰ ਪੌੜੀਆਂ ਮੰਨਣ ਦੀਆਂ, ਸਤਿਗੁਰੂ ਜੋ ਬਖਸ਼ਿਸ਼ ਕਰਨਗੇ ਉਹ ਤੁਹਾਡੇ ਨਾਲ ਸਾਂਝੀ ਕਰਾਂਗਾ। ਇਹਨਾਂ ਸ਼ਬਦਾਂ ਨਾਲ ਕਿਮਾਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
4: ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਲੰਧਰ।